ਨਾਨਕ ਨਾਮ ਹੈ ਬਾਸਨਾ ਰਾਗੁਰੀ ਮਹਲਾ ਚੌਥਾ ਹਰ ਕੈ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਗੈ ਵਡ ਭਾਵ ਵਡੇਰੈ ਜਿਨ ਹਰਾ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮ ਸੰਗਤ ਗੁਣ ਪ੍ਰਗਾਸ ਜਿਨ ਹਰਾ ਸੁਨਾਮ ਨਾ ਪਾਇਆ ਤੇ ਭਾਗ ਨ ਜਮ ਪਾਸ ਜੋ ਸਤਿਗੁਰ ਸੰਤ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਿਗੁਰ ਸਸਥਾਨ ਤਨ ਸਨ ਸਤਿਗੁਰ ਸੰਗਤ ਪਾਈ ਜਿਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗ ਤਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤਵਹਿ ਉਦਮ ਜਾਂ ਹਰਾ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾ ਕਾਰਜ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਾਧ ਸੰਗ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ ਹਰਿਆ ਰਹਾਓ ਜਨਨ ਪਿਤਾ ਲੋ ਸੁਤ ਬੰਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਿਰੇ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ ਊੜੇ ਊੜਾ ਵੈਸੈ ਕੋਸਾ ਤੇ ਪਾਸੇ ਬਾਰੇ ਸਰਿਆ ਤਿਨ ਕਵਣ ਖਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਾਮਨ ਦਾਨ ਦਾ ਸਸਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕਿਉ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨੰਜਣਾਰ ਪੁੰਨਣ ਗਮਾ ਗਮ ਪਾਰਾ ਸਭ ਧਿਆਵੇਂ ਸਭ ਧਿਆਵ ਹੈ ਤੋ ਜੀ ਹਰ ਸੱਚੇ ਸਿਣ ਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਗਾ ਦਾ ਤਾਰਾ ਹਰ ਦਿਆ ਵੋ ਸੰਤੋ ਜੀ ਸਭ ਦੂਵ ਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜ ਗੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤ ਏਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬਿਆਨ ਜੀ ਤੇਰੇ ਕਿਆ ਗੁਣ ਆਪ ਵਖਾਣਾ ਜੋ ਸੇਵੈ ਤੋ ਜੀ ਜਾ ਨਾਨਕ ਤਿਨ ਕਰਵਾਣਾ ਹਰ ਦਿਆਵੇ ਹਰ ਧਿਆਵੇ ਤੋ ਜੀ ਸੇ ਜਨ ਜੁਗ ਮੈਂ ਸੋਹਵਾਸੀ ਸੇ ਮੂਹ ਸੇ ਮੂਤ ਭੈ ਜਿਨ ਹਰ ਧਿਆਇਆ ਜੀ ਤਿਨ ਤੋਟੇ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤਿਆਰਾ ਰੂਹ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਾਂ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਮ ਤੋ ਜੀ ਅਨਕ ਅਨੇਕ ਅਨੰਤਾ ਤੇਰੀ ਅਨਕ ਤੇ ਕਰੇ ਹਰ ਪੂਜਾ ਜੀ ਤਬ ਤਾਪੇ ਜਾਵੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਸਾ ਜੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗ ਸੇ ਪਦ ਪਲੇ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰ ਪ੍ਰੰਬਰ ਕਰਤਾ ਜੀ ਤੋ ਜੇ ਵਡਵਰ ਨਾ ਕੋਈ ਤੂੰ ਜੋ ਜੋ ਏਕੋ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ
ਤੁਰੇ ਆਪੇ ਪਾਵੇ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋਈ, ਤੁਰੇ ਆਪੇ ਸਿਰਸਾ ਬੋ ਪਾਈ ਜੀ, ਤੁਰੇ ਆਪੇ ਸਿਰਸਾ ਗੋਈ। ਜਾਣਾ ਨੂੰ ਗੁਣ ਗਾਵੇ ਕਰਤੇ ਕਹਿ ਜੀ, ਜੋ ਸਭ ਸੇਕਾ ਜਾਣੂ ਆਸਾ ਮਹਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਪਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਉਹ ਪਾਈ ਰਹਾਉ। ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਹਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ। ਗੁਰਮਨ ਲਾਦਾ ਮਨ ਮੋਹ ਗਵਾਇਆ, ਤੁਰੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝੀ ਮਾਹੀ, ਤੁਝ ਬਿਨ ਦੂਜਾ ਨਾਹੀ ਨਾ, ਤੁਝ ਬਿਨ ਦੂਜਾ ਨਾਹੀ ਕੋਏ, ਤੁਝ ਬਿਨ ਦੂਜਾ ਨਾਹੀ ਕੋ, ਤੂੰ ਕਰਤਾਰ ਕਰੇ ਸੋਏ, ਤੁਝ ਬਿਨ ਦੂਜਾ ਨਾਹੀ ਕੋਏ, ਤੋ ਤੂੰ ਆਦਿ ਪੁਰਖ ਪਰਮ ਕਰਤਾ, ਜੇ ਜੇ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਤੇਰੇ ਪਾਸਲਾਂ ਤੁਝੀ ਅਨਕ ਅਨੇਕ ਅਨੰਤਾ, ਤੇਰੇ ਅਨੇਕ ਤੇ ਕਰੇ ਹਰ ਪੂਜਾ ਜੀ ਤਬ ਤਾ ਭੇਜੇ ਬੇਅੰਤਾ, ਤੇਰੇ ਅਨੇਕ ਤੇਰੇ ਨੇਕ ਪੜੇ ਬਹੁ ਸਿਮਰ ਸਾਹਿਬ ਜੀ ਕਰ ਕਿਰਿਆ ਖੱਟ ਕਰਮ ਕਰੰਤਾ। ਸੇ ਭਗਤ ਸੇ ਪਲ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਝੇ ਵਡਵਰ ਨਾ ਕੋਈ, ਤੂੰ ਜੋ ਜੋ ਏਕੋ ਸਦਾ ਤੂੰ ਏਕੋ ਜੀ, ਤੂੰ ਨੇਚਰ ਕਰਤਾ ਸੋਈ, ਤੁਰੇ ਆਪੇ ਭਾਵੇ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋਈ, ਤੁਰੇ ਆਪੇ ਸਿਰਸਾ ਬੋ ਪਾਈ ਜੀ, ਤੁਰੇ ਆਪੇ ਸਿਰਸਾ ਗੋਈ। ਜਾਣਾ ਨੂੰ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸੇਕਾ ਜਾਣੂ ਆਸਾ ਮਹਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਪਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਉਹ ਪਾਈ ਰਹਾਉ। ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਹਨੋ ਕਿਰਪਾ ਕਰੇ ਤੇ ਨਾਮ ਰਤਨ ਪਾਇਆ। ਗੁਰਮਾ ਲਾਦਾ ਮਨ ਮੋਹ ਗਵਾਇਆ, ਤੁਰੇ ਆਪ ਵਿਛੋੜਿਆ ਮਿਲਾਇਆ, ਤੂੰ ਦਰਿਆਉ ਸਭ ਤੁਝੀ ਮਾਏ, ਤੁਝ ਬਿਨ ਦੂਜਾ ਕੋਈ ਨਾਹੀ। ਜੀ ਜੰਦ ਸਭ ਤੇਰਾ ਖੇਲ, ਵਿਜੋਗ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਾਧੀ ਆਪ ਖਾਣੇ, ਜਿਨ ਹਰ ਸੇਵਿਆ ਤਿੰਨ ਸੋ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੂ ਜਾਵਰ ਨਾ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਾ ਮਹਲਾ ਪਹਿਲਾ। ਤਿਤ ਸਰਵ ਲੈ ਬੈਲੇ ਨੂੰ ਆਸਾ ਪਾਣੀ ਪਾਵਤ ਨੇ ਕੀਆ, ਪੰਕਜ ਮੋਹ ਪਾਗ ਨਹੀਂ ਚਾਲੇ, ਹਮ ਦੇਖਾ ਤੈ ਡੂਬੀ ਅਲੇ, ਮਨ ਏਕ ਨ ਚੇ ਸਮੂੜ ਮੰਦਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾਓ। ਨਾ ਹੋ ਜਸ ਸਤੀ ਨੀ ਪੜਿਆ, ਮੂਰਖ ਮੂਹ ਦਾ ਜਨਮ ਭਿਆ, ਪ੍ਰਣਵ ਨਾਨਕ ਤਿਨ ਕੀ ਸਰਣਾ, ਜੇ ਤੂੰ ਨਾਹੀਂ ਵਿਸਰਿਆ ਆਸਾ ਮਹਲਾ ਪੰਜਵਾਂ। ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾ ਇਧਰ ਕਿਤੇ ਨਾ ਕਾਮ, ਮੇਰ ਸਾਸਨ ਪਾਈ ਕੇਵਲ ਨਾਮ, ਸਰੰਜਾਮ ਲਾ ਪਵ ਜਲ ਤਰਨ ਕੈ, ਜਨਮ ਮਿਰਥਾ ਜਾਤ ਰੰਗ ਮਾਇਆ ਕੇ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕਹੋ ਨਾਨਕ ਅਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਪਾਤਸ਼ਾਹੀ ਦਸਵੀਂ ਕਵਿਓ ਵਾਜ ਬੇਨਤੀ ਚੋ ਪਈ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਾਪ ਚਰਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੋ ਸਵੇ ਤੁਮ ਕਾਵੋ, ਆਪ ਹਾਥ ਦੇ ਮੋਏ ਬਚਾਵੋ, ਸੁਹੀ ਬਸੇ ਮੋਰੋ ਪਰਵਾਰਾ, ਸੇਵਕ ਸੇ ਸਭੇ ਕਰਤਾਰਾ, ਮੋਰ ਅੱਛਾ ਨੀ ਕਰਦੈ ਕਰੀਐ, ਸਭ ਐਰਨ ਕੋ ਆਸ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਤਿਆਉਂ, ਜੋ ਵਰ ਚਾਹੂੰ ਤੁਮ ਤੇ ਪਾਉਂ, ਸੇਵਕ ਸੇਖਾ ਮਾਰੇ ਤਾਰੀਐ,
चौन जौन सत्र हमारे मारी आए आप आदे मुझे अपरी आए मरण काल का त्रास नुवरी आए हो जो सा हमारे पच्छा सिरिया तो जो करी हो रच्छा राह लियो मोय राखण हारे साहेब संत सहाय प्यारे दीन बंधु संके हंता तुम हो पुरी चतुर्दास कंता काल पाए ब्रह्म भवतरा काल पाए शिव जो अवतरा काल पाए कर्मे प्रकाशा सगल काल का किया तमाशा जवन काल जोगी शिव कियो वेदराज ब्रह्मा ज्योतियो जवन काल सब लोग सवारा नमस्कार है ताए हमारा जवन काल सब जगत बनायो देवदाय जशन अपजायो आद अंत के अवतारा सोई गुरु समझियो हमारा नमस्कार तिसी को हमारी सर प्रजा जिने आप सवारी सेवकन गो सेव गो सो दियो सतरन को परमो बद कियो कड़ कड़ के अंतर की जानत फले बुरे की पीर पिशानत चीटी ते कुं चरे अस्तूला सब पर कृपा दृष कर फूला संतन दो पाए ते दुखी सो पाए साधन के सुखी एक एक ही पीर विशान है कड़ कड़ के पड़ पड़ की जान है जाबुद कर करा कर तारा पर जा तर तब दे अपारा जाबा कर कर तो कब हूं तुम तो मैं मिलत दे तर सब हूं जेते बरन से सब तारे आप अपने बूझो चारे तुम सब ही तेरा तनरालम जान बे पे तेरे आलम निरंकार निर्विकार नुरलंब आद नील नाद संभ ताका मूड़ चारत भेदा जाको भेव न पावत बेदा ताको गर्पान मानत महा मूड़ कर पे न जात महादेव को कह सदाश निरंकार का चिन्हत न भय आप अपनी बुद्ध है जेती बरनत पहन पहन तो है तेती तुमरा लखाना जाए पसारा के बेसा प्रथम संसारा एक रूपानूप स्वरूपा रंग बहोरा कई भूपा अंडा जेर से तजकीने उत बोझ खान बोर रच दीनी कहूं बूरा जा हूं बैठा कहूं सिंह प्यो संगर कैठा सगरी से दुखाए चंबो आदि गासरु से अंभव अब रक्षा मेरी तुम करो सिख अबार सिख संगरो दो जित उठत पाता सगल मलेश करो रणगाता जया तो सब सरणी परे तिनके दुष्ट दूत है मरे पुरुष जौन पा परे तिहारे तिनके तुम संकट सब टारे जो काल को एक बार तिहाए हैं ताके काल निकट नहीं आए हैं रक्षा होए ताए सब काला दोष्ट हरी तरे तद काला कृपा दर तन जाए न हर हो ताके ताव तरंग में हर हो रेत सेद कर्म सब होई दो स्वय सहस के न कोई एक बार जन तुम्हें संभारा काल फांते ताए उबारा जिन नर नाम त्यार हो कहा दार दो दो तेरा खड़ग केत मैं शरण त्यारी आप हादे लियो अबारी सर्वठोर महो सहाई दुष्ट दो ते लियो बचाई सवैया पाए गए जब ते तुमरे तब ते कुआ तरे नहीं आने ओ राम री पुराण कुरान ने कहे मत एक न माने ओ सिमरत शास्त्र बेसब है बहु भेद गम एक न जाने ओ श्री अस्पान कृपा तुमरी कर मैं न कहो सब तो बखाने दोहरा सगल द्वार को छाड़ के गयो त्वार द्वार बहेंगे की लाज अस गोविंदास तुहार राम कली महला तीजा आनंद कहो ओंकार सतगुर प्रसाद
आनंद पिया मेरी माए, सतगुरु मैं पाया, सतगुर तां पाया सह सेती, मन वजियां वधाइयां, राग रतन परवार परियां, शब्द गावणे आईयां, शब्दो तां गावो हरि केरा मन जनी वसाया, कहे नानक आनंद होआ सतगुरु मैं पाया, ए मन मेरिया तू सदा रहो हर नाले, हर ना रहो तो मन मेरे दो सब विसारना, अंगीकारो करे तेरा कार सब सवारना, सबना गलां सम्राट स्वामी सो क्यों मनो विसारे, कहे नानक मन मेरे सदा रहो हर नाले, साचे साहेबा क्या ना ही कर तेरे, करता तेरे सब कि जाए जे दे सो पावे, सदा सिफ सलाह तेरी नाम मन वसावे, नाम जिनके मन वसया वाजे नेरे, कहे नान सचे साहिब क्या ना ही कर तेरे, साचा नाम मेरा आधारो, साच नाम धार मेरा जिन भुखा सब गवाइया, कर शांत सुख मन है वसया जिन शां सब पुजाइया, सदा कुरबान कीता गुरु वेटो जे दिया है बड़े आईया, कहे नानक सुनो संतो शब तरो प्यारो, साचा नाम मेरा आधारो, वाजे पंच शब्द कर सुभागे, कर सुभागे शब्द वाजे कला जित कर तारिया, पंच दो तुद वस कीते काल कंडक मारिया, तुर करम पाया तो जिन को से नाम हर के लागे, कहे नानक ते सुख हुआ तित कारिया न हद वाजे, आनंद सुनो वड पागीयो सगल मनोरथ पूरे, पार ब्रह्म प्रपाया उतरे सगल वसूरे, दुख रोग संताप उतरे सुनी सच्ची बाणी, संत साजन पै स्वर से पूरे गुरते जानी, सुनते पानीत कहते पवित सतगुरिया पर पूरे, बेनवंत नान गुर चरण लागे वाजे अनहद तूरे, मुदावणी महला पंजवां, थाल विच दिन वस्तु पईयो सासन दो विचारो, अमृत नाम ठाकुर का पेयो जिसका सब सदारो, जे को खावे जे को पूंछे तिसका हो अदारो, एह वस्तई न जाई नेतन राखुर तारो, तम संसार चन लग तरिया सब नान ब्रह्म पसारो, श्लोक महला पंजवां, तेरा कीता जा तो नाही मैनू जो कि तोई, मैं निर्गुण यारे को गुण नाही आपे तरस प्योई, तरस पिया मैं राम तोई सतगुर सज्जन मिलिया, नानक नाम मिले ता जीवा तन मन थीव हरिया, तरस पिया मैं राम तोई सतगुर सज्जन मिलिया, नानक नाम मिले ता जीवा तन मन थीव हरिया। वाहिगुरु जी का खालसा, वाहिगुरु जी की फतेह। तू ठाकुर।

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕੇ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਬਹੁਤ ਜੀ ਸਹਾਇ, ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਅਗੌਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜੇ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ, ਕਾਰਨ ਆਉਣ ਦੇ ਆਵੇ ਤਾਏ, ਸਭ ਥਾਈ ਹੋਈ ਸਹਾਇ, ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ, ਸਭ ਥਾਈ ਹੋਈ ਸਹਾਇ, ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਕੇ ਅੰਡਿਟ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ, ਬਾਂਦ ਬਾਂਦ ਕਟਵਾਏ, ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਅਸਾਰ ਦੇ ਸੀ ਦੋ ਸਿੱਕਿਦ ਕੇ ਸਾਂ ਸੁਹਾਸ ਸੰਗ ਨਿਭਾਈ, ਧਰਮ ਨਿਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖੋ ਵਾਹਿ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਿਆ ਰਿਆ, ਦੇਹ ਤੇ ਫਤਿਹ ਬਿਰਧ ਕੀ ਪੈਰ, ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕਿਆਂ ਝੰਡੇ ਪੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਾਤ ਉੱਚੀ, ਮਾਦੇ ਰਾਖੇ, ਆਪ ਅਕਾਲ ਪੁਰਖ ਅੰਤਰਜਾਮੀ, ਗੁਰੂ ਜੀ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦੇ ਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਬਾਣ, ਨਦਾਣਿਆਂ ਦੇ ਤਾਣੇ, ਉਲਟਿਆਂ ਦੇ ਉਣੇ, ਆਸਰੇ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਿਕਾ, ਆਪ ਦੇ ਹਜ਼ੂਰ ਸੋਧਰ ਦੇ ਦੀਵਾਨ ਸਜੇ ਸਜੇ ਜਵਾਨਾਂ ਵਿੱਚ ਸ਼ਬ ਚੌਂਕੀ ਕੀਰਤਨ ਸੋਧ ਰਹਿ ਸਭ ਦੇ ਪਾਠ ਹੋਏ ਨੇ, ਅੱਖਰ ਦਾ ਵਾਧਾ ਘੱਟਾ, ਭੁੱਲ ਚੁੱਕ ਦੀ ਖੇਮਾ ਬਖਸ਼ੀਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾਵਾਂ, ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨਗ ਦੀਆਂ ਸਿਰ ਤੇ ਮਿਹਰ ਭਰਿਆ ਤੱਕਣਾ, ਤੰਦਰੁਸਤੀਆਂ ਬਖਸ਼ੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਣੀਆਂ, ਪੰਥ ਦੇ ਸਿਰ ਤੇ ਮਿਹਰ ਭਰਿਆ ਤੱਕਣਾ, ਟੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਦਰ ਪ੍ਰਵਾਨ ਕਰਨੀ, ਦਰੋਂ ਘਰੋਂ ਸਾਹਿਬ ਭਾਈ ਲਸ਼ਕਰ ਸਿੰਘ, ਬੀਬੀ ਹਰਵਿੰਦਰ ਕੌਰ ਸੰਧੂ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ, ਅੱਜ ਦੇ ਸਮੁੱਚੇ ਦਿਨ ਦੀ ਦੇਗ ਦੀ ਸੇਵਾ ਹੋਈ ਹੈ, ਪਵਿੱਤਰ ਹਜ਼ੂਰੀ ਵਿੱਚ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੇਗ ਹਾਜ਼ਰਤ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਤੱਕਣਾ, ਪਰਿਵਾਰ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਤੱਕਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਪਰਿਵਾਰ ਦੀਆਂ ਕਿਰਤ ਕਮਾਈ ਵਰਤਾਂ ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ, ਮਿਹਰ ਕਰੋ ਦਾਤਾ ਜੀ, ਆਓ ਐਸ ਵੇ ਦੀਵਾਨ ਸਾਜ ਰਹੇ ਨੇ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮਾ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਵਾਹਿਗੁਰੂ ਸਾਹਿਬ ਜੀ। ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਅਲਪਤ ਮਾਲ ਅਲਪਤ ਮੋਰੀ, ਤੁਮ ਆਪਣ ਬਿਰਧ ਰਖਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ। ਤੁਮਰੇ ਸਰਨ ਤੁਮਾਰੀ ਆਸ, ਤੁਮਹੀ ਸਜਣ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰ ਕੇ ਗੋਲੇ। ਸੋ ਕਹੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਧੰਨ ਵਾਹਿਗੁਰੂ ਜੀ। ਸੋਹੀ ਮਹਲਾ ਪੰਜਵਾਂ। ਕਰਮ ਧਰਮ ਪਾਖਣ ਜੋ ਦੀਸੈ, ਤਿੰਨ ਜਮ ਜਗਾਤੀ ਲੂਟੈ। ਨਿਰਬਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਕਰਮ ਧਰਮ ਪਖਣ ਜੋ ਦੀਸੈ, ਤਿੰਨ ਜਮ ਜਗਾਤੀ ਲੂਟੈ। ਨਿਰਬਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਭਜਨ ਕਮਾਵੈ ਸੰਤਨ ਕਾ। ਸੋ ਗੁਰ ਪ੍ਰਸਾਦੀ ਤਰੀਐ ਰਹਾਉ, ਕੋਟ ਤੀਰਥ ਮਜਨਿਸ਼ ਨੰਦਾ। ਇਸ ਗੱਲ ਮੈਂ ਮੈਲ ਭਰੀਜੈ, ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਬੇਦ ਕਤੇਬ ਸਿਮਰ ਸਭ ਸਾਸਤ, ਇਨ ਪੜਿਆ ਮੁਕਤ ਨ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸਕੇ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ, ਅਬਦੇ ਚੌ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੇ ਉਦਰੇ ਸੋ ਕਲ ਮੈਂ, ਘੜ ਘੜ ਨਾਨਕ ਮਾਜਾ। ਖੱਤਰੀ ਬ੍ਰਾਹਮਣ ਸੂਦ ਵੈਸ, ਅਬਦੇ ਚੌ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੇ ਉਦਰੇ ਸੋ ਕਲ ਮੈਂ, ਘੜ ਘੜ ਨਾਨਕ ਮਾਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀ, ਸਤਿਗੁਰ ਦੀ ਪਾਰ ਬਖਸ਼ ਰਹਿਮਤ ਹੋਈ। ਸੋਧਰ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਸ਼ਬਦ ਚੌਂਕ ਜੀ ਕੀਰਤਨ, ਸੋਧਰ ਸਾਹਿਬ ਦੇ ਪਾਠ ਉਪਰੰਤ ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ, ਜੋ ਆਪਾਂ ਸ਼ਰਧਾ ਨਾਲ ਸ਼ਰਵਣ ਕੀਤੇ, ਗੁਰੂ ਕਿਰਪਾ ਕਰੇ ਬਖਸ਼ੇ, ਆਪ ਦੇ ਸਰਬੱਤ ਸੰਗਤਾਂ ਦੇ ਹਿਰਦੇ ਵਿੱਚ ਵਸੇ, ਔਰ ਆਪ ਸਰਬੱਤ ਸੰਗਤਾਂ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ ਨਾ ਹੋ। ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਹੋ ਰਹੀ ਹੈ। ਭਾਈ ਸਾਹਿਬ ਭਾਈ ਦਿਲਬਾਗ ਸਿੰਘ ਦਾ ਜਥਾ ਕੀਰਤਨ ਸ਼ਰਵਣ ਕਰਾਉਣਗੇ, ਬੜੇ ਪਿਆਰ ਨਾਲ ਸ਼ਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿ ਸੰਗਤ ਜੀ, ਇਹ ਸਨ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਅਤੇ ਉਹਨਾਂ ਦਾ ਜਥਾ ਜਿਨ੍ਹਾਂ ਨੇ ਰਾਹੀ ਬਾਣੀ ਦੇ ਮਨੋਹਰ ਕੀਰਤਨ ਸਰਵ ਕਰਾਏ ਨੇ, ਸਤਿਗੁਰੂ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ, ਜਥੇਦਾਰ ਸਰਬੱਤ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਅੱਖਾਂ ਦਾ ਕੈਂਪ 13 ਜੂਨ 14 ਜੂਨ ਨੂੰ ਗੁਰਦੁਆਰਾ ਸਾਹਿਬ 12 ਤੋਂ ਲੈ ਕੇ 4 ਵਜੇ ਤੱਕ ਹੋਏਗਾ। 14 ਜੂਨ ਨੂੰ ਅੱਖਾਂ ਦੇ ਚੈੱਕਅਪ ਵਾਸਤੇ ਆਪ ਜੀ ਨੂੰ ਬੇਨਤੀ ਹੈ, ਇਸ ਦਾ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਬੁੱਧਵਾਰ ਨੂੰ 6 ਤੋਂ 7 ਕਲਾਸਾਂ ਲੱਗਦੀਆਂ ਨੇ ਕੀਰਤਨ ਦੀਆਂ, ਅਤੇ ਦਸਤਾਰ ਸਿਖਲਾਈ ਜਿਹੜੀ ਆ ਉਹ ਹਰ ਸ਼ੁੱਕਰਵਾਰ ਨੂੰ 6 ਵਜੇ ਹੁੰਦੀ ਹੈ। ਸੋ ਹੁਣ ਆਓ ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ।

साथ न लीजै कोई, पाछै पाऊं ना दीजिए, आगे हुए सोए। कबीर जग बांध्यो जे जेवरी, तेह मत बंधु कबीर। जय है आटा लून ज्यों, सोन समान शरीर। जय है आटा लून ज्यों, सोन समान शरीर। जुगो जुग अटल, चवर शतर तख्त दे मालक, हाजरा हजूर जारा जहूर शब्द गुरु। बाणी के बोहे थमरत के दाते, दसां पातशाहियां दी जोत, साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच शामां वेले दे सजे दवानां दीआं हाजरियां भर रहे अति सत्कारयोग सन्मानयोग सतसंगी जनों, सतगुरां ने बड़ी अपार बख्शिश रहमत कीती है आप सब। गुरद्वारा साहब विखे हाजरियां भरदियां मेरे तों पहलां गुरु घर के रागी सिंघां पासों सतगुरां दी अमृतमयी बाणी दे कीर्तन सरवण कर रहे सी। आओ समा है लड़ीवार चल रहे भगत कबीर साहब जी दे सलोकां दी विचार दा। तो विचारां नूं आरंभण तों पहलां जिन्ने शरीर आप सतगुरां दे हजूर बैठे हो जां घरां विच मीडिया दे माध्यम राही सरवण कर रहे हो, आपस विच फतेह दी सांझ पाईए जी। वाहिगुरु जी का खालसा, वाहिगुरु जी की फतेह। कबीर साहब दा 116 अते 117 नंबर श्लोक मैं आप जी दे नाल सांझा कीता है। उन्हां ने बोल रखा है भी कबीर साधु को मिलने जाइए, साथ ना लीजै कोई। अर्थ बड़े स्पष्ट ने भी जे साधु नूं मिलन जाना होवे ते नाल किसे नूं नहीं लैना चाहिए। सो क्यों नहीं लैना चाहिए, पहला सवाल तो इत्थे भी है। दूजी गल है भी वह किहड़ा साधु है जिहदी गल कबीर साहब करदे ने, क्योंकि हुण एक समस्या है भी जिहड़ी गुरबाणी की यह शब्दावली है इहनूं लै के सानूं उलझन विच पाया जांदा है। मान लो फॉर एग्जाम्पल मैं एक गल कर लगा भी मैं अपने नां नाल साधु ला लवां, अपने नां तो पहला अखर लिख लवां भी साधु, ते तुहानूं इह गल दा हर रोज़ रट्टा मरा दिया चेते करा दिया, ते सारे कर्म मैं गलत भी करा ते विच्चों ही तुहाडे मन विच इह मैसेज आवे भी इहनूं कहीए ते सही, ते नाल तुहानूं इह समझा दिता जावे भी नहीं साधु दे बारे माड़ा नहीं आखीदा। कोई अपने नां नाल संत ला लवे ब्रह्म ज्ञानी ला लवे ते नाल ही तुहानूं इह समझा दिता जावे उह तुकां याद करा दित्तियां जाण भी संत का निंदक मां हत्यारा, संत का निंदक परमेश्वर मारा, जिहड़ा संत की निंदिया करदा है वह हत्यारा है, उन्हों परमेश्वर ने मारिया होया है। पर तुसी जां आपां कदी इस गल नूं विचारिया है भी जदों गुरु अर्जन साहब जदों ये शब्द लिख रहे ने ते उन्हां दी निगाह विच संत कौन होवेगा? कि गुरु साहब दे वेले भी कोई सिख सी जिहदे नां नाल संत लगदा सी? कोई भी नहीं हैगा इतिहासक तौर ते। हुण गुरु अर्जन साहब इदां बाणी लिख रहे ने,
ਕੋਈ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਕੋਈ ਵਿਸ਼ੇਸ਼ ਪਦਵੀ ਵਾਲਾ ਸੰਤ ਹੋਵੇ? ਤੁਸੀਂ ਪੜ੍ਹਿਆ ਕਦੀ ਇਤਿਹਾਸ ਵਿੱਚ? ਅੱਜ ਤੱਕ ਕਦੀ ਨਹੀਂ ਆਇਆ। ਈਵਨ ਬਾਬਾ ਬੁੱਢਾ ਜੀ ਵੀ ਜਿਹੜੇ ਨੇ ਉਹਨਾਂ ਦੇ ਨਾਂ ਨਾਲ ਬ੍ਰਹਮ ਗਿਆਨੀ ਸ਼ਬਦ ਹੁਣ ਜੋੜਿਆ ਗਿਆ ਹੈ। ਬ੍ਰਹਮ ਗਿਆਨੀ ਸ਼ਬਦ ਜਿਹੜਾ ਹੈ ਉਹ ਹੁਣ ਜੋੜਿਆ ਗਿਆ, ਨਹੀਂ ਤੇ ਜਿੰਨੇ ਇਤਿਹਾਸਕ ਗ੍ਰੰਥ ਨੇ, ਜਿੰਨੀਆਂ ਇਤਿਹਾਸਕ ਪੁਸਤਕਾਂ ਨੇ, ਉੱਥੇ ਬਾਬਾ ਜਾਂ ਭਾਈ ਸ਼ਬਦ ਬਹੁਤਾਂਤ ਵਿੱਚ ਹੈ। ਈਵਨ ਤੁਸੀਂ ਵੇਖੋ, ਜਦੋਂ ਨਾ ਬਾਬਾ ਬੁੱਢਾ ਜੀ ਨੇ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਦਾ, ਤੇ ਇਤਿਹਾਸਕਾਰ ਤੇ ਆਮ ਬੰਦਾ ਹੀ ਹੁੰਦਾ ਜਿਹੜਾ ਇਤਿਹਾਸ ਲਿਖਦਾ, ਉਹ ਵੀ ਉੱਥੇ ਬੁੱਢਾ ਸ਼ਬਦ ਵਰਤ ਰਿਹਾ ਇਕੱਲਾ। ਉੱਥੇ ਪਤਾ ਕੀ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਨੇ, ਕਿਉਂਕਿ ਉਹਨਾਂ ਤੇ ਇੱਦਾਂ ਹੀ ਬੋਲਣਾ ਸੀ, ਜਦੋਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਗੁਰੂ ਅਰਜਨ ਸਾਹਿਬ ਬਾਬਾ ਬੁੱਢਾ ਜੀ ਨੂੰ ਜਾਂ ਭਾਈ ਬੁੱਢਾ ਜੀ ਨੂੰ ਇਹ ਗੱਲ ਕਹਿੰਦੇ ਨੇ, ਬੁੱਢਾ ਜੀ ਅਬ ਖੋਲੋ ਗ੍ਰੰਥ, ਇਤਿਹਾਸ ਦੇ ਬੋਲ ਨੇ, ਬੁੱਢਾ ਜੀ ਅਬ ਖੋਲੋ ਗ੍ਰੰਥ, ਲਿਹੋ ਆਵਾਜ਼ਾ। ਆਵਾਜ਼ਾ ਜਿਹਨੂੰ ਅੱਜ ਆਪਾਂ ਕੀ ਕਹਿੰਦੇ ਹਾਂ, ਹੁਕਮਨਾਮਾ ਕਹਿੰਦੇ ਹਾਂ। ਇਹ ਸ਼ਬਦ ਵੈਸੇ ਪੁਰਾਤਨ ਵਧੀਆ ਸਨ, ਆਵਾਜ਼ਾ। ਹੁਕਮ ਤੇ ਸਾਰੀ ਬਾਣੀ ਹੁਕਮ ਹੀ ਹੈ, ਸਾਰੀ ਬਾਣੀ ਕੀ ਹੈ, ਹੁਕਮ ਹੀ ਹੈ। ਉੱਥੇ ਸ਼ਬਦ ਵਰਤਿਆ ਆਵਾਜ਼ਾ, ਆਵਾਜ਼ਾ ਦਾ ਮਤਲਬ ਹੁੰਦਾ ਹੈ ਆਵਾਜ਼ ਦੇਣੀ ਕੋਈ। ਫਿਰ ਉਹਨਾਂ ਆਵਾਜ਼ਾ ਕਿਹੜਾ ਦਿੱਤਾ ਵੀ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ, ਰਾਮ ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਤੋਂ ਮੈਂ ਬੇਨਤੀ ਇਹ ਕਰਨ ਲੱਗਾ ਸੀ ਵੀ ਸ਼ਬਦ ਵਰਤਿਆ ਗੁਰੂ ਅਰਜਨ ਸਾਹਿਬ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ ਵੀ ਬੁੱਢਾ ਜੀ ਅਬ ਖੋਲੋ ਗ੍ਰੰਥ, ਲੇਹੋ ਆਵਾਜ਼ਾ ਸੁਣੈ ਸਭ ਪੰਥ। ਹੁਣ ਉੱਥੇ ਪੰਥ ਸ਼ਬਦ ਵੀ ਵਰਤਿਆ, ਇਤਿਹਾਸਕਾਰ ਨੇ ਇਹ ਗੱਲ ਲਿਖ ਦਿੱਤੀ। ਤੋ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੁਖਮਣੀ ਦੀ ਬਾਣੀ ਉਚਾਰ ਰਹੇ ਨੇ ਤੇ ਉਹ ਕਹਿ ਰਹੇ ਨੇ ਸੰਤ ਕਾ ਨਿੰਦਕ ਮਾਹ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਜਦੋਂ ਕਹਿ ਰਹੇ ਨੇ ਵੀ ਬ੍ਰਹਮ ਗਿਆਨੀ ਦੀ ਤਾਰੀਫ ਕਰਦੇ ਨੇ, ਉਹਦੇ ਗੁਣ ਬਿਆਨ ਕਰਦੇ ਨੇ, ਉਹਨਾਂ ਦੀ ਸੁਰਤ ਵਿੱਚ ਕਿਹੜਾ ਸੰਤ ਹੈ? ਸੋਚਿਆ ਕਦੀ ਆਪਾਂ? ਅੱਜ ਤੇ ਇੱਟ ਪੁੱਟੋ ਤੇ ਸੰਤ ਨਿਕਲ ਆਉਂਦਾ, ਹੁਣ ਤੇ ਸੰਤ ਇੱਟਾਂ ਹੱਥਾਂ 'ਚ ਫੜੀ ਫਿਰਦੇ ਨੇ। ਵੀ ਸਾਨੂੰ ਪਹਿਲਾਂ ਹੁੰਦਾ ਸੀ ਇੱਟ ਪੁੱਟੋ ਇੱਕ ਸੰਤ ਨਿਕਲਿਆ, ਬਾਅਦ 'ਚ ਇੱਟਾਂ ਦੇ ਉੱਤੇ ਬੈਠੇ ਹੋਏ ਨੇ, ਹੁਣ ਇੱਟਾਂ ਹੱਥਾਂ 'ਚ ਫੜੀ ਫਿਰਦੇ ਨੇ ਵੀ ਸਾਨੂੰ ਮੰਨੋ, ਅਸੀਂ ਸੰਤਾਂ, ਅਸੀਂ ਸੰਤਾਂ। ਕਦੀ ਵੀ ਇਸ ਵਹਿਮ ਵਿੱਚ ਨਹੀਂ ਪੈਣਾ, ਇਸ ਭਰਮ ਵਿੱਚ ਨਹੀਂ। ਮੈਂ ਪਿਛਲੇ ਦਿਨ ਜਾਂ 2-3 ਦਿਨ ਪਹਿਲਾਂ ਇੱਥੇ ਕਥਾ ਕਰ ਰਿਹਾ ਸੀ, ਇੱਕ ਸੱਜਣ ਬਾਹਰ ਹੀ ਮੈਨੂੰ ਮਿਲ ਗਿਆ, ਕਹਿੰਦਾ ਜੀ ਤੁਸੀਂ ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਹੋ। ਕਹਿੰਦਾ ਤੁਸੀਂ ਬਾਣੀ 'ਚੋਂ ਪੜ੍ਹਿਆ ਨਹੀਂ ਨਿੰਦਾ ਭਲੀ ਕਿਸੇ ਕੀ ਨਾਹੀਂ? ਮੈਂ ਕਿਹਾ ਨਿੰਦਾ ਹੁੰਦੀ ਕੀ ਹੈ? ਕਹਿੰਦਾ ਤੁਸੀਂ ਬੁਰਾ ਬੋਲ ਰਹੇ ਹੋ ਮਹਾਂਪੁਰਖਾਂ ਨੂੰ। ਮੈਂ ਕਿਹਾ ਤੂੰ ਮੈਨੂੰ ਵੀ ਬੁਰਾ ਬੋਲ ਰਿਹਾ, ਨਿੰਦਿਆ ਤਾਂ ਫਿਰ ਨਿੰਦਿਆ ਹੀ ਹੈ, ਤੂੰ ਮੇਰੀ ਕਰ ਰਿਹਾ ਵੀ ਜਿਹੜਾ ਆਰਗਿਊ ਤੁਸੀਂ ਕਰ ਰਹੇ ਹੋ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਤੁਸੀਂ ਖੁਦ ਵੀ ਖਰੇ ਉਤਰੋ ਨਾ ਉੱਤੇ। ਤੇ ਉੱਥੇ ਇਹ ਲਿਖਿਆ ਨਿੰਦਾ ਭਲੀ ਕਿਸੇ ਕੀ ਨਹੀਂ, ਨਿੰਦਿਆ ਕਿਸੇ ਦੀ ਵੀ ਚੰਗੀ ਨਹੀਂ ਹੁੰਦੀ। ਤੇ ਜਦੋਂ ਮੈਂ ਕੁਝ ਬੋਲ ਦਿੱਤਾ ਤੇ ਤੁਸੀਂ ਮੇਰੀ ਨਿੰਦਿਆ ਕਿਉਂ ਕਰ ਰਹੇ ਹੋ? ਫਿਰ ਮੇਰੀ ਵੀ ਨਾ ਕਰੋ। ਹੁਣ ਇਹ ਕੁਝ ਸ਼ਬਦ ਨੇ ਜਿਹੜੇ ਸਾਨੂੰ ਡਰਾਉਣ ਲਈ ਅਗਲਿਆਂ ਨੇ ਹਥਿਆਰ ਵਜੋਂ ਵਰਤ ਲਏ। ਕੋਈ ਵੀ ਬੰਦਾ ਰੈਂਡਮਲੀ ਆਪਣੇ ਆਪ ਨੂੰ ਕਹਿ ਦਿੰਦਾ ਜੀ ਮੈਂ ਸੰਤ ਹਾਂ, ਮੈਂ ਬ੍ਰਹਮ ਗਿਆਨੀ ਹਾਂ, ਚਾਰ ਉਹਦੇ ਚੇਲੇ ਹੋ ਜਾਂਦੇ ਨੇ, ਉਹਦੀ ਪੂਜਾ ਭਗਤੀ ਸ਼ੁਰੂ ਹੋ ਜਾਂਦੀ ਹੈ, ਤੇ ਜੇ ਉਹ ਗੁਰਮਤਿ ਤੋਂ ਉਲਟ ਵੀ ਗੱਲ ਕਰੀ ਜਾਵੇ, ਬਾਣੀ ਦੀ ਵਿਚਾਰ ਤੋਂ ਉਲਟ ਵੀ ਗੱਲ ਕਰੀ ਜਾਵੇ, ਆਪਾਂ ਕਹਿੰਦੇ ਨਹੀਂ ਜੀ ਬਾਬਾ ਜੀ ਤੇ ਬ੍ਰਹਮ ਗਿਆਨੀ ਨੇ, ਸੰਤ ਨੇ, ਇਹਨਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਠੀਕ ਹੈ, ਨਿੰਦਿਆ ਦੇ ਅਰਥ ਸਾਨੂੰ ਸਮਝਣ ਦੀ ਲੋੜ ਹੈ। ਨਿੰਦਿਆ ਦਾ ਅਰਥ ਕੀ ਹੈ, ਮਤਲਬ ਕੀ ਹੈ, ਨਿੰਦਿਆ ਕਹਿੰਦੇ ਕਿਹਨੂੰ ਨੇ? ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣ ਗਿਆ ਨਾ, ਉਹ ਨਿੰਦਕ ਹੁੰਦਾ। ਬੇਨਤੀ ਨੂੰ ਸਮਝਿਓ, ਜਿਹੜਾ ਸ਼ਰੀਕ ਬਣ ਗਿਆ ਨਾ ਗੁਰੂ ਗ੍ਰੰਥ ਸਾਹਿਬ ਦਾ, ਉਹ ਨਿੰਦਕ ਹੁੰਦਾ। ਹੁਣ ਇਹ ਤੁਸੀਂ ਆਪ ਹਿਸਾਬ ਲਾ ਲਿਓ, ਇਹਦਾ ਅੰਦਾਜ਼ਾ ਤੁਸੀਂ ਆਪ ਲਾ ਲਿਓ। ਜਿਹੜਾ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਗੁਰੂ ਘੁਆਉਣ ਲੱਗ ਪਿਆ, ਸਤਿਗੁਰੂ ਘੁਆਉਣ ਲੱਗ ਪਿਆ,
ਗੁਰੂ ਗ੍ਰੰਥ ਸਾਹਿਬ ਦਾ ਮੁਕਾਬਲਾ ਕਰਨ ਲੱਗ ਪਿਆ ਵੀ ਮੈਂ ਹੀ ਸਭ ਕੁਝ ਹਾਂ। ਗੁਰੂ ਦੇ ਸ਼ਬਦ ਨਾਲੋਂ ਤੋੜ ਕੇ ਜਿਹਨੇ ਆਪਣੇ ਸਰੀਰ ਦੇ ਨਾਲ ਜੋੜ ਲਿਆ ਉਹ ਕੌਣ ਹੈ? ਨਿੰਦਕ ਹੈ। ਉਹ ਕੋਈ ਵੀ ਹੋਵੇ, ਤੁਸੀਂ ਗੁਰਦੁਆਰੇ ਜਾਓ ਨਾ, ਇੱਥੋਂ ਗੁਰਦੁਆਰਿਓਂ ਮੱਥਾ ਟੇਕ ਕੇ ਵੀ ਜਾਓ, ਤੁਹਾਡੀ ਸੁਰਤ ਵਿੱਚ ਕਥਾਵਾਚਕ ਘੱਟ ਰਹਿਣਾ ਚਾਹੀਦਾ ਤੇ ਗੁਰੂ ਦਾ ਸ਼ਬਦ ਜ਼ਿਆਦਾ ਰਹਿਣਾ ਚਾਹੀਦਾ ਵੀ ਗੁਰੂ ਦਾ ਉਪਦੇਸ਼ ਹੈ। ਸੁਖਮਣੀ ਸਾਹਿਬ ਦੀ ਬਾਣੀ ਬਹੁਤ ਜ਼ਿਆਦਾ ਪ੍ਰਚਲਿਤ ਕਰਨ ਦੇ ਪਿੱਛੇ ਵੀ ਰੀਜ਼ਨ ਇਹੋ ਹੀ ਹੈ, ਕਾਰਨ ਇਹੋ ਹੀ ਹੈ ਵੀ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਪਾ ਦਿਓ। ਅਗਲਿਆਂ ਪਾ ਦਿੱਤੀ, ਕਾਮਯਾਬ ਹੋ ਗਏ। ਤੋ ਮੈਂ ਜਿਹੜਾ ਬਚਨ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ, ਕਬੀਰ ਸਾਹਿਬ ਨੇ ਆਖਿਆ ਕਬੀਰ ਸਾਧੂ ਕੋ ਮਿਲਣੇ। ਹੁਣ ਕਬੀਰ ਸਾਹਿਬ ਕਿਹੜੇ ਸਾਧੂ ਨੂੰ ਮਿਲਣ ਜਾਂਦੇ ਨੇ? ਜੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸੰਤ ਦੀ ਗੱਲ, ਬ੍ਰਹਮ ਗਿਆਨੀ ਦੀ ਗੱਲ, ਆਉਣ ਤੁਹਾਡੇ ਸਾਹਮਣੇ ਰਾਗੀ ਸਿੰਘ ਪੜ੍ਹ ਕੇ ਗਏ ਨੇ ਸ਼ਬਦ, ਜੇ ਤੁਸੀਂ ਗੌਰ ਕੀਤਾ ਹੋਵੇ। ਉਹਨਾਂ ਕਿਹਾ ਸੰਤ ਕਾ ਮਾਰਗ, ਸੰਤ ਦਾ ਮਾਰਗ, ਸੰਤ ਦਾ ਰਸਤਾ। ਕਿਹੜੇ ਸੰਤ ਦਾ ਰਸਤਾ? ਸੰਤ ਤੇ ਬੜੇ ਤੁਰੇ ਫਿਰਦੇ ਨੇ, ਕਿਹੜੇ ਸੰਤ ਦਾ ਰਸਤਾ ਭਾਈ? ਇਹ ਸੰਤ ਕਿਹੜਾ? ਇਹ ਆ ਹੈ ਜਿਹੜਾ ਤੁਹਾਡੇ ਸਾਹਮਣੇ ਪ੍ਰਕਾਸ਼ਮਾਨ ਹੈ, ਇਹੋ ਹੀ ਸੰਤ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ। ਹੁਣ ਧਰਮ ਵੀ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਧਰਮ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਤੇ ਇੱਕ ਧਰਮ ਹੈ ਜਿਹਨੂੰ ਲੋਕ ਧਰਮ ਕਹਿੰਦੇ ਨੇ। ਲੋਕ ਧਰਮ ਸਮਝਦੇ, ਜੋ ਲੋਕ ਮੰਨਦੇ ਨੇ ਉਹਨੂੰ ਧਰਮ ਮੰਨੀ ਜਾਣਾ। ਦੋ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਧਰਮ ਹੈ ਉਹ ਸੱਚੀ ਵਿਚਾਰ ਦੇ ਆਧਾਰਿਤ ਹੈ, ਜਿਹੜਾ ਲੋਕਾਂ ਦਾ ਧਰਮ ਹੈ ਉਹ ਪਰੰਪਰਾਵਾਂ ਦੇ ਆਧਾਰਿਤ ਹੈ। ਇਹ ਫਰਕ ਹੈ, ਇਹਨੂੰ ਡਿਫਰੈਂਸ਼ੀਏਟ ਕਰੋ। ਲੋਕਾਂ ਦੇ ਧਰਮ ਨੂੰ ਖਤਰਾ ਕਦੋਂ ਹੁੰਦਾ ਹੈ? ਜਦੋਂ ਸੱਚੀ ਵਿਚਾਰ ਵਰਤਦੀ ਹੈ ਉਦੋਂ ਲੋਕ ਧਰਮ ਨੂੰ ਖਤਰਾ ਪੈਦਾ ਹੋ ਜਾਂਦਾ। ਫਿਰ ਗੁਰੂ ਅਰਜਨ ਸਾਹਿਬ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਜਾਂਦਾ, ਫਿਰ ਗੁਰੂ ਕਲਗੀਧਰ ਮਹਾਰਾਜ ਦੇ ਬੱਚੇ ਨੀਹਾਂ 'ਚ ਚਿਣੇ ਜਾਂਦੇ ਨੇ। ਕਦੋਂ? ਜਦੋਂ ਲੋਕ ਧਰਮ ਨੂੰ ਖਤਰਾ ਪੈਦਾ ਹੁੰਦਾ। ਅੱਜ ਨਹੀਂ ਹੁੰਦਾ ਲੋਕ ਧਰਮ ਨੂੰ ਖਤਰਾ ਪੈਦਾ। ਕਿਉਂ? ਕਿਉਂਕਿ ਅਜੇ ਸਿੱਖੀ ਨੂੰ ਵੀ ਲੋਕ ਧਰਮ ਬਣਾ ਦਿੱਤਾ, ਅੱਜ ਨਹੀਂ ਹੁੰਦਾ। ਇਹਨੂੰ ਡਿਫਰੈਂਸ਼ੀਏਟ ਕਰੋ, ਇਹਨੂੰ ਵੱਖਰਿਆ ਕਰੋ ਵੀ ਇੱਕ ਧਰਮ ਹੈ ਜਿਹੜਾ ਮੈਂ ਲੋਕਾਂ ਤੋਂ ਸਿੱਖਿਆ, ਜੋ ਮੈਂ ਆਪਣੇ ਦਾਦਿਆਂ ਪੜਦਾਦਿਆਂ ਤੋਂ ਸਿੱਖ ਲਿਆ, ਪੀੜ੍ਹੀ ਦਰ ਪੀੜ੍ਹੀ ਸਿੱਖ ਲਿਆ, ਜਿੱਦਾਂ ਦੇ ਉਹ ਸੀ ਉਦਾਂ ਦੇ। ਹੁਣ ਅਸੀਂ ਨਾ, ਮੈਂ ਅੱਜ ਹੀ ਇੱਕ ਵਿਦਵਾਨ ਨੂੰ ਸੁਣ ਰਿਹਾ ਸੀ, ਉਹਨੇ ਗੱਲ ਬੜੀ ਕਮਾਲ ਦੀ ਕਹੀ। ਸਾਨੂੰ ਇੱਦਾਂ ਕਿਉਂ ਲੱਗਦਾ ਰਹਿੰਦਾ ਏ? ਕਿਉਂਕਿ ਅਸੀਂ ਹਰ ਗੱਲ ਤੇ ਜਦੋਂ ਪੁਰਾਤਨਤਾ ਦਾ ਰੌਲਾ ਪਾਉਂਦੇ ਹਾਂ, ਉਹ ਵੀ ਇਹਨਾਂ ਮੁਲਕਾਂ 'ਚ ਬਹਿ ਕੇ ਜਿੱਥੇ ਅਸੀਂ ਜਹਾਜ਼ ਵਿੱਚ ਚੜ੍ਹ ਕੇ ਆਏ, ਗੱਡੀਆਂ ਦੇ ਉੱਤੇ ਇੱਧਰ ਉੱਧਰ ਆਪਾਂ ਭੱਜੇ ਫਿਰਦੇ ਹਾਂ, ਤੇ ਰੌਲਾ ਕਾਹਦਾ ਹੁੰਦਾ ਹੈ ਬੰਦੇ ਦਾ? ਪੁਰਾਤਨਤਾ ਦਾ। ਅਸੀਂ ਨਾ ਜੜ੍ਹਾਂ ਨਾਲ ਜੁੜਿਆ ਹੋਇਆ ਬੰਦਾ ਪਤਾ ਕਿਹਨੂੰ ਕਹਿੰਦੇ ਹਾਂ? ਆਪਾਂ ਹੁਣ ਆਮ ਤੁਸੀਂ ਵੇਖੋ ਜੀ, ਇਹ ਪਰਿਵਾਰ ਨਾ ਬੜਾ ਗੁਰਸਿੱਖ ਹੈ, ਫਿਰ ਚਲੋ ਇੰਨੀ ਤੇ ਗੱਲ ਹਜ਼ਮ ਹੋ ਜਾਂਦੀ ਹੈ ਵੀ ਚੰਗੀ ਗੱਲ ਹੈ, ਗੁਰਸਿੱਖ ਹੋਣਾ ਕੋਈ ਮਾੜੀ ਗੱਲ ਥੋੜ੍ਹਾ ਹੈ। ਉਹਨੂੰ ਪੁੱਛੋ ਜੀ ਕਿੱਦਾਂ ਗੁਰਸਿੱਖ ਹੈ? ਕਹਿੰਦੇ ਜੀ ਜੜ੍ਹਾਂ ਨਾਲ ਜੁੜਿਆ ਹੋਇਆ। ਜੜ੍ਹਾਂ ਨਾਲ ਕਿਵੇਂ ਜੁੜਿਆ ਏ? ਵੀ ਇਹਦੇ ਦਾਦੇ ਪੜਦਾਦੇ ਵੀ ਉਹ ਪਖੰਡ ਕਰਦੇ ਨੇ, ਇਹ ਵੀ ਇਸ ਮੁਲਕ 'ਚ ਬਹਿ ਕੇ ਉਹੀ ਪਖੰਡ ਕਰਦਾ, ਇਹਨੂੰ ਕਹਿੰਦੇ ਨੇ ਜੜ੍ਹਾਂ 'ਚ ਜੜ੍ਹਾਂ ਨਾਲ ਜੁੜਿਆ ਹੋਇਆ। ਇਹ ਜੀ ਬੜਾ ਜੜ੍ਹਾਂ ਨਾਲ ਜੁੜਿਆ ਹੁੰਦਾ, ਉੱਥੇ ਵੀ ਵੀਰਵਾਰ ਨੂੰ ਤੇਲ ਪਾਉਂਦਾ ਸੀ, ਇੱਥੇ ਵੀ ਜੋਤ ਜਗਾਈ ਫਿਰਦਾ, ਇਹਦੀ ਜੜ੍ਹਾਂ ਨਾਲ ਜੁੜਿਆ ਹੋਇਆ। ਇਹਨੂੰ ਲੋਕ ਕਹਿੰਦੇ ਨੇ ਵੀ ਇਹ ਕੀ ਹੈ? ਹੁਣ ਲੋਕ ਧਰਮ ਵੇਖੋਗੇ ਤਾਂ ਇਹੋ ਹੀ ਹੈ ਨਾ, ਜਿਹੜਾ ਲੋਕ ਧਰਮ ਹੈ ਜੋ ਲੋਕ ਕਰਦੇ ਨੇ ਉਹ ਤੇ ਸਾਰਾ ਕੁਝ ਇਹੋ ਹੀ ਹੈ, ਇਹੋ ਹੀ ਚੱਲ ਰਿਹਾ ਆਲੇ ਦੁਆਲੇ 'ਚ। ਲੋਕ ਧਰਮ ਜਿਹੜਾ ਹੈ ਉਹ ਇਹ ਕਹਿੰਦਾ ਵੀ ਪਾਠ ਪੜਾ ਲਓ, ਪੂਜਾ ਕਰਾ ਲਓ, ਲੋਕ ਧਰਮ ਇਹੋ ਕਹਿੰਦਾ। ਪਰ ਗੁਰਬਾਣੀ ਦਾ ਸੱਚ ਧਰਮ ਕਹਿੰਦਾ ਹੈ ਵੀ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ। ਹੁਣ ਦੋ ਧਰਮ ਤੁਹਾਡੇ ਸਾਹਮਣੇ ਹੋ ਗਏ, ਇੱਕ ਗੁਰੂ ਗ੍ਰੰਥ ਸਾਹਿਬ ਦਾ ਤੇ ਇੱਕ ਲੋਕਾਂ ਦਾ। ਗੁਰੂ ਗ੍ਰੰਥ ਸਾਹਿਬ ਦੇ ਧਰਮ ਨੇ ਆਖਣਾ ਹੈ ਵੀ ਪੜ ਪੜ ਗੱਡੀ ਲੱਧੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਆਂ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ,
ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਝੱਖਣਾ ਚਾਕ। ਤੇ ਲੋਕ ਧਰਮ ਇਹ ਕਹਿੰਦਾ ਹੈ ਵੀ ਨਹੀਂ ਅਸੀਂ ਤੇ 15 ਖੰਡ ਪਾਠ ਕਰਾਉਂਦੇ ਹਾਂ, ਇਹ ਲੋਕ ਧਰਮ ਕਹਿੰਦਾ ਹੈ। ਇਹ ਫਰਕ ਹੈ, ਅਸੀਂ ਕਿਹੜੇ ਧਰਮ ਦੇ ਅਕੋਰਡਿੰਗ ਚੱਲਦੇ ਹਾਂ ਫੈਸਲਾ ਤੁਸੀਂ ਕਰ ਲਓ। ਗੁਰੂ ਗ੍ਰੰਥ ਸਾਹਿਬ ਦਾ ਧਰਮ ਪੜ੍ਹੋਗੇ ਤੇ ਕਬੀਰ ਸਾਹਿਬ ਨੇ ਕਈ 100 ਸਾਲ ਪਹਿਲਾਂ ਇਹ ਗੱਲ ਕਹਿ ਦਿੱਤੀ, ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਣਾ ਸੁਣੀਐ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ। ਸੋਈ ਇਹ ਕਹਿੰਦਾ ਤੁਹਾਡਾ ਲੋਕ ਧਰਮ ਤੇ ਕਬੀਰ ਇਹ ਗੱਲ ਨਹੀਂ ਕਹਿੰਦਾ, ਇਹ ਫਰਕ ਹੈ ਨਾ। ਇਹਨੂੰ ਡਿਫਰੈਂਸ਼ੀਏਟ ਕਰੀਏ, ਇਹਦੇ ਵਿੱਚ ਇੱਕ ਫਰਕ ਪਾ ਕੇ ਵੇਖੀਏ। ਲੋਕ ਧਰਮ ਇਹਨਾਂ ਮੁਲਕਾਂ ਵਿੱਚ ਆਣ ਕੇ ਵੀ ਕਰਮ ਕਾਂਡਾਂ ਵਿੱਚ ਉਲਝਾਏ ਪਖੰਡਾਂ ਵਿੱਚ ਫਸਿਆ ਹੈ, ਤੇ ਅਸੀਂ ਕਿਉਂਕਿ ਬਹੁ ਗਿਣਤੀ ਹੈ ਇਸ ਕਰਕੇ ਸਾਡਾ ਤੇ ਸਾਰਾ ਕੁਝ ਹੀ ਲੋਕਾਂ ਦੇ ਅਕੋਰਡਿੰਗ ਹੁੰਦਾ ਹੈ। ਇੱਕ ਅੱਜ ਮੈਂ ਕਬੀਰ ਸਾਹਿਬ ਦਾ ਲੜੀਵਾਰ ਸ਼ਬਦ ਵਿਚਾਰ ਵਿੱਚ ਬੋਲ ਵਿਚਾਰਿਆ ਸੀ, ਜੰਮ ਤੇ ਉਲਟ ਪਏ ਹੈ ਰਾਮ। ਆਖਿਆ ਮੈਂ ਹੁਣ ਲੋਕਾਂ ਵਾਲੇ ਰਾਹ ਤੋਂ ਉਲਟ ਚੱਲ ਪਿਆ, ਹੁਣ ਮੈਂ ਲੋਕਾਂ ਵਾਂਗੂ। ਅੱਛਾ ਤੁਸੀਂ ਨਾ ਬਹੁ ਗਿਣਤੀ ਵਿੱਚ ਜੇ ਆਪਣੇ ਆਪ ਨੂੰ ਪ੍ਰੂਵ ਕਰਨਾ ਤੁਹਾਨੂੰ ਉਹਦੇ ਵਰਗਾ ਹੋਣਾ ਪੈਣਾ। ਤੁਸੀਂ ਕਦੀ ਉਸ ਬੰਦੇ ਦੀ ਹਾਲਤ ਵੇਖਿਓ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਹਨੂੰ ਜਿਹੜਾ ਨੱਚਦਾ ਨਹੀਂ, ਉਸ ਬੰਦੇ ਦੀ ਸਿਚੁਏਸ਼ਨ ਵੇਖਿਓ ਕਦੀ, ਉਹ ਵੀ ਵਿਚਾਰਾ ਕਸੂਤਾ ਫਸਿਆ। ਉਹ ਬੰਦੇ ਜਿਹੜਾ ਹਜ਼ਾਰਾਂ ਪਿਆਕੜਾਂ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਟੁੰਨ ਵਾਲਿਆਂ ਹੋਣ ਵਾਲਿਆਂ ਵਿੱਚ, ਉਸ ਬੰਦੇ ਦੀ ਸਿਚੁਏਸ਼ਨ ਵੇਖੋ ਜਿਹੜਾ ਪੀਂਦਾ ਨਹੀਂ ਹੈ। ਅੱਛਾ ਉਹਨਾਂ ਲੋਕਾਂ ਚ ਪ੍ਰਵਾਨ ਚੜ੍ਹਨ ਲਈ ਕੀ ਕਰਨਾ ਪਵੇਗਾ? ਜੇ ਤੁਸੀਂ ਉਹਨਾਂ ਲੋਕਾਂ ਚ ਪ੍ਰਵਾਨ ਚੜ੍ਹਨਾ, ਬਹੁ ਗਿਣਤੀ ਤਾਂ ਹੀ ਏਦਾਂ ਕਰਦੀ ਹੈ ਨਾ। ਹਜ਼ਾਰਾਂ ਨੰਗਿਆਂ ਦੇ ਵਿੱਚ ਇੱਕ ਕੱਪੜੇ ਕੱਜਣ ਵਾਲੇ ਦੀ, ਕੱਪੜੇ ਨਾਲ ਆਪਣੇ ਆਪ ਨੂੰ ਕੱਜਣ ਵਾਲੇ ਦੀ ਸਿਚੁਏਸ਼ਨ ਵੇਖਿਓ, ਉਹਨੂੰ ਆਪਣੇ ਆਪ ਤੇ ਡਾਊਟ ਹੋਈ ਜਾਂਦਾ, ਮੈਂ ਹੀ ਗਲਤ ਹੋਵਾਂਗਾ, ਮੈਂ ਹੀ ਗਲਤ ਹੋਵਾਂਗਾ, ਮੈਂ ਹੀ ਗਲਤ ਹੋਵਾਂਗਾ। ਸਮਝ ਗਏ ਨਾ ਬੇਨਤੀ ਨੂੰ? ਹੁਣ ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਐਸ਼ ਪ੍ਰਸਤੀ, ਨੰਗਾ ਨਾਚ, ਸ਼ਰਾਬਾਂ, ਦੂਜਾ ਤੀਜਾ, ਉੱਥੇ ਫਿਰ ਜਿਹੜਾ ਇੱਕ ਬੰਦਾ ਹੁੰਦਾ ਉਹਨੂੰ ਇਹ ਲੱਗਦਾ ਵੀ ਨਹੀਂ ਯਾਰ, ਇਹ ਫਿਰ ਇੰਨੇ ਜਾਣੇ ਗਲਤ ਥੋੜਾ। ਆਹ ਫਰਕ ਹੈ। ਹੁਣ ਜਿੱਥੇ ਹਜ਼ਾਰਾਂ ਜੋਤਾਂ ਜਗਾਉਣ ਵਾਲੇ ਨੇ, ਟਲ ਖੜਕਾਉਣ ਵਾਲੇ ਨੇ, ਹਜ਼ਾਰਾਂ ਜਿੱਥੇ ਕਹਿੰਦੇ ਨੇ ਆਓ ਗੁਰਦੁਆਰੇ ਤੁਹਾਨੂੰ ਸ਼ਾਂਤੀ ਦਈਏ, ਟਿਕਾ ਦਈਏ, ਉੱਥੇ ਕੋਈ ਗੱਲ ਉਦਾਂ ਦੀ ਕਹਿ ਜਾਵੇ ਤੇ ਉਹ ਸਾਨੂੰ ਪ੍ਰੋਬਲਮ ਕ੍ਰੀਏਟ ਹੋ ਜਾਣੀ, ਮੁਸ਼ਕਲ ਇਹ ਹੈ ਨਾ। ਤਾਂ ਹੀ ਤੇ ਬਾਬੇ ਨੇ ਆਖਿਆ ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ, ਸੰਸਾਰ ਵਿਰਲੇ ਹੀ ਨੇ, ਉਹ ਘੱਟ ਹੀ ਨੇ ਜਿਹੜੇ ਵੱਖਰੇ ਹੋ ਗਏ। ਲੋਕ ਧਰਮ ਹੈ, ਤੁਸੀਂ ਕਹੀਏ ਨਾ ਆਪਣੇ ਗੁਰਦੁਆਰੇ ਦਾ ਇੱਕ ਫਰਕ ਹੈ ਸਿੰਘ ਸਭਾ ਦਾ, ਇੱਥੇ ਫਰਕ ਇਹ ਹੈ ਤੁਸੀਂ ਕਿਸੇ, ਚਲੋ ਮੈਂ ਸਾਰੇ ਹੀ ਆਪੋ ਆਪਣੀ ਥਾਂ, ਹੁਣ ਆਹ ਵੀ ਜਿਹੜੀ ਮੈਂ ਗੱਲ ਕਰ ਰਿਹਾ ਲੋਕ ਧਰਮ ਦੀ ਕਹਿ ਰਿਹਾ, ਹਾਲਾਂਕਿ ਕਹਿਣੀ ਨਹੀਂ ਚਾਹੀਦੀ, ਮੈਂ ਆਪਣੀ ਗੱਲ ਹੀ ਉਲਟ ਕਰ ਗਿਆ ਥੋੜ੍ਹੀ ਜਿਹੀ। ਇੱਥੇ ਫਰਕ ਤੁਸੀਂ ਕਦੀ ਤਜਰਬਾ ਕਰਕੇ ਵੇਖਿਓ, ਸਰੀ ਦੇ ਕਿਸੇ ਗੁਰਦੁਆਰੇ ਚਲੇ ਜਾਓ, ਉਹਨੂੰ ਕਹੋ ਜੀ ਬਾਬਾ ਜੀ ਇੱਦਾਂ ਕਰਾਉਣਾ ਚਾਹੁੰਦੇ, ਉਹਨਾਂ ਕਹਿਣਾ ਕਰ ਦਿੰਦੇ, ਕੋਈ ਚੱਕਰ ਹੀ ਨਹੀਂ, ਜਿੱਦਾਂ ਕਹੇਗਾ ਉੱਦਾਂ ਹੀ ਕਰ ਦਿਆਂਗੇ। ਇੱਥੇ ਨਹੀਂ ਇੱਦਾਂ ਆਉਣਾ, ਕਮ ਸੇ ਕਮ ਇੱਥੇ ਪਹਿਲਾਂ ਗਿਆਨੀ ਨੇ ਕਹਿ ਦੇਣਾ ਵੀ ਜਿਹੜੀ ਅਕਾਲ ਤਖ਼ਤ ਵਾਲੀ ਮਰਿਆਦਾ ਹੈ ਅਸੀਂ ਤੇ ਉਹਦੇ ਅਕੋਰਡਿੰਗ ਕਰਨਾ, ਇੱਥੇ ਫਰਕ ਪੈਣਾ। ਹੁਣ ਉਹਨਾਂ ਨੇ ਕੀ, ਤਾਂ ਹੀ ਤਾਂ ਲੋਕ ਕਹਿੰਦੇ ਨੇ ਨਾ, ਕਿਉਂਕਿ ਲੋਕ ਧਰਮ ਨਿਭਾਉਣ ਵਾਲੇ ਜ਼ਿਆਦੇ ਨੇ, ਤੇ ਜਿੱਥੇ ਵਿਚਾਰ ਸੱਚ ਦੀ ਚੱਲਣੀ ਹੈ, ਜਿੱਥੇ ਇੱਕ ਰੱਬ ਦੀ ਗੱਲ ਹੋਣੀ ਹੈ, ਜਿੱਥੇ ਕਰਮ ਕਾਂਡ ਦੀ ਗੱਲ ਨਹੀਂ ਹੋਣੀ, ਉੱਥੇ ਗਿਣਤੀ ਵੱਧ ਹੋਣੀ, ਕਿਉਂਕਿ ਭੀੜ ਦੀ ਬਹੁਤੀ ਜਿਹੜੀ ਮਾਨਸਿਕਤਾ ਉਦਾਂ ਦੀ ਹੈ, ਤੇ ਉਹਨਾਂ ਨੂੰ ਉਦਾਂ ਦੀ ਮਾਨਸਿਕਤਾ ਵਾਲੇ ਲੋਕ ਚਾਹੀਦੇ ਨੇ। ਤੁਸੀਂ ਇੱਥੇ ਕਾਊਂਟਰ ਤੇ ਕਹਿ ਕੇ ਵੇਖਿਓ ਗਿਆਨੀ ਜੀ ਨੂੰ ਵੀ ਗਿਆਨੀ ਜੀ ਜਲ ਨਹੀਂ ਮਿਲੂਗਾ ਇੱਥੋਂ। ਤੁਸੀਂ ਦੂਜੇ ਗੁਰਦੁਆਰਿਆਂ 'ਚ ਕਹਿ ਕੇ ਵੇਖ ਲਓ ਬਾਬਾ ਜੀ ਜਲ ਚਾਹੀਦਾ, ਉਹਨੇ ਕਹਿਣਾ ਆਓ ਜੀ ਕਿੰਨਾ ਚਾਹੀਦਾ। ਇਹ ਫਰਕ ਹੈ, ਕਿਉਂਕਿ ਬਾਕੀ ਜਗ੍ਹਾ 'ਤੇ ਕੀ ਹੈ, ਲੋਕ ਧਰਮ ਨਿਭਾਇਆ ਜਾਂਦਾ ਜਿੱਦਾਂ ਲੋਕ ਚੱਲਦੇ ਨੇ ਜਿੱਦਾਂ, ਇੱਥੇ ਫਰਕ ਪੈ ਜਾਂਦਾ। ਚਲੋ ਇਹ ਵੀ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਕੋਈ ਗਿਆਨੀ ਇੱਥੇ ਸਿਆਣੇ ਨੇ, ਨਹੀਂ ਤਾਂ ਇੱਥੇ ਵੀ ਕੰਮ ਨਿਬੜ ਜੂ ਹੌਲੀ ਹੌਲੀ, ਜਾਂ ਪ੍ਰਬੰਧਕ ਸਿਆਣੇ ਨੇ ਫੇਰ ਹੀ ਹੈ, ਨਹੀਂ ਤਾਂ ਨਿਬੜ ਇੱਥੇ ਵੀ ਜਾਣਾ। ਹੁਣ ਸਤਿਗੁਰੂ ਮਹਾਰਾਜ ਨੇ ਨਾ
ਜਦੋਂ ਗੁਰੂ ਅਰਜਨ ਸਾਹਿਬ ਸੰਤ ਦੀ ਗੱਲ ਕਰਦੇ ਨੇ ਤੇ ਉਹ ਤੁਹਾਡੇ ਆ ਗਲ ਚ ਮਾਲਾ ਪਾਈ ਫਿਰਦੇ, ਗੁੱਟਾਂ ਲੱਤਾਂ ਹੱਥਾਂ ਬਾਹਾਂ ਅੱਖਾਂ ਦੇ ਵਿੱਚ ਇਹਨਾਂ ਮਾਲਾ ਪਾ ਲੈਣੀ ਆਉਣ ਵਾਲੇ ਸਮੇਂ ਚ, ਸਿਰਾਂ ਤੇ ਬੰਨੀ, ਇਹਨਾਂ ਦੀ ਗੱਲ ਨਹੀਂ ਕਰਦੇ। ਇਹਨਾਂ ਦੀ ਤੇ ਨਿੰਦਿਆ ਗੁਰੂ ਸਾਹਿਬ ਨੇ ਆਪ ਕੀਤੀ ਹੈ। ਗਲੀ ਜਿੰਨਾ ਜਪ ਮਾਲੀਆਂ, ਜਿਨ੍ਹਾਂ ਦੇ ਗਲ ਵਿੱਚ ਕੀ ਨੇ ਮਾਲਾ। ਅੱਛਾ ਇੱਕ ਬੜੀ ਬਲੰਟ ਸਟੇਟਮੈਂਟ ਦਵਾਂ, ਮਾਲਾ ਵਾਲਾ ਬੰਦਾ ਭੇਖੀ ਹੁੰਦਾ। ਹੁਣ ਜੇ ਤੁਹਾਡੇ ਕਿਸੇ ਬਾਬੇ ਨੇ ਪਾਈ ਹੋਵੇ ਤੇ ਤੁਸੀਂ ਵੇਖ ਲਿਓ ਜਿਹੜਾ ਹਾਂ, ਇੱਕ ਹੁੰਦਾ ਇਹ ਅਗਿਆਨਤਾ, ਇੱਕ ਆਮ ਬੰਦਾ ਹੈ, ਉਹਨੂੰ ਪਤਾ ਹੀ ਨਹੀਂ, ਉਹਨੂੰ ਵਿਚਾਰੇ ਨੂੰ ਦੱਸਿਆ ਗਿਆ। ਮੈਂ ਆਮ ਬੰਦੇ ਦੀ ਗੱਲ ਨਹੀਂ ਜੇ ਕਰ ਰਿਹਾ, ਆਮ ਬੰਦੇ ਦੀ ਗੱਲ ਨਹੀਂ ਕਰ ਰਿਹਾ ਮੈਂ। ਗੁਰੂ ਗ੍ਰੰਥ ਸਾਹਿਬ, ਅੱਛਾ ਮੈਂ ਕਿਸੇ ਹਿੰਦੂ ਵੀਰ ਦੀ ਵੀ ਗੱਲ ਨਹੀਂ ਕਰ ਰਿਹਾ, ਮੈਂ ਕਿਸੇ ਇਸਲਾਮ ਵਾਲੇ ਦੀ ਗੱਲ ਵੀ ਨਹੀਂ ਕਰ ਰਿਹਾ, ਕਿਉਂਕਿ ਉਹਨਾਂ ਦੇ ਕਲਚਰ 'ਚ, ਉਹਨਾਂ ਦੇ ਗ੍ਰੰਥਾਂ 'ਚ ਉਹਨਾਂ ਨੂੰ ਇਹ ਚੀਜ਼ਾਂ ਦੱਸੀਆਂ ਗਈਆਂ, ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ। ਮੈਂ ਸਿੱਖਾਂ ਦੀ ਗੱਲ ਕਰ ਰਿਹਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਹੁਣ ਤੁਸੀਂ ਇਹ ਕਹਿ ਦਿਓ ਵੀ ਸਾਡੇ ਬਾਬੇ ਨੇ ਪਾਈ ਉਹ ਫਿਰ ਮਾੜੇ ਨੇ, ਮੈਂ ਨਹੀਂ ਕਹਿੰਦਾ ਭਾਈ, ਆਹ ਬਾਬੇ ਦਾ ਵਾਕ ਸੁਣ ਲਓ। ਉਹਨਾਂ ਕਿਹਾ ਗਲੀ ਜਿੰਨਾ ਜਪ ਮਾਲੀਆਂ, ਜਿਨ੍ਹਾਂ ਦੇ ਗਲ ਵਿੱਚ ਮਾਲਾ ਨੇ, ਮੇਰਾ ਵਾਕ ਨਹੀਂ ਹੈ, ਫਿਰ ਮੈਂ ਬੇਨਤੀ ਕਰਦੇ, ਲੋਟੇ ਹੱਥ ਨਿਬੱਗ, ਜਿਨ੍ਹਾਂ ਦੇ ਹੱਥ ਵਿੱਚ ਕੀ ਨੇ, ਲੋਟੇ ਨੇ। ਹੁੰਦਾ ਨਾ ਬਾਬਾ ਜੀ ਨੇ ਆਪਦਾ ਪਾਣੀ ਲੋਟੇ 'ਚ ਰੱਖਿਆ, ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤਨ ਆਖੀਐ ਬਾਨਾਰਸ ਕੇ ਠੱਗ। ਹੁਣ ਇਹ ਨਿੰਦਿਆ ਏ, ਨਿੰਦਿਆ ਏ, ਕਬੀਰ ਨਿੰਦਿਆ ਕਰ ਰਿਹਾ। ਹੋਰ ਸੁਣ ਲਓ, ਕਬੀਰ ਜਪਨੀ ਕਾਠ ਕੀ, ਆਖਿਆ ਕਾਠ ਦੀ ਜਪਣੀ, ਜਪਣੀ ਕਹਿੰਦੇ ਨੇ ਮਾਲਾ ਨੂੰ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾ ਮੈਂ ਲੋਏ। ਲੋਏ ਦਾ ਅਰਥ ਹੁੰਦਾ ਜੀ ਲੋਕਾਂ ਨੂੰ, ਕੀ ਲੋਕਾਂ ਨੂੰ ਵਿਖਾਉਂਦਾ ਫਿਰਦਾ, ਮਾਲਾ ਪਾਈ ਹੈ ਜੀ, ਮਾਲਾ ਪਾਈ ਹੈ।

अंदर रब नूं चेते कर जपणियां पा पा काहदा विखावा। अच्छा जिहड़े बाबे बारे तुहानूं इह पता लग गया ना वी इह बाबा 100 पाठ सुखमणी दे कर लैंदा 100 पाठ जपजी दे कर लैंदा उहने तुहाडे तुहानूं किवें पता लगा तुहाडी परसनल लाइफ बारे मैनूं किन्ना कु पता मेरी परसनल लाइफ बारे मैं हो सकदा इक वना करदा हां मैं हो सकदा चार करदा हां तुहानूं किहने दस दित्ता ते जे मैं दस रहा तो इहदा मतलब की है तुसीं आप सियाणे हो अगे समझ लो जे तुसीं मैनूं इह कह रहे हो भी फलाना बाबा जी महापुरख ते 50 पाठ करदे ने उहने क्यों दस्सिया तुहानूं उहनूं लोड़ की पई है गल दस्सण दी क्योंकि तुहाडे उत्ते प्रभाव पाउणा है ना उहने तुहाडे उत्ते असर पाउणा है ना ते मैं अपना नितनेम करां मैं करदा नहीं करदा इहदा किसे नूं की पा इहदा मतलब है किसे नाल पर नहीं मैं कहांगा फिर ते कई ना कैलकुलेशन भी इदां दी हो जांदी है कहिंदे जी दिहाड़ी च 101 पाठ करदे सी एक जपजी साहब दा पाठ करना होवे ते 15 मिंट लगदे 101 ਨੂੰ 15 ਨਾਲ ਮਲਟੀਪਲਾਈ ਕਰ ਲਓ ਤੁਸੀਂ ਅੱਜ ਕੱਲ ਮੈਥ ਆਉਂਦਾ ਹੀ ਹੋਣਾ ਇੰਨਾ ਕਿ ਸਾਰਿਆਂ ਨੂੰ 101 ਨੂੰ 15 ਨਾਲ ਮਲਟੀਪਲਾਈ ਕਰ ਲਓ ਹੋ ਜਾਊਗਾ ਫਿਰ 101 ਪਾਠ ਜਪਜੀ ਸਾਹਿਬ ਨਹੀਂ ਅਸੀਂ 5 ਸੁਖਮਣੀਆਂ ਕਰਦੇ ਸੀ ਸੁਖਮਣੀ ਸਾਹਿਬ ਦਾ ਪਾਠ 1.5 ਘੰਟੇ ਦੇ ਵਿੱਚ ਹੁੰਦਾ 1.25 ਘੰਟਾ ਉੱਚ ਲੱਗ ਜਾਂਦਾ ਲਓ ਜੀ 3 ਘੰਟੇ ਤੇ ਹੈ ਕੋਈ ਸੈਂਸ ਬਣਦੀ ਗੱਲ ਦੀ ਕਿੱਦਾਂ ਹੋ ਗਿਆ समझ गए सियाने बनीए मैं अपनी सुरत विच पक्कियां कर लवां भी जदों मेरा गुरु अर्जन साहब संत की गल कर रहा ब्रह्म ज्ञानी की गल कर रहा उहदी निगाह च बाबा कबीर ही संत है उहदी निगाह विच बाबा फरीद ही ब्रह्म ज्ञानी है ये पक्कियां कर लवां जदों मेरा गुरु अर्जन संत की गल कर रहा तो बाबे नानक तो वड्डा उहदी निगाह च कोई संत नहीं हो सकता कोई संत जदों गुरु अर्जन साहब ब्रह्म ज्ञानी की गल कर रहे ने ते गुरु अमरदास तो वड्डा ब्रह्म ज्ञानी केड़ा हो सकता इत्थे उन्हां जीवड़ियां की गल है एवें ना इत्थे संतां दे घरे बच्चा जम्मे ओह भी संत डॉक्टर दे घरे बच्चा जम्मे डॉक्टर नहीं हुंदा इंजीनियर दे घरे बच्चा जम्मे इंजीनियर नहीं हुंदा बाबे दे घरे बच्चा जम्मे संत दे घरे बच्चा जम्मे ते लोक उन्हूं भी मत्थे टेकने शुरू कर दिंदे ने इह भी संती है इह भी संती है सो पक्कियां कर लो भी साधु गुरु है श्री गुरु ग्रंथ साहिब है हुण इस साधु नूं मिलन दी गल इत्थे कबीर साहिब ने कीती है शब्द नूं मिलन दी गल बाणी गुरु गुरु है बाणी साधु सतगुर जे मिले तां पाईए गुणी निदान साधु गुरु ही है होर कौन है साधु ਕਿਹੜਾ ਸਾਧੂ ਹੋਵੇਗਾ ਹੈ ਕੋਈ ਇਹਦੇ ਪਾਏ ਦਾ ਸਾਧੂ ਸਾਧੂ ਗੁਰੂ ਕਲਗੀਧਰ ਮਹਾਰਾਜ ਹੈ ਤੁਸੀਂ ਸਾਧੂ ਕਿਹਨੂੰ ਸਮਝਦੇ ਹੋ ਜਿਹੜਾ ਨੰਗ ਤਿਰੰਗਾ ਤੁਰਿਆ ਫਿਰਦਾ ਨਹੀਂ ਸਾਧੂ ਉਹ ਹੈ ਜਿਹੜਾ ਸੰਘਰਸ਼ ਕਰ ਰਿਹਾ ਤੇ ਜਿਹਦਾ ਜਾਮਾ ਲੀਰੋ ਲੀਰ ਹੋ ਗਿਆ ਜਿਹੜਾ ਮਾਛੀਵਾੜੇ ਦੇ ਵਿੱਚ ਤੁਰਿਆ ਫਿਰਦਾ ਉਹ ਹੈ ਸਾਧੂ ਸਾਧੂ ਉਹ ਹੈ ਜਿਹੜਾ ਤੱਤੀ ਤਵੀ ਤੇ ਬੈਠਾ ਸਾਧੂ ਉਹ ਹੈ ਜਿਹਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਸੀਸ ਲਵਾ ਲਿਆ ਸਾਧੂ ਉਹ ਹੈ ਇਹਨਾਂ ਨੂੰ ਸਾਧੂ ਕਹਿੰਦੇ ਹੋ ਆਹ ਜਿਹੜੇ ਤੁਰੇ ਫਿਰਦੇ ਨੇ ਜਿਨ੍ਹਾਂ ਦੀਆਂ ਕਰਤੂਤਾਂ ਲੁਕੀਆਂ ਛਿਪੀਆਂ ਨੇ ਨਿੱਕੇ ਨਿੱਕੇ ਬੱਚਿਆਂ ਦਾ ਸ਼ੋਸ਼ਣ ਨਿੱਕੇ ਨਿੱਕੇ ਬੱਚਿਆਂ ਦਾ ਸ਼ੋਸ਼ਣ ਕਰ ਰਹੇ ਨੇ ਮੈਂ ਇੱਕ ਬੇਨਤੀ ਕਰਾਂ ਤੁਹਾਡੇ ਮੇਰੇ ਘਰ 'ਚ ਵੀ ਇੱਕ ਬੱਚਾ ਤੁਹਾਡੇ ਵੀ ਛੋਟੇ ਛੋਟੇ ਬੱਚੇ ਨੇ ਅਤੇ ਅੱਜ ਇਹਨਾਂ ਮੁਲਕਾਂ 'ਚ ਆਣ ਕੇ ਆਪਾਂ ਨੂੰ ਇੱਕ ਗੱਲ 'ਤੇ ਸਮਝ ਲੱਗੀ ਆ ਵੀ ਬੱਚੇ ਨੂੰ ਇਕੱਲਿਆਂ ਨਹੀਂ ਛੱਡਣਾ ਪਤਾ ਹੈ ਨਾ ਜੀ ਆਪਾਂ ਨੂੰ ਈਵਨ ਸਾਡਾ ਕੋਈ ਬਹੁਤ ਖੂਨ ਦਾ ਰਿਸ਼ਤਾ ਵੀ ਹੋਵੇ ਤੇ ਉੱਥੇ ਵੀ ਬੱਚੇ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ ਪਰ ਹਾਂ ਚਲੋ ਮੈਂ ਸਾਰਿਆਂ ਨੂੰ ਕੋਈ ਸ਼ੱਕੀ ਨਿਗਾਹ ਨਾਲ ਗੱਲ ਨਹੀਂ ਕਰ ਰਿਹਾ ਮੈਂ ਇਹ ਨਹੀਂ ਕਹਿੰਦਾ ਵੀ ਭੈਣ ਭਰਾ ਸਾਡੇ ਆਪਣੇ ਹੀ ਨੇ ਮਾੜੇ ਨਹੀਂ ਹੈਗੇ ਉਹਨਾਂ ਦੇ ਘਰਾਂ ਵਿੱਚ ਵੀ ਬੱਚੇ ਹੁੰਦੇ ਨੇ ਇੱਥੇ ਇੱਕ ਰਿਵਾਜ਼ ਹੋਰ ਬੜਾ ਕਸੂਤਾ ਜਿਹਾ ਆਪਣੇ ਬੱਚਿਆਂ ਨੂੰ ਸਮਝਾਇਆ ਕਰੋ ਰੋਕਿਆ ਕਰੋ ਉਹ ਹੈ ਵੀ ਕਿਸੇ ਦੇ ਘਰੇ ਸੌਣ ਦਾ ਹੈਗਾ ਹੈ ਨਾ ਇੱਦਾਂ ਦਾ ਰਿਵਾਜ਼ ਵੀ ਅਸੀਂ ਤਾਂ ਅੱਜ ਆਪਣੇ ਫਰੈਂਡ ਦੇ ਘਰੇ ਨਹੀਂ ਉਹਨੂੰ ਕਹਿ ਪੁੱਤ ਤੂੰ 10 ਵਜੇ ਤਾਂ ਹੀ ਉਹਨਾਂ ਦੇ ਘਰੇ ਬਹਿ ਜਾ ਕੋਈ ਚੱਕਰ ਨਹੀਂ ਪਰ ਸੌਣਾ ਸਿਰਫ ਆਪਣੇ ਘਰੇ ਆਣ ਕੇ ਆ ਕੋਈ ਚੱਕਰ ਨਹੀਂ ਤੂੰ ਆਪ
ਫਰੈਂਡ ਨਾਲ ਗੱਲਾਂ ਬਾਤਾਂ ਮਾਰ, ਉਹਨਾਂ ਦੇ ਪਰਿਵਾਰ 'ਚ ਬਹਿ, ਪਰ ਸੌਣਾ ਸਿਰਫ ਆਪਣੇ ਘਰੇ ਆਣ ਕੇ ਆ, ਜਾਂ ਉਹਦੇ ਘਰੇ ਸੌ ਸਕਦਾ ਜਿਹਦੇ ਬਾਰੇ ਤੁਹਾਨੂੰ ਸਾਰਾ ਕੁਝ ਪਤਾ ਹੈ, ਅਦਰਵਾਈਜ਼ ਨਹੀਂ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਕਿਸੇ ਨੇ ਆਪਣੇ ਬੱਚੇ ਡੇਰੇ ਵਿੱਚ ਛੱਡ ਦਿੱਤੇ, ਆ ਇੱਕ ਡੇਰਾ ਪੈਂਦਾ, ਚਲੋ ਮੈਂ ਨਾਂ ਨਹੀਂ ਲੈਣਾ ਉਹਦਾ, ਫਿਰ ਮੁੜ ਕੇ ਪ੍ਰੋਬਲਮ ਕ੍ਰੀਏਟ ਹੋ ਜਾਂਦੀ, ਤੁਸੀਂ ਤੇ ਘਰਾਂ ਨੂੰ ਚਲੇ ਜਾਣਾ, ਮੁੜ ਕੇ ਸਿਆਪੇ ਤੇ ਮੈਨੂੰ ਪੈਣੇ। ਤੇ ਉਹ ਉਹਦੀ ਛੋਟੇ ਛੋਟੇ ਬੱਚੇ ਲੋਕਾਂ ਨੇ ਉੱਥੇ ਛੱਡੇ ਨੇ, ਛੋਟੇ ਛੋਟੇ ਬੱਚੇ। ਪਤਾ ਨਹੀਂ ਕਿੱਦਾਂ ਦਾ ਜਿਗਰਾ ਹੋ ਗਿਆ ਤੁਹਾਡਾ ਵੀ ਤੁਹਾਡਾ 4-5 ਸਾਲ ਦਾ ਪੁੱਤ ਹੈ, ਤੁਸੀਂ ਉਹਨੂੰ ਡੇਰੇ ਛੱਡ ਦਿੱਤਾ, ਉਹਨੂੰ ਫਿਰ ਕਹਿੰਦੇ ਨੇ ਜੀ ਇਹ ਵਿਅੰਗਮ ਨੇ। ਸ਼ਬਦ ਕੀ ਵਰਤਦੇ ਨੇ ਉਹਨਾਂ ਲਈ? ਵਿਅੰਗਮ। ਹੁਣ ਉੱਥੇ ਰਹਿ ਰਹੇ ਨੇ ਇਹਦੇ ਮਹਾਂਪੁਰਸ਼ ਜੀ, ਇਹਨਾਂ ਨੂੰ ਵਿਦਿਆ ਦਿੰਦੇ ਨੇ, ਇਹਨਾਂ ਨੂੰ ਪੜ੍ਹਾਉਂਦੇ ਨੇ ਬੱਚਿਆਂ ਨੂੰ। ਹੁਣ ਮੁੰਡੇ ਹੀ ਹੈਗੇ ਨੇ, ਸਾਰੇ ਇਕੱਠੇ ਰਹੀ ਜਾਂਦੇ ਨੇ, ਉਹਨਾਂ ਦਾ ਸਰੀਰਕ ਸ਼ੋਸ਼ਣ ਹੁੰਦਾ। ਮੈਂ ਮਾਫੀ ਚਾਹੁੰਦਾ, ਅਵੇਅਰ ਹੋਈਏ, ਜਾਗਰੂਕ ਹੋਈਏ। ਅੱਛਾ ਵੇਖੋ, ਤੁਹਾਨੂੰ ਜਿਹੜਾ ਗੁਰੂ ਮਹਾਰਾਜ ਗੁਰੂ ਦੇ ਕੇ ਗਏ ਨੇ, ਸਭ ਸਿੱਖ ਨੂੰ ਹੁਕਮ ਹੈ ਗੁਰੂ ਮੰਨਿਓ। ਅੱਛਾ ਸਤਸੰਗ ਤੇ ਇੱਕ ਗੱਲ ਸੋਚਿਓ, ਹੁਣ ਇਸ ਗੁਰੂ ਦੇ ਕੋਲ ਤੁਸੀਂ ਅੱਧੀ ਰਾਤ ਵੀ ਬੈਠੇ ਰਹੋ, ਤੁਹਾਡੀ ਇੱਜ਼ਤ ਪੱਤ ਨੂੰ ਕੋਈ ਖਤਰਾ ਹੈ? ਕੋਈ ਖਤਰਾ ਨਹੀਂ ਇਸ ਗੁਰੂ ਦੇ ਕੋਲ। ਤੁਸੀਂ ਅੱਧੀ ਰਾਤ 12 ਵਜੇ ਤਾਈਂ, 1 ਵਜੇ ਤਾਈਂ, ਵੈਸੇ ਲੋੜ ਨਹੀਂ ਹੈਗੀ ਇੱਦਾਂ ਬਹਿਣ ਦੀ, ਸਿਰਫ ਮੈਂ ਇਗਜ਼ਾਮਪਲ ਦੇ ਰਿਹਾ, ਜਦੋਂ ਸਮਾਂ ਲੱਗਦਾ ਬਾਣੀ ਪੜ੍ਹੋ, ਵਿਚਾਰੋ, ਤੁਹਾਨੂੰ ਕੋਈ ਖਤਰਾ ਨਹੀਂ। ਪਰ ਸਰੀਰਕ ਤੌਰ ਤੇ ਜਿਹੜਾ ਗੁਰੂ ਹੈ ਉਹਦੇ ਕੋਲ ਕੋਈ ਰਾਤ ਨੂੰ ਬੈਠਾ ਰਹੇ ਤੇ ਲੋਕ ਸ਼ੱਕ ਦੀ ਨਿਗਾਹ ਨਾਲ ਵੇਖਣਾ ਸ਼ੁਰੂ ਕਰ ਦਿੰਦੇ ਨੇ। ਤੁਹਾਨੂੰ ਗੁਰੂ ਨੇ ਸਰੀਰਾਂ ਤੋਂ ਆਜ਼ਾਦ ਕਰ ਦਿੱਤਾ, ਸਰੀਰਾਂ ਤੋਂ ਮੁਕਤ ਕਰ ਦਿੱਤਾ, ਇਸੇ ਕਰਕੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਰਮੌਰਤਾ ਹੈ, ਕਿਸੇ ਬੰਦੇ ਦੀ ਸਰਮੌਰਤਾ ਨਹੀਂ ਰੱਖੀ ਮਹਾਰਾਜ ਨੇ, ਕਿਸੇ ਸਰੀਰ ਦੀ ਸਰਮੌਰਤਾ ਨਹੀਂ ਰੱਖੀ। ਤੇ ਇੱਕ ਸ਼ਬਦ ਗੁਰੂ ਨੇ ਸਾਰਿਆਂ ਨੂੰ ਕੌਮਨ ਦਿੱਤਾ, ਉਹ ਕੀ ਸੀ? ਭਾਈ ਸਾਹਿਬ। ਭਾਈ, ਭਾਈ ਦਾ ਮਤਲਬ ਭਰਾ ਹੀ ਹੁੰਦਾ, ਕੋਈ ਹੋਰ ਨਹੀਂ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਗੁਰੂ ਘਰ ਦੇ ਵਿੱਚ ਦੋ ਹੀ ਅਹੁਦੇ ਨੇ, ਦੋ ਹੀ। ਗ੍ਰੰਥੀ ਪ੍ਰਚਾਰਕ ਹੋ ਸਕਦਾ, ਇੱਕ ਰਾਗੀ ਜਥਾ ਜਾਂ ਢਾਡੀ ਸਿੰਘ ਹੋ ਸਕਦੇ ਨੇ, ਉਹ ਇਤਿਹਾਸ ਗਾਉਂਦੇ ਨੇ। ਮਤਲਬ ਜਿਹਨੂੰ ਤੁਸੀਂ ਕਹਿ ਸਕਦੇ ਹੋ ਵੀ ਇਹ 3 ਚੀਜ਼ਾਂ ਗੁਰੂ ਸਾਹਿਬ ਨੇ ਆਪ ਪ੍ਰਾਰੰਭ ਕੀਤੀਆਂ ਨੇ, ਵੀ ਜਦੋਂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਉਹਨਾਂ ਨੇ ਕੀ ਥਾਪੇ? ਗ੍ਰੰਥੀ ਥਾਪਿਆ ਉਹਨਾਂ ਨੇ। ਗ੍ਰੰਥ ਨੂੰ ਪੜ੍ਹਨ ਵਾਲਾ ਗ੍ਰੰਥੀ ਹੁੰਦਾ, ਇਕੱਲਾ ਪੜ੍ਹਨ ਵਾਲਾ ਹੀ ਨਹੀਂ, ਪੜ੍ਹਨ ਵਾਲਾ ਪਾਠੀ ਹੁੰਦਾ, ਗ੍ਰੰਥ ਨੂੰ ਸਮਝਣ ਵਾਲਾ ਗ੍ਰੰਥੀ ਹੁੰਦਾ। ਦੂਜਾ ਪ੍ਰਚਾਰਕ ਸੀ ਭਾਈ ਗੁਰਦਾਸ, ਵਿਦਵਾਨ ਪ੍ਰਚਾਰਕ ਸੀ ਭਾਈ ਗੁਰਦਾਸ ਜਿਹੜੇ ਸੀ, ਉਹ ਦੂਰ ਦਰਿੰਡੇ ਸਿੱਖੀ ਦਾ ਪ੍ਰਚਾਰ ਕਰਦੇ ਸੀ, ਆਗਰੇ ਤੱਕ ਉਹਨਾਂ ਨੇ ਪ੍ਰਚਾਰ ਕੀਤਾ। ਅੱਛਾ ਬਾਬਾ ਬਿਧੀ ਚੰਦ ਵੀ ਪ੍ਰਚਾਰਕ ਸੀ, ਉਹਦੇ ਬਾਰੇ ਆਪਾਂ ਨੂੰ ਇੱਕ ਪੱਖ ਤੇ ਪਤਾ ਹੈ ਵੀ ਉਹ ਘੋੜੇ ਉੱਥੋਂ ਕੱਢ ਕੇ ਲਿਆ, ਉਹ ਵੀ ਪ੍ਰਚਾਰਕ ਹੀ ਸੀ, ਸਿੱਖਿਆ ਲੈ ਕੇ ਪ੍ਰਚਾਰ ਕੀਤਾ ਉਹਨੇ। ਅੱਛਾ ਇਸ ਤੋਂ ਇਲਾਵਾ ਸੱਤੇ ਤੇ ਬਲਵੰਡ ਦੀ ਗੱਲ ਕਰਦੇ ਹਾਂ, ਆਪਾਂ ਰਬਾਬੀ ਸਨ ਗੁਰੂ ਘਰ ਦੇ, ਉਹ ਜਿਹੜਾ ਡੈਜੀਗਨੇਸ਼ਨ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਵੱਲੋਂ ਚਲਾਇਆ, ਇੱਕ ਗ੍ਰੰਥੀ ਦਾ, ਪ੍ਰਚਾਰਕ ਦਾ, ਵਿਦਵਾਨ ਦਾ, ਜਿਹੜੇ ਦੂਰ ਦੁਰਾਂਡੇ ਜਾ ਕੇ ਪ੍ਰਚਾਰ ਕਰਦੇ ਨੇ। ਤੇ ਤੀਜਾ ਜਿਹੜਾ ਡੈਜੀਗਨੇਸ਼ਨ ਸੀ ਉਹ ਇਹ ਸੀ ਵੀ ਇਹ ਰਬਾਬੀ ਹੈ, ਰਾਗੀ ਹੈ। ਤੇ ਚੌਥਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਤਖ਼ਤ ਦੀ ਫਸੀਲ ਤੇ ਖਲੋ ਕੇ ਢਾਡੀ ਜਥੇ ਜਿਹੜੇ ਸੀ ਉਹ ਥਾਪੇ। ਇਸ ਤੋਂ ਇਲਾਵਾ ਪੰਜਵਾਂ ਡੈਜੀਗਨੇਸ਼ਨ ਕੋਈ ਗੁਰੂ ਘਰ ਦੇ ਵਿੱਚ ਨਹੀਂ ਹੈਗਾ, ਨਾ ਕੋਈ ਸੰਤ, ਨਾ ਬ੍ਰਹਮ ਗਿਆਨੀ, ਕੱਖ ਨਹੀਂ ਹੈਗਾ, ਕੋਈ ਨਹੀਂ ਹੈਗਾ। ਹੁਣ ਤੁਸੀਂ ਆਪ ਅੰਦਾਜ਼ਾ ਲਾਓ, ਕਬੀਰ ਸਾਹਿਬ ਨੇ ਆਖਿਆ ਸਾਧੂ ਕੋ ਮਿਲਣਾ ਜਾਈਏ, ਸਾਧੂ ਨੂੰ ਮਿਲਣਾ, ਸਾਥ ਨਾ ਲੀਜੇ, ਕੋਈ ਸਾਥ ਨਾ ਲੀਜੇ ਦਾ ਕੋਈ ਇਹ ਨਹੀਂ ਵੀ ਗੁਆਂਢੀ ਨੂੰ ਨਹੀਂ ਲੈਣਾ, ਸਾਥ ਨਾ ਲੀਜੇ ਦਾ ਮਤਲਬ ਹੈ ਆਪਣੀ ਮਤ ਨੂੰ ਜੁੱਤੀ ਦੇ ਨਾਲ ਹੀ ਲਾਇਆ ਕਰ, ਜਿੱਥੇ ਜੁੱਤੀ ਲਾਈ ਹੈ ਨਾ ਮਤ ਵੀ ਉੱਥੇ ਲਾਇਆ, ਨਾਲ ਖਾਲੀ ਹੋ ਕੇ ਆ। ਤੁਸੀਂ ਕਿਸੇ ਦੁਕਾਨ ਤੇ ਜਾਣਾ ਹੋਵੇ, ਤੁਹਾਡਾ ਭਾਂਡਾ ਪਹਿਲਾਂ ਹੀ ਭਰਿਆ, ਤੁਸੀਂ ਉੱਥੋਂ ਲੈ ਕੇ ਕੀ ਆਓਗੇ? ਜਿਹੜੇ ਪਹਿਲਾਂ ਹੀ ਸਿਆਣੇ ਨੇ ਉਹਨਾਂ ਗੁਰਦੁਆਰਿਓਂ ਕੀ ਖੱਟਣਾ, ਉਹਨਾਂ ਗੁਰਮਤ ਦੀ ਵਿਚਾਰ ਚੋਂ ਕੀ ਲੈਣਾ? ਉਹ ਤੇ ਪਹਿਲਾਂ ਹੀ ਸਿਆਣੇ ਨੇ, ਪਹਿਲਾਂ ਹੀ ਭਰੇ ਪਏ ਨੇ। ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਾਸ, ਪਾਸ ਮਤਲਬ ਪਾਸੇ, ਇੱਕ ਭਾਂਡੇ ਵਿੱਚ ਦੂਜੀ ਵਸਤੂ ਤਾਂ ਪਵੇਗੀ ਜੇ ਪਹਿਲੀ ਕੱਢੀ ਜਾਵੇਗੀ। ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੈ ਕੋਈ, ਗੁਰੂ ਨੂੰ ਮਿਲਣ ਆਉਣਾ ਹੈ। ਮਹਾਰਾਜ ਨੇ ਆਖਿਆ ਮਨ ਕੀ ਮਤ ਤਿਆਗੋ ਹਰ ਜਨ, ਮਨ ਦੀ ਮਤ ਨੂੰ ਛੱਡ,
ਤੇਰੇ ਦਾਦੇ ਨੇ ਕੀ ਆਖਿਆ, ਪੜਦਾ ਤੈਨੂੰ ਕੀ ਲੱਗਦਾ ਤੇਰਾ ਦਾਦਾ ਸਿਆਣਾ ਹੀ ਸੀ? ਹੁਣ ਮੈਂ ਜੀ ਗੱਲ ਕਰਾਂ, ਖਿਮਾ ਚਾਹੁੰਦਾ ਮੈਂ, ਸਾਨੂੰ ਇਹ ਬੜਾ ਲੱਗਦਾ ਸਾਡੇ ਬਜ਼ੁਰਗ ਬੜੇ ਸਿਆਣੇ ਹੁੰਦੇ ਸੀ। ਵੇਖੋ ਜੀ, ਸਿਆਣੇ ਵੀ ਹੁੰਦੇ ਸਨ, ਮੂਰਖ ਵੀ ਹੁੰਦੇ ਸਨ। ਦੁਨੀਆਂ ਨਾ ਇੱਕੋ ਵੇਲੇ ਸਿਆਣੀ ਰਹੀ ਹੈ ਤੇ ਨਾ ਮੂਰਖ ਰਹੀ ਹੈ। ਚੰਗੇ ਮਾੜੇ ਬੰਦੇ ਹਰ ਯੁੱਗ ਦੇ ਵਿੱਚ ਹੁੰਦੇ ਸੀ, ਪਰ ਸਾਨੂੰ ਇਹ ਲੱਗਦਾ ਨਹੀਂ ਜੀ ਸਾਡਾ ਦਾਦਾ ਬੜਾ ਸਿਆਣਾ ਹੁੰਦਾ ਸੀ। ਇੱਕ ਪਾਸੇ ਕਈ ਵੀ ਜਾਣਗੇ ਵੀ ਉਹਨੇ ਟਿਕਣ ਨਹੀਂ ਦਿੱਤਾ ਸਾਰੇ ਟੱਬਰ ਨੂੰ, ਸ਼ਰਾਬ ਪੀ ਪੀ ਕੇ ਗੁਰਦੇ ਫੇਲ ਕਰਾ ਲਏ। ਦਾਦੇ ਦਾ ਬੜਾ ਤਜਰਬਾ ਸੀ, ਸੱਚ ਹੈ ਨਾ, ਹੱਸਦੀਆਂ ਭੈਣਾਂ, ਹੈ ਨਾ, ਉਹਨੇ ਟਿਕਣ ਨਹੀਂ ਦਿੱਤਾ, ਕਿਹੜੀ ਸਿਆਣਪ, ਇੱਦਾਂ ਕਿਉਂ ਲੱਗਦਾ ਆਪਾਂ ਨੂੰ? ਸਾਡਾ ਤੇ ਪੜਦਾਦਾ ਬੜਾ ਅੱਛਾ, ਤੁਸੀਂ ਅੱਗੋਂ ਉਹਨੇ ਕਿਸੇ ਬੰਨੇ ਦਾ ਨਹੀਂ ਛੱਡਿਆ। ਹੁਣ ਉਹ ਤੁਸੀਂ ਉਸ ਸਮੇਂ ਚ ਗਏ ਨੀ ਨਾ, ਤੁਹਾਨੂੰ ਉਸ ਸਮੇਂ ਬਾਰੇ ਪਤਾ ਨਹੀਂ। ਤੁਸੀਂ ਨਾ ਇਹਦਾ ਤਜਰਬਾ ਕਰ ਲਿਓ, ਤੁਸੀਂ ਅੱਜ ਤੋਂ 100 ਸਾਲ ਪਹਿਲਾਂ ਦੀਆਂ ਲਿਖਤਾਂ ਚੁੱਕ ਕੇ ਵੇਖ ਲਓ, ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਉਹਨਾਂ ਵਿੱਚ ਵੀ ਉਦਾਂ ਹੀ ਹੈ, ਉੱਥੇ ਵੀ ਉਦਾਂ ਸੀ। ਸਿਆਣਾ ਤੇ ਕੋਈ ਇੱਕ ਬਾਬੇ ਨਾਨਕ ਵਰਗਾ ਹੀ ਪੈਦਾ ਹੁੰਦਾ। ਉਹ ਜਿਵੇਂ ਉਹ ਇੱਕ ਸ਼ੇਰ ਹੈ ਵੀ ਇਹ ਜਿਹੜੀ ਉਹਨੇ ਮੈਨੂੰ ਯਾਦ ਨਹੀਂ ਰੱਖਿਆ, ਜਿਵੇਂ ਕਹਿ ਲਓ ਵੀ ਨਰਗਸ ਆਪਣੀ ਜਿਹੜੀ ਆ ਹੁੰਦਾ ਨਾ ਬਗੀਚਾ ਕੋਈ ਉਜਾੜਿਆ ਹੋਇਆ ਸੀ, ਹਜ਼ਾਰੋਂ ਸਾਲ ਨਰਗਸ ਆਪਣੀ ਬੇਨੂਰੀ ਪੇ ਰੋਤੀ ਰਹੀ, ਬੜੀ ਮੁਸ਼ਕਲ ਸੇ ਪੈਦਾ ਹੋਤਾ ਹੈ ਚਮਨ ਮੇਂ ਦਿਦਾਵਰ, ਬੜੀ ਮੁਸ਼ਕਲ ਸੇ ਪੈਦਾ ਹੋਤਾ ਹੈ ਚਮਨ। ਇਹ ਬੇਨੂਰੀਆਂ ਛਾਈਆਂ ਪਈਆਂ ਸੀ, ਇਹ ਤੇ ਹਜ਼ਾਰਾਂ ਸਾਲ ਬਾਅਦ ਕੋਈ ਗੁਰੂ ਨਾਨਕ ਪੈਦਾ ਹੋਇਆ, ਹਜ਼ਾਰਾਂ ਸਾਲਾਂ ਚ ਕੋਈ ਕਬੀਰ ਪੈਦਾ ਹੁੰਦਾ, ਨਹੀਂ ਤੇ ਬਹੁਤੇ ਪੈਦਾ ਇੱਥੇ ਮੂਰਖ ਹੀ ਹੁੰਦੇ ਨੇ। ਹਜ਼ਾਰੋਂ ਸਾਲ ਨਰਗ ਸਪਣੀ ਬੇਰੁਖੀ ਪੇ ਰੋਤੀ ਰਹੀ, ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦਿਦਾਵਰ ਪੈਦਾ, ਬੇਨੂਰੀਆਂ ਛਾਈਆਂ ਹੋਈਆਂ ਸੀ। ਕੋਈ ਇੱਕ ਗੁਰੂ ਨਾਨਕ ਵਰਗਾ ਪੈਦਾ ਹੁੰਦਾ, ਕੋਈ ਇੱਕ ਗੁਰੂ ਕਲਗੀਧਰ ਵਰਗਾ ਪੈਦਾ ਹੁੰਦਾ, ਇਤਿਹਾਸ ਦਾ ਰੁੱਖ ਬਦਲ ਕੇ ਰੱਖ ਦਿੰਦੇ ਨੇ। ਇਹ ਮਾਣ ਛੱਡ ਗਏ ਆਪਾਂ। ਹੁਣ ਮੈਂ ਜੇ ਆਪਣੀ ਗੱਲ ਕਰਾਂ, ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ, ਕਿਹੜੀ ਸਿਆਣਪ, ਕਿਹੜੀ ਸਿਆਣਪ। ਇਹ ਠੀਕ ਹੈ, ਉਹ ਸਿਆਣਿਆਂ ਦੀ ਇਹ ਕਹਾਵਤ ਬਣੀ ਹੈ ਵੀ ਝੱਗਾ ਚੁੱਕੀਏ ਤੇ ਆਪਣਾ ਢਿੱਡ, ਇਸ ਕਰਕੇ ਆਪਾਂ ਸਾਰੇ ਜਾਣੇ ਆਪਣਾ ਝੱਗਾ ਥੱਲੇ ਕਰਕੇ ਰੱਖਦੇ ਹਾਂ। ਗੱਲ ਇਹ ਸਮਝਣ ਵਾਲੀ ਹੈ, ਇਹ ਵਿਚਾਰਨ ਵਾਲੀ ਹੈ, ਆਪਣੀ ਮਤ ਦਾ ਤਿਆਗ ਕਰਨਾ। ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ, ਕਠੈਨੀ ਦਾ ਮਤਲਬ ਔਖੀ, ਛੱਡਾਂ ਕਿਵੇਂ, ਛੱਡਾਂ ਕਿਵੇਂ। ਘਰ ਦੇ ਵਿੱਚ ਕਈ ਜਣਾ ਲਿਫਾਫੇ ਹੀ ਪਏ ਹੋਣ ਨਾ ਗਾਰਬੇਜ ਵਾਲੇ, ਮਤਲਬ ਗਾਰਬੇਜ ਮੈਂ ਸ਼ਬਦ ਵਰਤ ਗਿਆ ਵੀ ਵੈਸੇ ਹੀ ਕੋਈ ਜਮ੍ਹਾਂ ਕਰਕੇ ਅਸੀਂ ਚੀਜ਼ ਰੱਖੀ ਹੋਵੇ ਤੇ ਕੰਮ ਨਾ ਆਉਂਦੀ ਹੋਵੇ, ਉਹ ਹੀ ਸੁੱਟਣੀ ਔਖੀ ਹੋ ਜਾਂਦੀ। ਬੰਦਾ ਕਹਿੰਦਾ ਕੋਈ ਨੀ ਕਿਤੇ ਤੇ ਕੰਮ ਆਊਗੀ। ਆਹ ਜਿਹੜੀ ਮੱਤ ਹੈ ਜਿਹੜੀ ਇੰਨਾ ਚਿਰ ਤੋਂ ਅਸੀਂ ਇਕੱਠੀ ਕੀਤੀ ਹੈ, ਛੱਡਣੀ ਕਿਤੇ ਸੌਖੀ ਖੇਡ ਹੈ। ਇਹ ਖਾਲਾ ਜੀ ਦਾ ਵੜਾ, ਇਹ ਵੀ ਸੂਰਮਿਆਂ ਤੇ ਦਲੇਰਾਂ ਦਾ ਕੰਮ ਹੁੰਦਾ ਹੈ। ਇਹ ਕੋਈ ਗੁਰੂ ਅਮਰਦਾਸ ਮਹਾਰਾਜ ਵਰਗੇ ਦਲੇਰ ਦੇ ਹਿੱਸੇ ਗੱਲ ਆਉਂਦੀ ਹੈ ਵੀ ਉਹ ਦੇਵੀ ਦੇ ਕਦਮਾਂ ਤੋਂ ਸਿਰ ਚੁੱਕ ਕੇ ਤੇ ਗੁਰੂ ਨਾਨਕ ਦੇ ਕਦਮਾਂ ਤੇ ਜਾ ਕੇ ਧਰ ਦੇਵੇ। ਇਹ ਗੁਰੂ ਨਾਨਕ, ਇਹਦੇ ਲਈ ਦਲੇਰੀ ਚਾਹੀਦੀ ਹੈ, ਜਿਗਰਾ ਚਾਹੀਦਾ ਹੈ। ਇਹ ਕਿਸੇ ਦਲੇਰ ਦੇ ਹਿੱਸੇ ਗੱਲ ਆਉਂਦੀ ਹੈ ਵੀ ਗੁਰੂ ਅੰਗਦ ਵਰਗਾ, ਭਾਈ ਲੈਣੇ ਵਰਗਾ ਦੇਵੀ ਦੇ ਕਦਮਾਂ ਤੋਂ ਸਿਰ ਚੁੱਕ ਕੇ ਤੇ ਬਾਬੇ ਨਾਨਕ ਦੇ ਪੈਰੀਂ ਟਿਕ ਦੇਵੇ। ਅਸੀਂ ਸਿਰ ਸੁੱਟੇ ਨੇ ਸਾਧਾਂ ਦੇ ਅੱਗੇ, ਬਾਬਿਆਂ ਦੇ ਅੱਗੇ, ਤੇ ਹੁਣ ਦਲੇਰੀ ਨਹੀਂ ਨਾ ਹੈਗੀ, ਚੁੱਕ ਨਹੀਂ ਸਕਦੇ। ਬਾਬਿਆਂ ਦੀਆਂ ਗਲਤੀਆਂ ਵੀ ਪਤਾ, ਸਾਰਾ ਕੁਝ ਪਤਾ, ਪਰ ਚੁੱਕੇ ਕੌਣ? ਉਹ ਔਖਾ ਹੋ ਗਿਆ, ਉਹ ਮਤ ਤਿਆਗਣੀ ਔਖੀ ਹੈ। ਹੁਣ ਕਬੀਰ ਸਾਹਿਬ ਕਹਿੰਦੇ ਨੇ ਭਾਈ ਗੁਰੂ ਕੋਲ ਆਇਆ, ਗੁਰੂ ਦਾ ਉਪਦੇਸ਼ ਸੁਣ, ਆਪਣੀ ਮਤ ਬਾਹਰ ਰੱਖ। ਜਾਣ ਲੱਗਿਆ ਚੁੱਕ ਨਹੀਂ, ਜੇ ਤੈਨੂੰ ਨਹੀਂ ਵੀ ਲੱਗੂਗਾ ਤੇ ਕਿਹੜਾ ਇੱਥੇ, ਪਰ ਜਿੰਨਾ ਚਿਰ ਇੱਥੇ ਬੈਠਾ ਹੈ ਸੁਣ ਧਿਆਨ ਨਾਲ, ਸਮਝ ਗੱਲ ਨੂੰ, ਵਿਚਾਰ ਚਿੱਥ। ਜਿਹੜਾ ਬੱਚਾ ਕਵੇ ਵੀ ਮੈਨੂੰ ਪਹਿਲਾਂ ਹੀ ਸਾਰਾ ਕੁਝ ਪਤਾ, ਉਹ ਟੀਚਰ ਤੋਂ ਕੁਝ ਵੀ ਸਿੱਖ ਨਹੀਂ ਸਕਦਾ। ਇੱਥੇ ਟੀਚਰ ਮੈਂ ਨਹੀਂ, ਜੇ ਚੇਤਾ ਰੱਖੋ, ਇੱਥੇ ਟੀਚਰ ਗੁਰੂ ਦਾ ਸ਼ਬਦ ਹੈ। ਉਹਨੂੰ ਇਕੱਲੇ ਇਕੱਲੇ ਨੂੰ ਸਹਿਜ ਪਾਠ ਸ਼ੁਰੂ ਕਰੋ, ਇੱਕ ਇੱਕ ਪੰਕਤੀ ਪੜ੍ਹੋ, ਅਰਥ ਪੜ੍ਹੋ, ਪ੍ਰੋਫੈਸਰ ਸਾਹਿਬ ਸਿੰਘ ਦੇ ਦਰਪਣ ਲੈ ਲਓ। ਅੱਜ ਕੱਲ੍ਹ ਫੋਨਾਂ ਦੇ ਵਿੱਚ ਕਿੰਨੀਆਂ ਐਪਸ ਨੇ, ਇਕੱਲਾ ਇਕੱਲਾ ਅਰਥ ਪੜ੍ਹੋ, ਸਮਝੋ, ਵਿਚਾਰੋ। ਤੇ ਬਾਬੇ ਨੇ ਆਖਿਆ ਕਬੀਰ ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੈ ਕੋਏ। ਫਿਰ ਆਖਿਆ ਪਾਛੇ ਪਾਉ ਨਾ ਦੀਜੀਏ, ਆਖਿਆ ਹੁਣ ਪੈਰ ਨਾ ਪਛਾ ਖਿੱਚੀ। ਮਰਨੇ ਤੇ ਕਿਆ ਡਰਪਣਾ ਜਬ ਹਾਥ ਸਿੰਧੌਰਾ ਲੀਨ, ਹੁਣ ਡਰ ਕਾਹਦਾ, ਪਾਛੇ ਪਾਉ

0: ਜੁੜਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੁੰਦਾ, ਜਿਨ੍ਹਾਂ ਨੇ ਸ਼ਬਦ ਦੀ ਕਥਾ ਦੇ ਨਾਲ ਨਾਲ ਕੁਛ ਗੁਰਮਤਿ ਵਿਚਾਰਾਂ ਦੀ ਸਾਂਝ, ਕੁਛ ਅਸੀਲੀਅਤ ਜਿਹੜੀ ਹੈ ਉਹ ਸਾਡੇ ਪਾਸ ਸਾਂਝੀ ਕੀਤੀ ਹੈ। ਗੱਲ ਤਾਂ ਸ਼ਬਦ ਦੀ ਹੈ, ਗੱਲ ਤਾਂ ਗੁਰੂ ਦੀ ਹੈ, ਪਰ ਕਿਵੇਂ ਕਰਨਾ ਇਹ ਗੱਲਾਂ ਸਾਡੇ 'ਚ ਹੋ ਨਹੀਂ ਰਹੀਆਂ, ਕਰ ਨਹੀਂ ਰਹੇ। ਕੁਛ ਸਥਾਨ ਨੇ ਜਿੱਥੇ ਗੱਲ ਹੁੰਦੀ ਹੈ, ਨਹੀਂ ਤਾਂ ਆਮ ਤੌਰ 'ਤੇ ਡੇਰਾਬਾਦੀ ਬਹੁਤ ਹੈਵੇ ਸਾਡੇ 'ਤੇ, ਔਰ ਜਿੱਥੇ ਉਹਨਾਂ ਦੇ ਤੁਸੀਂ ਵਿਚਾਰ ਸੁਣੋਗੇ ਸਿਵਾਏ ਉਹਨਾਂ ਦੇ ਮਹਾਂਪੁਰਸ਼ਾਂ ਤੋਂ ਗੱਲ ਹੋਰ ਕੋਈ ਹੁੰਦੀ ਨਹੀਂ। ਨਾ ਗੁਰੂ ਨਾਨਕ ਦੀ ਹੁੰਦੀ ਹੈ, ਨਾ ਕਬੀਰ ਦੀ ਹੁੰਦੀ, ਨਾ ਫਰੀਦ ਦੀ ਹੁੰਦੀ ਹੈ, ਨਾ ਉਹਨਾਂ ਯੋਧਿਆਂ ਦੀ ਹੁੰਦੀ ਆ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਨੇ। ਔਰ ਕਿਵੇਂ ਕਰਨਾ, ਜਿਹੜੀਆਂ ਗੱਲਾਂ ਗੁਰਮਤੀਆਂ ਨੇ ਉਹ ਤਾਂ ਹੁੰਦੀਆਂ ਹੀ ਨਹੀਂ, ਸਾਨੂੰ ਕਰਮ ਕਰਨਾ ਜੇ ਪਾਇਆ ਪਿਆ। ਔਰ ਜਿਹੜੀਆਂ ਗੱਲਾਂ ਭਾਈ ਸਾਹਿਬ ਨੇ ਕੀਤੀਆਂ ਠੀਕ ਆ, ਭਰੇ ਪਏ ਨੇ ਘੜੇ ਜਲ ਦੇ, ਸਾਡੇ ਕੋਈ ਆਉਂਦਾ ਸੀ ਨਾ ਝੂਟੀ 'ਚੋਂ ਭਰ ਲਓ, ਇਹ ਵੀ ਤਾਂ ਇੱਥੇ ਹੀ ਵਗਦੀ ਆ। ਖਿਮਾ ਕਰਨਾ, ਜੇ ਇਹਨਾਂ ਗੱਲਾਂ ਨਾਲ ਗੱਲਬਾਤ ਹੁੰਦੀ ਤਾਂ ਬਾਬੇ ਨੂੰ ਇਹ ਸੀਸ ਲੈਣ ਦੀ ਕੀ ਲੋੜ ਸੀ, ਉਹਨਾਂ ਨੂੰ ਸਿਰ ਲੈਣ ਦੀ ਕੀ ਲੋੜ ਸੀ, ਉਹ ਘੜੇ ਬਣਾ ਕੇ ਰੱਖ ਦਿੰਦਾ ਵੀ ਚਲੋ ਭਾਈ ਗੁਰਮ ਪਿਆਰਿਓ, ਇਹਨਾਂ ਗੱਲਾਂ ਨਾਲ ਕੁਛ ਨਹੀਂ ਹੋਣਾ। ਗੱਲ ਉਦੋਂ ਹੋਣੀ ਹੈ ਜਦੋਂ ਗੁਰੂ ਦੀ ਮੱਤ ਲਾਓਗੇ, ਗੁਰ ਕੀ ਮੱਤ ਤੋਂ ਲੈ ਆਉਣੇ ਭਗਤ ਬਣਾ ਬੜੋ ਡੋਬੇ ਸਿਆਣੇ ਮੰਦਰੇ ਕੌਣ ਕੁਮੱਤ ਤੈ, ਅਸੀਂ ਰੋਜ਼ ਪੜ੍ਹਦੇ ਹਾਂ। ਪਰ ਕਿਵਾਂ ਕਰਨਾ, ਭਾਈ ਸਾਹਿਬ ਨੇ ਪਾਠ ਦੀ ਗੱਲ ਕੀਤੀ, ਮੈਂ ਅੱਜ ਪੜ੍ਹਨਾ ਕੌਣ ਚਾਹੁੰਦਾ, ਸੁਖਮਣੀ ਸਾਹਿਬ ਨਹੀਂ ਲੋਕੀ ਕਰਨਾ ਚਾਹੁੰਦੇ, ਕਿਤੇ ਗੁਰਦੁਆਰੇ ਕਰਾ ਲਓ, ਕਰਦੇ ਆ ਨਾ, ਮੈਂ ਕਹਿੰਦਾ ਨਹੀਂ ਬੰਦ ਕਰੋ, ਪਰ ਜੇ ਸੁਖਮਣੀ ਕਰਾਉਣਾ ਤਾਂ ਬਹਿ ਕੇ ਸੁਣੋ ਵੀ, ਜੇ ਸਹਿਜ ਪਾਠ ਕਰਾਉਣਾ ਤਾਂ ਬਣਾ ਕੇ ਸੁਣੋ ਵੀ, ਜੇ ਖੰਡ ਪਾਠ ਕਰਾਉਣਾ ਤਾਂ ਬਹਿ ਕੇ ਸੁਣੋ ਵੀ, ਪਰ ਹੋ ਕੀ ਰਿਹਾ, ਸਭ ਕੁਝ ਹੋ ਰਿਹਾ, ਕਿਹੜੀ ਚੀਜ਼ ਨਹੀਂ ਹੋ ਰਹੀ, ਹੋ ਰਹੇ ਨੇ ਸਾਰੇ। ਇਹੀ ਕਾਰਨ ਹੈ ਕਿ ਲੋਗਣ ਰਾਮ ਖਿਲੋਣਾ ਜਾਣਾ, ਅਸੀਂ ਖਿਲੋਣਾ ਸਮਝ ਲਿਆ ਬਸ, ਗੁਰੂ ਕਿਰਪਾ ਕਰੇ ਰਹਿਮਤ ਕਰੇ, ਪੜ ਪੜ ਗੱਡੀ ਲੱਧੀਏ ਪੜ੍ਹੀ ਜਾਂਦੇ ਹਾਂ। ਸੋ ਮਾਲਕ ਕਿਰਪਾ ਕਰੇ, ਤੁਹਾਨੂੰ ਚੜ੍ਹਦੀਆਂ ਗੱਲਾਂ ਕੋਸ਼ਿਸ਼ ਕਰਿਆ ਕਰੋ। ਜੋ ਸੁਣਿਆ ਮੈਂ ਕੱਲ੍ਹ ਨਾ ਭਾਈ ਸਾਹਿਬ ਭੂਮੀਆਂ 'ਚ ਔਰ ਦੀ ਗੱਲ ਕਰ ਰਹੇ ਸੀ, ਉਹਨੇ ਤਾਂ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਬਚਨ ਲਏ ਅਤੇ ਕਿਵੇਂ ਕਰਨਾ, ਬਖਸ਼ਿਸ਼ ਦਾ ਪਾਤਰ ਬਣ ਗਿਆ। ਅਤੇ ਕੱਲ੍ਹ ਵੀ ਮੈਂ ਗੱਲ ਕੀਤੀ ਸੀ, ਰੀਠੇ ਦੇ ਇੱਕ ਵਾਰੇ ਗੁਰੂ ਦੇ ਦਰਸ਼ਨ ਕੀਤੇ, ਅੱਜ ਤੱਕ ਮਿੱਠਾ ਅਸੀਂ ਰੋਜ਼ ਕਰਦੇ ਹਾਂ, ਸਾਡੇ ਤਾਂ ਮਿਠਾਸ ਆਉਂਦੀ ਨਹੀਂ। ਸੋ ਗੱਲ ਜਿਹੜੀ ਆ ਬੜੀ ਹੈਗੀ ਆ, ਪਰ ਆਪਾਂ ਆਪਣੇ ਜੀਵਨ ਨੂੰ ਪ੍ਰੈਕਟੀਕਲ ਤੌਰ 'ਤੇ, ਇਹ ਥਿਊਰੀ ਆ ਸਾਡੇ ਕੋਲ ਪਈ, ਇਹ ਥਿਊਰੀ ਪਈ, ਇਹਨੂੰ ਪੜ੍ਹ ਪੜ੍ਹ ਕੇ ਅਸੀਂ ਗੁਰੂ ਨੂੰ ਪਿਆਰਿਓ ਇਹ ਆਪਣੇ ਨਾਲ ਲਾਈ ਜਾਂਦੇ ਹਾਂ, ਪਰ ਇਹਨੂੰ ਮਹਾਰਾਜ ਨੇ ਕਿਹਾ ਸੀ ਵੀ ਪੜ੍ਹਨਾ, ਵਿਚਾਰਨਾ, ਸੁਣਨਾ ਅਤੇ ਇਸ 'ਤੇ ਪ੍ਰੈਕਟੀਕਲ ਜੀਵਨ ਵਿੱਚ ਇੰਪਲੀਮੈਂਟ ਕਰਨਾ, ਇਹ ਗੱਲ ਹੈ। ਗੁਰੂ ਕਿਰਪਾ ਕਰੇ, ਭਾਈ ਸਾਹਿਬ ਦਾ ਧੰਨਵਾਦ। ਹੁਣ ਭਾਈ ਜਸਵੰਤ ਸਿੰਘ ਜੋਸ਼ ਜੀ ਦਾ ਢਾਡੀ ਜਥਾ, ਜਿਹੜਾ ਕਿ ਇਹਨਾਂ ਨੇ ਰੌਣਕਾਂ ਲਾਈਆਂ ਕਾਫੀ ਸਮੇਂ ਤੋਂ ਪਿੱਛੇ, ਪਰ ਦਿਨ ਘੱਟਦੇ ਜਾਂਦੇ ਨੇ ਰੋਜ਼ ਰੋਜ਼, ਸੋਮਵਾਰ ਨੂੰ ਇਹਨਾਂ ਚੱਲ ਜਾਣਾ। ਮਾਲਕ ਕਿਰਪਾ ਕਰੇ, ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਂਭੀਆਂ ਹੁਣ ਇਹਨਾਂ ਦੀਆਂ ਵੀਡੀਓ। ਮੈਂ ਤਾਂ ਰੇਡੀਓ ਵਾਲਿਆਂ ਨੂੰ ਕਹਿੰਦਾ, ਜਿਹੜੇ ਸਾਡੇ ਟੀਵੀ ਦਾ ਪ੍ਰੋਗਰਾਮ ਚਲਾ ਸੁਣ ਰਹੇ ਹੁਣ ਸ਼ਾਇਦ ਮੇਰੀ ਗੱਲ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਗੁਰਮੁ ਪਿਆਰੋ ਕੋਸ਼ਿਸ਼ ਕਰਿਆ ਕਰੋ, ਕਦੀ ਕਦੀ ਢਾਡੀ ਵਾਰ, ਕਦੀ ਕਦੀ ਜਿਹੜੇ ਸਾਡੇ ਕੀਰਤਨੀ ਜਿੱਥੇ ਸੋਹਣੇ ਇੱਥੇ ਆਉਂਦੇ ਉਹਨਾਂ ਦਾ ਜਿਹੜਾ ਤੁਸੀਂ ਕੋਸ਼ਿਸ਼ ਕਰੋ ਕਿ ਆਪਾਂ ਜਦੋਂ ਗੁਰਦੁਆਰੇ ਦਾ ਨਹੀਂ ਪ੍ਰੋਗਰਾਮ ਹੁੰਦਾ ਰਾਤ ਨੂੰ ਸਮੇਂ ਵਿੱਚ, ਉਦੋਂ ਇਹ ਲਾਈਵ ਸਲਾਇਆ ਕਰੋ ਇਤਿਹਾਸ, ਤਾਂ ਕਿ ਲੋਕ ਬਹਿ ਕੇ ਸੁਣਨ। ਇਹ ਸੁਣਨ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਉਹ ਰਿਕਾਰਡਿੰਗ ਪਈ ਆ, ਗੁਰੂ ਕਿਰਪਾ ਕਰੇ ਆਪਾਂ ਉਹਨੂੰ ਰਿਕਾਰਡਿੰਗ ਜ਼ਰੂਰ ਸੁਣਨ ਦਾ ਯਤਨ ਕਰੀਏ। ਯੂਟਿਊਬ 'ਤੇ ਚੱਲ ਜਾਓ, ਸਾਰੀਆਂ ਤੁਹਾਨੂੰ ਮਿਲ ਜਾਣਗੀਆਂ, ਕੋਸ਼ਿਸ਼ ਕਰੋ ਇਹਨਾਂ ਨੂੰ ਸੁਣਨ ਦਾ। ਬਹੁਤ ਬਹੁਤ ਧੰਨਵਾਦ, ਆਓ ਹੁਣ ਸਰਵਨ ਕਰੀਏ ਇਹਨਾਂ ਨੂੰ, ਇਹਨਾਂ ਦਾ ਧੰਨਵਾਦ। ਸੋਮਵਾਰ ਨੂੰ ਚੱਲੇ ਜਾਣਾ, ਆਪ ਜੀ ਨੂੰ ਵੀ ਬੇਨਤੀ ਹੈ ਕਿ ਆਪਾਂ ਸ਼ਰਧਾ ਭਾਵਨਾ ਅਤੇ ਪਿਆਰ ਨਾਲ ਵਿਦਾ ਕਰਿਆ ਕਰੀਏ ਹਰ ਇੱਕ ਨੂੰ, ਤਾਂ ਕਿ ਆਉਣ ਵਾਲੇ ਸਮੇਂ 'ਚ ਸਾਡਾ ਇਹੋ ਜਿਹਾ ਪ੍ਰੋਗਰਾਮ ਜਿਹੜੇ ਉਹ ਬਣੇ ਰਹਿਣ, ਕਿਉਂਕਿ ਪ੍ਰਚਾਰਕ ਸ਼੍ਰੇਣੀ ਨੂੰ ਪ੍ਰਮੋਟ ਕਰਨਾ ਤੁਹਾਡਾ ਕੰਮ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਰਮ ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਹੈ ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਸ਼ਰਨ ਵਿੱਚ ਜੁੜ ਬੈਠੇ ਹੋ। ਜ਼ਿੰਦਗੀ ਦੇ ਕੁਝ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਸਫਲੇ ਕਰ ਰਹੇ ਹੋ। ਸਤਿਗੁਰ ਕਿਰਪਾ ਕਰੇ, ਤੁਹਾਡੀ ਸਾਰਿਆਂ ਦਾ ਕਦਮ ਕਦਮ ਚੱਲਿਆ ਹੋਇਆ ਕੀਤੀ ਹੋਈ ਅਰਦਾਸ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਦਰ ਪ੍ਰਵਾਨ ਕਰਨ। ਤੁਸੀਂ ਕਿਰਤ ਕਮਾਈ ਵਿੱਚੋਂ ਗੁਰੂ ਦੀ ਗੋਲਕ ਵਿੱਚ ਤੈਲ ਫੁੱਲ ਪਾਇਆ, ਸਤਿਗੁਰ ਦਰ ਪ੍ਰਵਾਨ ਕਰਨ। ਆਓ ਸਾਰੀ ਸਮੁੱਚੀ ਸੰਗਤ ਝੁਕਾਓ ਸੀਸ, ਫਤਿਹ ਸਾਂਝੀ ਕਰੋ, ਬਖਸ਼ੋ ਆਗਿਆ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਪਿਆਰ ਵਾਲਿਓ, ਅਸੀਂ ਸਵੇਰੇ ਇਤਿਹਾਸ ਦੇ ਵਰਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਆਰੰਭ ਕੀਤੇ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸਭ ਤੋਂ ਵੱਧ ਗੁਰਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਪਣੀ ਹੈ। ਜੇ ਸੰਗਤਾਂ ਉੱਪਰ ਸਭ ਤੋਂ ਵੱਡਾ ਪਰ ਉਪਕਾਰ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਉਹ ਇਹ ਕੀਤਾ, ਆ ਜਿਹੜਾ ਐਡਾ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਪਾਦ ਕੀਤਾ, ਇਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਕੋਈ ਜਾਤ ਪਾਤ ਨਹੀਂ ਵੇਖੀ, ਊਚ ਨੀਚ ਨਹੀਂ ਵੇਖੀ, ਇੱਕ ਗੱਲ ਵੇਖੀ ਕਿ ਇਸ ਮਨੁੱਖ ਦਾ ਪਰਮਾਤਮਾ ਅਕਾਲ ਪੁਰਖ ਨਾਲ ਪਿਆਰ ਕਿੰਨਾ ਕੁ ਆ। ਬਾਣੀ ਮਹਾਂਪੁਰਸ਼ਾਂ ਦੀ, ਭੱਟਾਂ ਦੀ, ਸਿੱਖਾਂ ਦੀ, ਗੁਰੂਆਂ ਦੀ ਇੱਕ ਥਾਂ 'ਤੇ ਦਰਜ ਕਰ ਦਿੱਤੀ। ਦੂਸਰਾ ਹਰਿਮੰਦਰ ਸਾਹਿਬ ਹੋਂਦ ਵਿੱਚ ਲੈ ਕੇ ਆਏ। 501 ਫੁੱਟ ਲੰਬਾਈ ਤੇ 499 ਫੁੱਟ ਚੌੜਾਈ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਹੈ। ਵਿਚਕਾਰ ਬਣਿਆ ਹਰਿਮੰਦਰ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਵਿਚਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜਿੱਦਣ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਏ ਤੇ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਛੋਟੇ ਪੁੱਤਰ ਨੂੰ ਇਹ ਗੁਰੂ ਨਾਨਕ ਦੀ ਗੁਰਗੱਦੀ ਸੰਭਾਲੀ, ਯੋਗ ਸੀ ਸੰਭਾਲਣ ਦੇ, ਸੰਭਾਲ ਦਿੱਤੀ। ਗੁਰੂ ਰਾਮਦਾਸ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਜਿਹੜੀ ਪਰਿਵਾਰਕ ਦਸਤਾਰਬੰਦੀ, ਜਿਹਨੂੰ ਆਪਾਂ ਪੰਜਾਬੀ 'ਚ ਪੱਗ ਕਹਿੰਦੇ ਹਾਂ, ਜ਼ਿੰਮੇਵਾਰੀ ਦੀ, ਉਹ ਪ੍ਰਿਥੀ ਚੰਦ ਦੇ ਬੱਝੀ। ਇਹ ਪਰਿਵਾਰ ਦੀ ਸੰਭਾਲ ਕਰੇਗਾ। ਅੱਜ ਵੀ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਤੇ 26,930 ਕਮਾ ਏਕੜ ਜ਼ਮੀਨ ਗੁਰੂ ਰਾਮਦਾਸ ਦੀ ਹੈ ਜਿਹੜੀ ਨਾਂ ਲੱਗੀ ਹੋਈ ਹੈ। ਵਾਹ ਭਾਵਾਂ ਹੋਰ ਕੋਈ ਰਿਹਾ, ਪਰ ਨਾਂ ਪਟਾ ਗੁਰੂ ਰਾਮਦਾਸ ਮਹਾਰਾਜ ਜੀ ਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹਾਦਤ ਵਿੱਚ ਹਿੱਸਾ ਕਿਹੜੇ ਕਿਹੜੇ ਮਨੁੱਖਾਂ ਦਾ, ਹੁਣ ਪੋਟਿਆਂ 'ਤੇ ਗਿਣ ਲਿਓ। ਇਕੱਲਾ ਚੰਦੂ ਲਾਲ ਜਾਂ ਜਹਾਂਗੀਰ ਨਹੀਂ, ਇਹਨਾਂ ਦੇ ਨਾਲ ਹੋਰ ਵੀ ਆ। ਪਹਿਲਾਂ ਦਾ ਘਰ ਵਿੱਚ ਪ੍ਰਿਥੀ ਚੰਦ ਵਾ, ਕਿਉਂਕਿ ਜਿੰਨੀ ਦੇਰ 'ਤੇ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਸ਼ਹਾਦਤ ਦਾ, ਆਪਾਂ ਨੂੰ ਪਤਾ ਨਹੀਂ ਲੱਗਣਾ ਵੀ ਸ਼ਹਾਦਤ ਹੋਈ ਕਿਉਂ ਆ, ਕਾਰਨ ਕੀ ਹੈ। ਪ੍ਰਿਥੀ ਚੰਦ ਗੁਰੂ ਨਾਨਕ ਦਾ ਤਖ਼ਤ ਟੋਲਦਾ ਵੀ ਮੈਨੂੰ ਗੁਰੂ ਨਾਨਕ ਦੀ ਗੁਰਗੱਦੀ ਮਿਲੇ। ਗੁਰੂ ਰਾਮਦਾਸ ਨੇ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ। ਗੁਰੂ ਅਰਜਨ ਦੇਵ ਪ੍ਰਿਥੀ ਚੰਦ ਦਾ ਸਭ ਤੋਂ ਛੋਟਾ ਭਰਾ ਆ, ਤੀਜੇ ਥਾਂ ਉਹ ਇਸ ਕੋਲੋਂ ਗੁਰੂ ਅਰਜਨ ਦੇਵ ਜੀ ਦਾ ਦੁਸ਼ਮਣ ਬਣ ਗਿਆ ਨੰਬਰ ਇੱਕ। ਇਹਦੇ ਨਾਲ ਇਹਦਾ ਪੁੱਤ ਮਿਹਰਬਾਨ ਵੀ ਰਲ ਗਿਆ। ਮੈਂ ਸਵੇਰੇ ਵੀ ਜ਼ਿਕਰ ਕੀਤਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਲੋਕ ਮਹੱਲਾ 6ਵਾਂ ਹੈ ਨਹੀਂ, 7ਵਾਂ ਹੈ ਨਹੀਂ, 8ਵਾਂ ਹੈ ਨਹੀਂ, ਕਿਉਂਕਿ ਪ੍ਰਿਥੀ ਚੰਦ ਸਲੋਕ ਮਹੱਲਾ 6ਵਾਂ ਪਾ ਕੇ ਗੁਰਬਾਣੀ ਲਿਖਣ ਲੱਗ ਪਿਆ ਸੀ। ਮਿਹਰਬਾਨ ਸਲੋਕ ਮਹੱਲਾ 7ਵਾਂ ਪਾ ਕੇ ਲਿਖਣ ਲੱਗ ਪਿਆ ਸੀ। ਇਸ ਕਰਕੇ ਗੁਰੂਆਂ ਨੇ ਕਿਹਾ ਵੀ ਸੰਗਤ ਦੁਚਿੱਤੀ 'ਚ ਪਊਗੀ, ਬਾਣੀ ਨਹੀਂ ਉਚਾਰਨੀ ਤੇ ਪਹਿਲੀ ਬਾਣੀ ਨੂੰ ਸੰਭਾਲ ਲੈਣਾ, ਸਤਿਕਾਰ ਕਰਨਾ। ਪਹਿਲਾ ਪ੍ਰਿਥੀ ਚੰਦ ਹੋ ਗਿਆ, ਦੂਜਾ ਉਸ ਵੇਲੇ ਦੇ ਮੌਲਵੀ ਕਾਜੀ ਪੰਡਿਤ ਮੁਲਾਣੇ ਉਹ ਗੁਰੂ ਅਰਜਨ ਦੇਵ ਦੇ ਵਿਰੋਧੀ ਬਣੇ। ਕਿਉਂ ਬਣੇ? ਉਹ ਮੱਸਿਆ ਸੰਗਰਾਂਦਾਂ ਪੁੰਨਿਆਂ ਦਰੋਸਤੀ ਤਰੋਸਤੀ ਗੰਢ ਮੂਲ ਪੈਂਚਕਾਂ ਸੁਦੀ ਬਦੀ ਇਹ ਪ੍ਰਚਾਰਦੇ ਸੀ ਤਾਂ ਗੁਰਬਾਣੀ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ, ਬਿਲਕੁਲ ਨਹੀਂ ਮੰਨਦੀ, ਕਿਤੇ ਥਾਂ ਹੀ ਹੈ ਨਹੀਂ। ਉਹ ਦੁਸ਼ਮਣ ਬਣ ਗਏ। ਬ੍ਰਾਹਮਣ ਪਾਧੇ ਕਾਜੀ ਤੇ ਮੁਸਲਮਾਨ ਜਿਹੜੇ ਮੌਲਵੀ ਸੀ ਉਹਨਾਂ ਦਾ ਫੁਲਕਾ ਤੋਰੀ ਇੱਥੋਂ ਚੱਲਦਾ ਸੀ। ਰਾਜਾ ਮਾਨ ਸਿੰਘ ਦੀ ਪਰਿਵਾਰ ਵਿੱਚ ਜੰਮੀ ਜੋਧਾ ਬਾਈ, ਇਹਦਾ ਨਾਂ ਜੋਧਾ ਬਾਈ ਤਾਂ ਰੱਖਿਆ ਇਹ ਜੋਧਪੁਰ ਵਿੱਚ ਪੈਦਾ ਹੋਈ ਸੀ। ਜਿੱਦਣ ਵਿਆਹੀ ਸੀ ਇੱਕ ਮਹੇਸ਼ ਦਾਸ ਦਾਜ ਵਿੱਚ ਦਿੱਤਾ ਸੀ ਜਿਹਨੂੰ ਆਪਾਂ ਬੀਰਬਲ ਕਹਿੰਦੇ ਹਾਂ, ਉਹ ਤਾਂ ਦਿੱਤਾ ਸੀ ਵੀ ਇਹ ਸਾਡੀ ਹਿੰਦੂਆਂ ਦੀ ਵੀ ਜਾ ਕੇ ਗੱਲ ਕਰੂਗਾ। ਇਹਨੇ ਕਈ ਨੌਕਰੀਆਂ 'ਤੇ ਲਵਾਏ ਵੀ ਜਾ ਕੇ। ਉਹ ਕੱਟੜ ਵਿਰੋਧੀ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਬੈਰੀ ਏ, ਦੁਸ਼ਮਣ ਏ। ਤਿੰਨ, ਚੌਥਾ ਸਰਹੰਦ ਵਿੱਚ ਅਹਿਮਦ ਸ਼ੇਖ ਸਰਹੰਦੀ ਨਕਸ਼ਬੰਦੀ ਦਾ ਮੋਹਰੀ ਮੋਢੀ ਇਹਦਾ ਬਣਿਆ ਹੋਇਆ ਮਕਬਰਾ ਸਰਹੰਦ ਅੰਦਰ, ਇਹ ਵੀ ਵਿਰੋਧੀ ਏ। ਇਹਨਾਂ ਵਿੱਚੋਂ ਇੱਕ ਫਰੀਦ ਖਾਨ ਜਿਹਨੂੰ ਮੁਰਤਜ਼ਾ ਖਾਨ ਦੀ ਉਪਾਧੀ ਦਿੱਤੀ ਆ, ਇਹਨੂੰ ਬੁਖਾਰੀ ਫਰੀਦ ਬੁਖਾਰੀ ਵੀ ਕਹਿੰਦੇ ਆ, ਇਹ ਵੀ ਗੁਰੂ ਅਰਜਨ ਦੇਵ ਦਾ ਵਿਰੋਧੀ ਏ। ਤੇ ਜਹਾਂਗੀਰ ਦਾ ਫੌਜਦਾਰ ਵਾ, ਅਹਿਮਦ ਸ਼ੇਖ ਸਰਹੰਦੀ ਦਾ ਸ਼ਗਿਰਦ ਵਾ, ਇਹ ਵੀ ਗੁਰੂ ਅਰਜਨ ਦੇਵ ਦਾ ਵਿਰੋਧੀ ਕੱਟੜ ਦੁਸ਼ਮਣ। ਚੰਦੂ ਲਾਲ ਜਿਹੜੀ ਧੀ ਦਾ ਰਿਸ਼ਤਾ ਨਹੀਂ ਪ੍ਰਮਾਣ ਕੀਤਾ, ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਸੁਪੁੱਤਰ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ, ਕਿਉਂਕਿ ਜਦੋਂ ਪਤਾ ਲੱਗਾ ਭਾਈ ਕਲਿਆਣੇ ਉਹਨਾਂ ਨੂੰ ਦਿੱਲੀ ਰੋਜ਼ ਕਥਾ ਵਾਰਤਾ ਧਰਮ ਭਾਈ ਕਲਿਆਣੇ ਦੀ ਧਰਮਸ਼ਾਲਾ ਵਿੱਚ ਰੋਜ਼ ਸੰਗਤਾਂ ਜੁੜਦੀਆਂ ਸੀ, ਜਦੋਂ ਪਤਾ ਲੱਗਾ ਭਾਈ ਉਹ ਤਾਂ ਆਪਣੇ ਆਪ ਨੂੰ ਚੁਬਾਰੇ ਦੀ ਮੋਰੀ ਦੱਸਦਾ। ਇਹ ਸਾਰੇ ਹੀ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਰੋਧੀ ਨੇ। ਅਕਬਰ ਜਿਹੜਾ ਸੀ ਉਹ ਆਪਣੇ ਪੋਤਰੇ ਨੂੰ ਗੱਦੀ ਦੇਣੀ ਚਾਹੁੰਦਾ ਸੀ, ਹਿੰਦੁਸਤਾਨ ਦੀ ਬਾਦਸ਼ਾਹੀ ਮੀਰ ਖੁਸਰੋ ਨੂੰ। ਉਹਦੇ ਵਿਚਾਰ ਅਕਬਰ ਨਾਲ ਰਲਦੇ ਸੀ। ਆਹ ਜਿਹੜੀ ਚੰਡਾਲ ਚੌਂਕੜੀ ਸਾਰੀ ਅਕਬਰ ਨੂੰ ਲਾ ਕੇ ਰਾਜੀ, ਕਿਉਂਕਿ ਅਕਬਰ ਖੁੱਲੇ ਖਿਆਲਾਂ ਦਾ ਬੰਦਾ ਸੀ। ਉਹ ਵੈਸ਼ਨੋ ਦੇਵੀ ਦੇ ਛਤਰ ਵੀ ਚੜਾਉਂਦਾ, ਉਹ ਅਜਮੇਰ ਵਿੱਚ ਵੀ ਜਾਂਦਾ, ਉਹ ਬੇੜਾ ਵੀ ਖਵਾਜੇ ਦਾ ਤਾਰਦਾ, ਉਹ ਗੋਇੰਦਵਾਲ ਵੀ ਜਾਂਦਾ, ਉਹਦੇ ਖਿਆਲ ਖੁੱਲੇ ਨੇ। ਹੁਣ ਅਹਿਮਦ ਸ਼ੇਖ ਸਰਹੰਦੀ ਵਰਗੇ ਨਹੀਂ ਚਾਹੁੰਦੇ, ਉਹ ਚਾਹੁੰਦੇ ਜਹਾਂਗੀਰ ਬਣੇ, ਕਿਉਂਕਿ ਜਹਾਂਗੀਰ ਅਹਿਮਦ ਸ਼ੇਖ ਸਰਹੰਦੀ ਦੇ ਮਕਬਰੇ ਵਿੱਚ ਪੜਿਆ ਹੋਇਆ। ਅਹਿਮਦ ਸ਼ੇਖ ਸਰਹੰਦੀ ਵਰਗੇ ਮੁਸਲਮਾਨਾਂ ਵਿੱਚ ਕੱਟੜਪੁਣਾ ਪੈਦਾ ਕਰਦੀ ਸੀ। ਚੰਗੇ ਚੰਗੇ ਬੰਦੇ ਔਰੰਗਜ਼ੇਬ ਵੀ ਇਸੇ ਸ਼ਰ੍ਹਾਂ ਨੂੰ ਮੰਨਦਾ ਸੀ, ਭਾਵਾਂ ਸੁੰਨੀ ਸੀ ਮੁਸਲਮਾਨ। ਹਰੇਕ ਧਰਮ ਵਿੱਚ ਧੜੇ ਨੇ, ਸਿੱਖਾਂ 'ਚ ਵੀ ਧੜੇ ਨੇ, ਇੱਕ ਨਰਮ ਇੱਕ ਗਰਮ, ਹੁਣ ਤਾਂ ਪਤਾ ਨਹੀਂ ਕਿੰਨੇ ਕੁ ਬਣਿਓ ਆ। ਹੁਣ ਜਿਹਨਾਂ ਗੱਲ ਕਰ ਲਿਆ ਜੀ ਸਾਡਾ ਤਾਂ ਜੀ ਮੈਂ ਦਇਆ ਸਿੰਘ ਦੀ ਬੰਸ਼ ਵਿੱਚੋਂ ਹਾਂ, ਮੈਂ ਫਲਾਨੇ ਦੀ ਬੰਸ਼ ਵਿੱਚੋਂ, ਪੰਥ ਦੀਆਂ ਤਾਂ ਲੀਰਾਂ ਕਰ ਛੱਡੀਆਂ, ਆਪਣੇ ਆਪਣੇ ਬੰਸ਼ ਲਈ ਫਿਰਦੇ, ਪਾ ਕੇ ਮਾਰ ਕਦੇ ਵਧੀਆ ਟੌਹਰੀ ਕੱਪੜੇ, ਅਗਲੇ ਕਹਿੰਦੇ ਕੰਮ ਕਰਨ ਦੀ ਲੋੜ ਹੀ ਨਹੀਂ। ਜਿੰਨੀ ਇੱਕ ਬੰਦਾ ਛਾਤਰ ਬੰਦਾ ਹਜ਼ਾਰਾਂ ਉੱਤੇ ਰਾਜ ਕਰਦਾ, ਜਿਹੜੇ ਚਲਾਕ ਚੁਸਤ ਬੰਦੇ ਨੇ ਜਿਹੜੇ ਜਦੋਂ ਜਹਾਂਗੀਰ ਤਖਤ ਉੱਤੇ ਬੈਠਾ ਨਾ, ਉਹਨੇ ਸਭ ਤੋਂ ਪਹਿਲਾਂ ਮੀਰ ਖੁਸਰੋ ਨੂੰ ਜੇਲ੍ਹ ਚ ਸੁੱਟਿਆ ਵੀ ਆਗਰੇ ਚ, ਮੀਰ ਖੁਸਰੋ ਨੂੰ। ਹੁਣ ਮੀਰ ਖੁਸਰੋ ਜਦੋਂ ਅਕਬਰ ਦੀ ਅਖੀਰ ਵਿੱਚ ਉਹਨੂੰ ਦਫਨਾਉਣ ਦਾ ਦਿਨ ਆਇਆ ਨਾ, ਉਹਨੇ ਇਜਾਜ਼ਤ ਮੰਗੀ ਕਿ ਮੈਨੂੰ 5 ਦਿਨ ਵਾਸਤੇ ਛੁੱਟੀ ਜੇਲ੍ਹ ਵਿੱਚੋਂ ਦਿੱਤੀ ਜਾਵੇ। ਉਹਨੂੰ 5 ਦਿਨ ਛੁੱਟੀ ਮਿਲੀ, ਕਹਿੰਦਾ ਮੈਂ ਆਪਣੇ ਬਾਬੇ ਦੀ ਸਮਾਧ ਤੇ ਜਾਣਾ ਫੁੱਲ ਚੜਾਉਣ, ਜਿੱਥੇ ਉਹ ਦਫਨਾਇਆ ਹੋਇਆ ਆਗਰੇ ਚ। ਮੀਰ ਖੁਸਰੋ ਸਮਾਧ ਉੱਤੇ ਫੁੱਲ ਚੜਾਉਣ ਦੇ ਬਹਾਨੇ ਬਾਗੀ ਹੋ ਗਿਆ। ਉਹ ਆਗਰੇ ਤੇ ਫੁੱਲ ਚੜਾ ਕੇ ਮਥੁਰਾ ਜਾ ਵੜਿਆ। ਉੱਥੇ ਉਹਨੇ 350-300 ਬੰਦਿਆਂ ਫੌਜੀਆਂ ਦੀ ਇੱਕ ਜਮਾਤ ਇਕੱਠੀ ਕੀਤੀ। ਜਮਾਤ ਇਕੱਠੀ ਕਰਕੇ, ਕਿਉਂਕਿ ਉਹ ਜਿਹੜੇ ਉਹਦੇ ਪੱਖ ਦੇ ਸੀ ਬੰਦੇ, ਕਹਿੰਦਾ ਵੀ ਮੈਂ ਚਾਹੁੰਦਾ ਵੀ ਮੈਂ ਬਾਦਸ਼ਾਹ ਹਿੰਦੁਸਤਾਨ ਦਾ ਬਣਾ, ਜੇ ਮੈਂ ਬਣਿਆ ਤੇ ਤੁਹਾਨੂੰ ਮਾਲਾ ਮਾਲ ਕਰਾਂਗਾ, ਤੁਹਾਨੂੰ ਅਹੁਦੇ ਦੇਵਾਂਗਾ, ਤੁਸੀਂ ਮੇਰਾ ਸਾਥ ਦੇਵੋ। ਅਜੇ 1 ਸਾਲ ਹੋਇਆ ਸੀ ਜਹਾਂਗੀਰ ਨੂੰ ਤਖ਼ਤ ਉੱਤੇ ਬੈਠੇ ਨੂੰ, ਤੇ ਮੀਰ ਖੁਸਰੋ ਨੇ ਬਗਾਵਤ ਕਰ ਦਿੱਤੀ ਆਪਣੇ ਬਾਪ ਦੇ ਵਿਰੋਧ ਵਿੱਚ। ਤੇ ਗੱਦੀ ਦਾ ਹੱਕਦਾਰ ਮੈਂ, ਕਿਉਂਕਿ ਜਹਾਂਗੀਰ ਸ਼ਰਾਬ ਦਾ ਆਦੀ ਸੀ। ਇਸੇ ਹੀ ਵਜ੍ਹਾ ਕਾਰਨ ਅਕਬਰ ਨਹੀਂ ਸੀ ਚਾਹੁੰਦਾ ਇਹਨੂੰ ਮੈਂ ਦਵਾਂ, ਪਰ ਨਾਲ ਪੁੱਤ ਦਨਿਆਲ ਸੀ, ਇਸ ਕਰਕੇ ਉਹਨੂੰ ਸ਼ਰਾ ਮੰਨ ਕੇ ਤੇ ਉਹਨੂੰ ਤਖ਼ਤ ਦੇਣਾ ਪੈ ਗਿਆ ਅਕਬਰ ਨੂੰ, ਜਹਾਂਗੀਰ ਨੂੰ। ਐਨ ਪੂਰਾ ਜ਼ੋਰ ਬੀਰ ਬਲ ਲਾ ਰਿਹਾ ਏ, ਕਿਉਂਕਿ ਬੀਰ ਬਲ ਵੀ ਨਹੀਂ ਚਾਹੁੰਦਾ ਕਿ ਜਹਾਂਗੀਰ ਤਖ਼ਤ ਉੱਤੇ ਬੈਠਾ ਰਹੇ। ਉਹ ਵੀ ਕਹਿੰਦਾ ਮੀਰ ਖੁਸਰੋ ਬਣੇ, ਕਿਉਂਕਿ ਮੀਰ ਖੁਸਰੋ ਸੂਫੀਆ ਮਤ ਨੂੰ ਜ਼ਿਆਦਾ ਤਰਜੀਹ ਦਿੰਦਾ, ਉਹਦੇ ਵਿਚਾਰ ਰਲਦੇ ਆਪਣੇ ਬਾਪ ਨਾਲ, ਆਪਣੇ ਬਾਬੇ ਨਾਲ, ਬਾਪ ਨਾਲ ਨਹੀਂ ਰਲਦੇ। ਹੁਣ 350 ਨੌਜਵਾਨ ਪਠਾਨ ਕੁੱਲੇ ਲਾ ਕੇ ਪੱਗ ਦੇ ਖੜੇ ਹੋਏ, ਉਹਨਾਂ ਨੂੰ ਸਲਾਹ ਇਹ ਦਿੱਤੀ ਕਿ ਲਾਹੌਰ ਦਾ ਬਾਦਸ਼ਾਹ ਦਿਲਾਵਰ ਖਾਂ ਮੇਰੀ ਮਦਦ ਕਰਨ ਚਾਹੁੰਦਾ। ਇਹ ਨਹੀਂ ਕੋਈ ਗਰੰਟੀ ਵੀ ਕਰੇ ਕਿ ਨਾ ਕਰੇ, ਪਰ ਮੇਰੀ ਮਦਦ ਕਰਨੀ ਚਾਹੁੰਦਾ। ਉਹਦੀ ਮੈਨੂੰ ਚਿੱਠੀ ਆਈ ਏ, ਉਹਨੇ ਸੁਣਾਈ ਵੀ ਆ ਚਿੱਠੀ ਏ, ਕਹਿੰਦੇ ਲਾਹੌਰ ਉੱਤੇ ਮੈਂ ਕਬਜ਼ਾ ਕਰਕੇ ਕਿਲੇ ਉੱਤੇ ਮੈਂ ਆਪਣੇ ਬਾਪ ਦੇ ਵਿਰੋਧ ਵਿੱਚ ਬਗਾਵਤ ਕਰਾਂਗਾ। ਉਹਨੇ ਇਕੱਠੇ 350 ਮੁਸਲਮਾਨ ਆਪਣੇ ਸ਼ਰ੍ਹਾਂ ਦੇ ਇਕੱਠੇ ਕਰਕੇ, ਵਿਚਾਰਧਾਰਾ ਦੇ ਇਕੱਠੇ ਕਰਕੇ ਇੱਕ ਮਾਰ ਕੇ ਧੌਂਸੇ ਤੇ ਚੋਟ ਉਹਨੇ ਆਪਣੇ ਬਾਪ ਦੇ ਵਿਰੋਧ ਵਿੱਚ ਇੱਕ ਲਾਹੌਰ ਉੱਤੇ

ਮਾਰਚ 1606 ਈਸਵੀ ਨੂੰ ਇਹਨੇ ਨਗਾਰੇ 'ਤੇ ਚੋਟ ਮਾਰ ਕੇ ਅਤੇ ਆਪਣੇ ਬਾਪ ਦੇ ਵਿਰੁੱਧ ਜਹਾਦ ਦਾ ਝੰਡਾ ਖੜਾ ਕੀਤਾ। ਇਸ ਗੱਲ ਦਾ ਜਹਾਂਗੀਰ ਨੂੰ ਪਤਾ ਲੱਗਾ ਵੀ ਬਗਾਵਤ ਹੋ ਗਈ, ਵੀ ਮੇਰੇ ਕੋਲੋਂ ਬਾਬੇ ਦੀ ਸਮਾਧ 'ਤੇ ਫੁੱਲ ਚੜ੍ਹਾਉਣ ਦੇ ਬਹਾਨੇ ਜੇਲ੍ਹ ਵਿੱਚੋਂ ਨੱਸ ਤੁਰਿਆ। ਹੁਣ ਇਹਦੇ ਨਾਲ 350 ਨੌਜਵਾਨ ਪਠਾਨ ਮੁੰਡੇ ਜਹਾਂਗੀਰ ਨੇ ਸ਼ੇਖ ਅਹਿਮਦ ਬੁਖਾਰੀ ਇਹਨੂੰ ਸ਼ੇਖ ਫਰੀਦ ਬੁਖਾਰੀ ਵੀ ਕਹਿੰਦੇ ਆ, ਇਹਨੂੰ ਮੁਰਤਜ਼ਾ ਖਾਨ ਦੀ ਉਪਾਧੀ ਦਿੱਤੀ ਹੋਈ ਆ, ਉਹੀ ਜਿਹੜਾ ਸਰਹੰਦ ਵਿੱਚ ਬੈਠਾ। ਗੁਰੂ ਅਰਜਨ ਦੇਵ ਜੀ ਦਾ ਇੱਕ ਕੱਟੜ ਵਿਰੋਧੀ ਮਾਝੇ 'ਚ ਬੈਠਾ ਜਿਹਨੂੰ ਤੁਸੀਂ ਸ਼ੇਖ ਫੱਤਾ ਕਹਿੰਦੇ ਹੋ, ਉਹਦੇ ਆਚਰਣ 'ਤੇ ਵੀ ਸੱਟ ਵੱਜਦੀ ਸੀ। ਉਹਨੂੰ ਇੱਕ ਖਬਰ ਸੀ ਕਿ ਭਾਈ ਲਗਾਹੇ ਵਰਗੇ ਕਹਿੰਦੇ ਕਹਾਉਂਦੇ ਪਿੰਡ ਦੇ ਚੌਧਰੀ ਲੰਬੜਦਾਰ ਗੁਰੂ ਅਰਜਨ ਦੇਵ ਦੀ ਸਿੱਖੀ ਵਿੱਚ ਆ ਰਹੇ ਨੇ, ਉਹ ਕੱਟੜ ਦੁਸ਼ਮਣ ਵਾ। ਇਹ ਸਾਰੇ ਬਹਾਨੇ ਟੋਲਦੇ ਨੇ ਕੋਈ ਮੌਕਾ ਮਿਲੇ, ਤੇ ਜਹਾਂਗੀਰ ਆਪ ਖੁਦ ਤੌਜ ਕੇ ਜਹਾਂਗੀਰੀ ਵਿੱਚ ਲਿਖਦਾ ਕਿ ਮੈਨੂੰ ਬਹਾਨਾ ਨਹੀਂ ਸੀ ਮਿਲਦਾ, ਇਹ ਮੈਂ ਝੂਠ ਦੀ ਦੁਕਾਨ ਬੰਦ ਕਰਨੀ ਚਾਹੁੰਦਾ ਸੀ, ਕੋਈ ਬਹਾਨਾ ਠੋਸ ਨਹੀਂ ਸੀ ਮਿਲ ਰਿਹਾ ਮੈਨੂੰ। ਹੁਣ ਲਾ ਕੇ ਚੋਟ ਮਗਰ ਮਗਰ ਲਾਹੌਰ ਨੂੰ ਨੱਸ ਤੁਰਿਆ। ਜਹਾਂਗੀਰ ਨੂੰ ਪਤਾ ਲੱਗਾ, ਉਹਨੇ ਵੀ ਸ਼ੇਖ ਫਰੀਦ ਬੁਖਾਰੀ ਨੂੰ ਭੇਜਿਆ ਵੀ ਲੈ ਜਾ ਫੌਜਾਂ ਚਲੋ ਮਗਰ ਮੋਹਰੇ ਮੋਹਰੇ ਮੀਰ ਖੁਸਰੋ। ਉਦੋਂ ਮਗਰ ਜਹਾਂਗੀਰ ਦੀਆਂ ਫੌਜਾਂ ਤੇ ਤੀਜੇ ਨੰਬਰ ਤੇ ਮਗਰ ਮਗਰ ਜਹਾਂਗੀਰ ਆ ਰਿਹਾ ਪੰਜਾਬ ਨੂੰ ਲਾਹੌਰ ਨੂੰ ਜਾਣ ਵਾਸਤੇ। ਹੁਣ ਖੰਡੂਰ ਸਾਹਿਬ ਦੇ ਤਰਨ ਤਾਰਨ ਦੇ ਵਿਚਾਲੇ ਜਿਹੇ ਇੱਕ ਪਿੰਡ ਆਉਂਦਾ, ਇਹਨੂੰ ਕਹਿੰਦੇ ਨੇ ਭਰੋਵਾਲ। ਇੱਥੇ ਫੜੇ ਗਏ ਸਾਰੇ, ਕੋਈ ਪਤਾ ਸੀ ਕਿ ਮੋਹਰੇ ਦਰਿਆ ਚੜਿਆ ਹੋਇਆ, ਅੱਜ ਵਾਂਗੂ ਪੁਲ ਤਾਂ ਹੈ ਨਾ ਸੀ ਕੋਈ ਵੀ, ਕਿਤੇ ਵੀ ਦਰਿਆ ਹੋਵੇ ਤਾਂ ਰੁਕਣਾ ਪੈਂਦਾ ਸੀ ਜਾਂ ਫਿਰ ਬੀੜੀਆਂ ਦਾ ਪੁਲ ਬੰਨਣਾ ਪੈਂਦਾ ਸੀ। ਇਹਨੂੰ ਰੁਕਣਾ ਪੈ ਗਿਆ ਤੇ ਸ਼ੇਖ ਬੁਖਾਰੀ ਫਰੀਦ ਨੇ ਇਹਨੂੰ ਗ੍ਰਿਫਤਾਰ ਸਾਰਿਆਂ ਨੂੰ ਕਰ ਲਿਆ। ਇਹਦੇ ਨਾਲ ਜਿਹੜੇ ਇਹਦੇ ਮਿੱਤਰ ਦੋਸਤ ਕੁਝ ਰਾਜੇ ਇਹਦੀ ਮਦਦ ਕਰਦੇ ਸੀ, ਹਿੰਦੂ ਰਾਜੇ ਬਾਈ ਧਾਰੀਏ ਉਹ ਮਦਦ ਕਰਦੇ ਸੀ, ਸਭ ਗ੍ਰਿਫਤਾਰ ਹੋ ਗਏ। ਇੱਥੇ ਇੱਦਾਂ ਨਹੀਂ ਵੀ ਗ੍ਰਿਫਤਾਰ ਮਾਰੇ ਮੋਟੇ ਐਵੇਂ ਹੀ ਹੋ ਗਏ, ਇੱਥੇ ਝਾਵਟ ਹੋਈ, ਜੰਗ ਹੋਇਆ, ਇੱਥੇ ਜੰਗ ਹੋਈ। ਅੱਜ ਇਸ ਪਿੰਡ ਦਾ ਨਾਂ ਭਰੋਵਾਲਾ ਬਦਲ ਕੇ ਫਤਿਹਾਬਾਦ ਇਹਦਾ ਨਾਂ ਰੱਖਿਆ ਆ, ਵੀ ਜਿੱਥੇ ਫਤਿਹ ਹੋਇਆ ਮੋਰਚਾ ਇਹਦਾ ਨਾਂ ਫਤਿਹਾਬਾਦ ਹੋਇਆ ਇਸ ਪਿੰਡ ਦਾ ਨਾਂ। ਕੁਝ ਨਿਸ਼ਾਨੀਆਂ ਅੱਜ ਵੀ ਹੈ ਇੱਥੇ ਜੰਗ ਦੀਆਂ, ਜਿਹੜੀਆਂ ਸੰਗਤਾਂ ਨੇ ਉਹ ਮੰਨਦੀਆਂ ਨੇ ਇਸ ਗੱਲ ਨੂੰ। ਉਧਰ ਭਾਈ ਕਲਿਆਣੇ ਦੀ ਧਰਮਸ਼ਾਲਾ ਅੰਦਰ ਗੁਰੂ ਦੇ ਸਿੱਖ ਇਕੱਠੇ ਹੋਏ ਨੇ, ਉਹ ਕਹਿੰਦੇ ਵਿਚਾਰਾਂ ਹੋਈਆਂ ਜਿਹੜੇ ਕਥਾ ਵਾਰਤਾ ਰੋਜ਼ ਸੁਣਨ ਵਾਸਤੇ ਜਾਂਦੇ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਕਲਿਆਣੇ ਨੂੰ ਚੰਗੀ ਤਰ੍ਹਾਂ ਉੱਥੇ ਪ੍ਰਚਾਰ ਕਰਨ ਵਾਸਤੇ ਭੇਜਿਆ ਜੀ, ਭਾਈ ਗੁਰੂ ਨਾਨਕ ਦੇ ਮਤ ਦਾ ਮਿਸ਼ਨ ਦਾ ਪ੍ਰਚਾਰ ਕਰੋ। ਗੁਰੂ ਅਮਰਦਾਸ ਮਹਾਰਾਜ ਦੇ ਟਾਈਮ 'ਤੇ ਮੰਜੀਆਂ ਥਾਪੀਆਂ ਗਈਆਂ, ਪੀੜੇ ਥਾਪੇ ਗਏ, ਪ੍ਰਚਾਰਕ ਥਾਪੇ ਗਏ, ਇਹਨਾਂ ਨੂੰ ਮਸੰਦ ਬਣਾਇਆ ਗਿਆ, ਵੀ ਮਗਰੋਂ ਇਹ ਮਸੰਦ ਧਾਰਾ 'ਚ ਆ ਗਏ, ਕਿਉਂਕਿ ਲੋੜ ਸੀ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ 'ਤੇ ਫਿਰ ਇਹਨਾਂ ਨੂੰ ਕਿਹਾ ਗਿਆ ਭਾਈ ਮਾਇਆ ਦੀ ਸਖ਼ਤ ਲੋੜ ਆ, ਦਸਵੰਧ ਇਕੱਠਾ ਕਰਕੇ ਸਾਰਾ ਆਨੰਦਪੁਰ ਵਿੱਚ ਲੈ ਕੇ। ਜਦੋਂ ਵਕਤ ਆਇਆ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਦਾ ਵੀ ਖਾਤਮਾ ਵੀ ਕੀਤਾ, ਜਿਹੜੇ ਚੰਗੇ ਚੰਗੇ ਸੀ ਸਨਮਾਨਿਤ ਕੀਤੇ ਗਏ ਅਤੇ ਜਿਹੜੇ ਦੂਜੇ ਸੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਉਧਰ ਭਾਈ ਧਰਮ ਭਾਈ ਕਲਿਆਣੇ ਧਰਮਸ਼ਾਲਾ ਅੰਦਰ ਇਕੱਠੇ ਹੋ ਕੇ ਸਿੱਖਾਂ ਨੇ ਵਿਚਾਰ ਕੀਤੀ ਵੀ ਗੁਰੂ ਅਰਜਨ ਦੇਵ ਮਹਾਰਾਜ ਤਾਂ ਅੰਮ੍ਰਿਤਸਰ ਦੀ ਧਰਤੀ 'ਤੇ ਨੇ, ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਸੀ ਪੱਕਾ ਕਿ ਲਾਗੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਸੰਦ ਕਰਕੇ ਗਏ ਨੇ। ਤੇ ਚੰਦੂ ਲਾਲ ਦੀ ਧੀ, ਚੰਦੂ ਲਾਲ ਦਾ ਪਿੰਡ ਵਾ ਕਲਾਨੌਰ। ਤੁਸੀਂ ਕਿਤੇ ਪਿਛਲਿਆਂ ਸਮਿਆਂ 'ਚ ਤੁਸੀਂ ਸਾਡੇ ਪਾਸੋਂ ਇੱਥੇ ਇਤਿਹਾਸ ਸੁਣਿਆ ਸੀ ਵੀ ਕਲਾਨੌਰ ਦੇ ਕਿਤੇ ਗਏ ਹੋਵੋਗੇ,
ਇੱਥੇ ਕਿਲ੍ਹਾ ਅੱਜ ਵੀ ਬਹੁਤ ਵੱਡਾ ਕਿਲ੍ਹਾ ਆ ਕਲਾਨੌਰ 'ਚ। ਲਖਪਤ ਰਾਏ ਜਸਪਤ ਰਾਏ ਦੋਵੇਂ ਸਖੇ ਭਰਾ, ਇਹ ਖੱਤਰੀ, ਇਹ ਇੱਥੇ ਦੇ ਹੋਏ ਆ, ਇਸੇ ਹੀ ਚੰਦੂ ਲਾਲ ਦੀ ਪਰਿਵਾਰ ਵਿੱਚੋਂ ਹੀ ਸਰੀਕੇ 'ਚ ਹੋਏ ਨੇ। ਜਿਹੜਾ ਸੁੱਚਾ ਆਨੰਦ ਹੋਇਆ ਉਹ ਵੀ ਇਹਦੇ ਸਰੀਕੇ ਵਿੱਚੋਂ ਹੋਇਆ, ਇਹਦੇ ਸਰੀਕੇ ਵਿੱਚੋਂ ਹੀ ਹੋਇਆ, ਪਰਿਵਾਰ ਵਿੱਚੋਂ। ਉਹ ਭਾਵਾਂ ਰਹਿੰਦਾ ਉਹ ਉੱਥੇ ਜਲੰਧਰ ਰਿਹਾ ਬਹੁਤ ਸਮਾਂ, ਫਿਰ ਮਗਰੋਂ ਹਰਗੋਬਿੰਦਪੁਰ ਚਲਾ ਗਿਆ। ਭਗਵਾਨ ਘੇਰਦਾਸ ਬਤਾਲੀਆਂ ਪਿੰਡਾਂ ਦਾ ਚੌਧਰੀ ਸੀ, ਥਾਪਿਆ ਹੋਇਆ। ਇਹਨਾਂ ਦੇ ਅੰਸ਼ ਬੰਸ਼ ਵਿੱਚੋਂ ਹੀ ਫਿਰ ਉਹ ਚੰਦੂ ਲਾਲ ਨੂੰ ਦੇ ਅੰਸ਼ ਬੰਸ਼ ਵਿੱਚੋਂ ਹੀ ਹੈ ਸਾਰੇ ਇਹ। ਹੁਣ ਕਲਾਨੌਰ ਤੋਂ ਇਹ ਲਾਹੌਰ ਪਹੁੰਚਿਆ, ਥੋੜ੍ਹਾ ਕੁ ਚਿਰ ਲਾਹੌਰ ਨਾਇਬ ਰਿਹਾ ਦੀਵਾਨ, ਉਹ ਤੋਂ ਬਾਅਦ ਵੀ ਕਰਦਾ ਕਰਦਾ ਇੰਨੀ ਤਰੱਕੀ ਕਰ ਲਈ ਦਿੱਲੀ ਪਹੁੰਚ ਗਿਆ। ਇਹ ਸਾਰਾ ਤਾਣਾ ਬਾਣਾ ਇਕੱਠਾ ਹੀ ਆ ਵਿੱਚੇ ਬੀਰਬਲ ਜਿਹੜਾ ਹਾਜ਼ਰ ਜਵਾਬ, ਜਿਹੜਾ ਪੂਰਾ ਨੂੰ ਮਹੇਸ਼ ਦਾਸ ਵਾ ਜਿਹਨੂੰ ਆਪਾਂ ਬੀਰਬਲ ਕਹਿੰਦੇ, ਇੰਨਾ ਛਾਤਰ ਦਿਮਾਗ ਸੀ ਬੀਰਬਲ ਦਾ। ਮੈਂ 2 ਦੀ ਪੁਆਇੰਟ ਮਾਰ ਜੀ ਮੈਂ ਇੱਕ ਦਲੀਲ ਦੇਣ ਲੱਗਾ। ਅਕਬਰ ਇਹ ਦਾਜ ਵਿੱਚ ਦਿੱਤਾ ਸੀ ਜੋਧਾ ਬਾਈ ਦੇ, ਇੰਨਾ ਛਾਤਰ ਦਿਮਾਗ ਸੀ। ਬਾਦਸ਼ਾਹ ਇੱਕ ਦਿਨ ਸਵੇਰ ਨੂੰ ਟਹਿਲੇ, ਕਹਿੰਦਾ ਸਿਪਾਹੀਆਂ ਨੂੰ ਕਹਿੰਦਾ ਜਾਓ, ਕਹਿੰਦਾ ਲੈ ਜਾਓ ਪੈਸੇ, ਜਾਓ ਲੈ ਆਵੋ। ਉਹਨਾਂ ਦੀ ਜ਼ਰੂਰਤ ਨਾ ਪਈ, ਉਹਨੀ ਰਾਤ ਗੱਡੇ ਜੋੜੇ ਬਾਜ਼ਾਰ 'ਚ ਤੁਰ ਪਏ। ਹੁਣ ਜਦ ਬਾਜ਼ਾਰ ਵਿੱਚ ਆਏ ਤੇ ਗੱਡੇ ਜੁੜੇ ਹੋਏ ਨੇ, ਸੋਚਦੇ ਨੇ ਵੀ ਕੀ ਲੈ ਕੇ ਜਾਈਏ। ਬਾਦਸ਼ਾਹ ਨੂੰ ਪੁੱਛਣ ਦੀ ਸਾਡੀ ਜ਼ਰੂਰਤ ਨਹੀਂ ਰਹੀ, ਵਜ਼ੀਰ ਲਾਗੇ ਨਹੀਂ ਸੀ ਕੋਈ ਬੰਦੇ, ਤਾਂ ਵਜ਼ੀਰ ਦੇ ਰਾਹੀਂ ਪੁੱਛ ਲਈਏ ਭਾਈ ਕੀ ਲੈ ਕੇ ਆਈਏ। ਗੱਡੇ ਜੋੜ ਕੇ ਆ ਗਿਆ, ਵੀ ਕਹਿੰਦਾ ਜਾਓ ਲੈ ਆਵੋ। ਇਹ ਕਿਤੇ ਬੀਰਬਲ ਉਹਨਾਂ ਨੂੰ ਮਿਲਿਆ, ਕਹਿੰਦਾ ਕੀ ਗੱਡੇ ਘੁਮਾਉਂਦੇ ਆ, ਕੀ ਗੱਲ ਹੋ ਗਈ, ਕੁਛ ਗੁਆਚ ਗਿਆ? ਕਹਿੰਦਾ ਬਾਦਸ਼ਾਹ ਨੇ ਸਾਨੂੰ ਕਹਿਤਾ ਵੀ ਪੈਸੇ ਲੈ ਜਾਓ, ਜਾਓ ਲੈ ਆਵੋ। ਕਹਿੰਦਾ ਵੀ ਘਬਰਾਉਣ ਦੀ ਐਡੀ ਲੋੜ ਕੋਈ ਨਹੀਂ। ਕਹਿੰਦਾ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਬਾਦਸ਼ਾਹ ਤੁਹਾਨੂੰ ਹੁਕਮ ਦਿੰਦਾ ਉਦੋਂ ਬਾਦਸ਼ਾਹ ਖੜਾ ਕਿੱਥੇ ਸੀ? ਕਹਿੰਦਾ ਬਾਦਸ਼ਾਹ ਆਪਣੇ ਬਾਗ 'ਚ ਖੜਾ ਸੀ। ਕਹਿੰਦਾ ਮੌਸਮ ਕਿੱਦਾਂ ਦਾ ਸੀ? ਕਹਿੰਦਾ ਬੱਦਲ ਕਾਲੇ ਘੱਟ ਛਾਇਓ ਸੀ ਤਾਂ ਹਵਾ ਚੱਲਦੀ ਸੀ ਤੇਜ਼। ਕਹਿੰਦਾ ਬਾਦਸ਼ਾਹ ਦਾ ਮੂੰਹ ਕਿੱਧਰ ਨੂੰ ਸੀ? ਕਹਿੰਦਾ ਆਕਾਸ਼ ਵੱਲ ਨੂੰ। ਕਹਿੰਦਾ ਕਿਤੇ ਕਿਤੇ ਆਪਣੇ ਮਹਿਲਾਂ ਵੱਲ ਨੂੰ ਵੀ ਦੇਖ ਲੈਂਦਾ ਸੀ। ਕਹਿੰਦਾ ਇੱਦਾਂ ਕਰੋ, ਕਹਿੰਦਾ ਕਲੀ ਤੇ ਚੂਨਾ ਲੈ ਜਾਓ। ਉਹ ਕਹਿੰਦੇ ਵੀ ਅਸੀਂ ਲੈ ਜਾਈਏ, ਵੀ ਸਾਨੂੰ ਕਿਤੇ ਉਹੀ ਗੱਲ ਨਾ ਹੋਵੇ। ਕਹਿੰਦਾ ਬਸ ਅੱਖਾਂ ਮੀਟ ਕੇ ਲੈ ਜਾਓ। ਉਹਨੇ ਗੱਡੇ ਲੱਦੇ, ਮਹਿਲ ਦੇ ਹਿਸਾਬ ਨਾਲ ਲੱਦ ਕੇ ਤਾਂ ਤੁਰ ਪਏ। ਅੰਦਰੋਂ ਡਰਦੇ ਨੇ ਤੇ ਬਾਦਸ਼ਾਹ ਨੂੰ ਕਹਿੰਦੇ ਜੀ ਅਸੀਂ ਲੈ ਆਏ ਹਾਂ। ਬਾਦਸ਼ਾਹ ਬੜਾ ਹੈਰਾਨ, ਕਹਿੰਦਾ ਮੈਨੂੰ ਤਾਂ ਚੇਤਾ ਭੁੱਲ ਗਈ ਦੱਸਣ ਦਾ, ਤੁਸੀਂ ਕੀ ਲੈ ਕੇ ਆਏ ਆ? ਕਹਿੰਦਾ ਜੀ ਚੂਨਾ ਦੇ ਕਲੀ ਲੈ ਕੇ ਆਏ ਆ। ਕਹਿੰਦਾ ਵਾਹ ਬਈ ਵਾਹ। ਕਹਿੰਦਾ ਤੁਹਾਨੂੰ ਦੱਸਿਆ ਕਿਹਨੇ ਆ? ਕਹਿੰਦੇ ਜੀ ਇੱਕ ਬੀਰਬਲ ਵਾ ਜਿਹੜਾ ਤੁਹਾਡੇ ਦਰਬਾਰ 'ਚ ਰਹਿੰਦਾ, ਉਹਨੇ ਹੀ ਦੱਸਿਆ ਇਹਨੂੰ। ਫਿਰ ਇਸ ਗੱਲ ਕਰਕੇ ਉਹਨੇ ਆਪਣੇ ਲਾਗੇ ਬਿਠਾਲਣ ਲੱਗ ਪਿਆ ਸੀ ਇਹਨੂੰ ਅਕਬਰ। ਜਦੋਂ ਬੀਰਬਲ ਨੂੰ ਆਵਾਜ਼ ਮਾਰੀ, ਕਹਿੰਦਾ ਤੈਨੂੰ ਕਿੱਦਾਂ ਪਤਾ? ਕਹਿੰਦਾ ਤੁਸੀਂ ਕਿਹਾ ਵੀ ਕਾਲੀ ਘੱਟ ਛਾਈਓ ਸੀ, ਆਕਾਸ਼ ਵਿੱਚ ਬੰਗਲੇ ਸੀ ਉੱਡਦੇ, ਜਦੋਂ ਕਾਲਿਆਂ ਬੱਦਲਾਂ 'ਚ ਚਿੱਟੇ ਬੰਗਲੇ ਉੱਡਦੇ ਤਾਂ ਬਾਦਸ਼ਾਹ ਆਪਣੇ ਮਹਿਲਾਂ ਵੱਲ ਦੇਖਦਾ ਵੀ ਇਹਨੂੰ ਰੰਗ ਹੋਣ ਵਾਲਾ ਆ, ਇਹ ਵੀ ਕਾਲਾ ਫਿਰ ਗਿਆ, ਇੱਥੇ ਚਿੱਟਾ ਇੱਦਾਂ ਨਾ ਚਾਹੀਦਾ। ਇਹਨੂੰ ਫਿਰ ਆਪਣਾ ਅਕਬਰ ਨੇ ਦੀਵਾਨ ਬਣਾਇਆ। ਦੇਖੋ ਜਿਹੜਾ ਦਾਜ ਵਿੱਚ ਆਇਆ ਨੌਕਰ ਬਣ ਕੇ, ਉਹ ਫਿਰ ਵਜ਼ੀਰ ਬਣ ਕੇ ਬਹਿ ਗਿਆ। ਇਹ ਸਾਰੀ ਚੰਡਾਲ ਚੌਂਕੜੀ ਇੱਕੋ ਹੀ ਸੀ। ਹੁਣ ਚੰਦੂ ਲਾਲ ਆਪਣੇ ਆਪ ਨੂੰ ਬਹੁਤ ਵੱਡਾ ਉੱਚਾ ਦੱਸਦਾ ਏ ਤੇ ਗੁਰੂ ਘਰ ਨੂੰ ਮੋਰੀ ਦੱਸਦਾ, ਆਪਣੇ ਆਪ ਨੂੰ ਚਵਾਰਾ ਦੱਸਦਾ। ਇਹ ਗੱਲ ਭਾਈ ਕਲਿਆਣੇ ਨੂੰ ਪਤਾ ਲੱਗਾ ਤੇ ਕਲਿਆਣੇ ਨੇ ਫਿਰ ਇੱਕ ਚਿੱਠੀ ਲਿਖੀ ਸਿੱਖ ਸੰਗਤਾਂ ਦੀ ਹਜ਼ੂਰੀ 'ਚ। ਇੱਕ ਸਿੱਖ ਦੇ ਰਾਹੀਂ ਭਾਈ ਕਲਿਆਣਾ, ਮੈਂ ਅੱਗੇ ਵੀ ਦੱਸ ਚੁੱਕਾ, ਭਾਈ ਬੀਨੇ ਦਾ ਪੁੱਤ ਵਾ, ਭਾਈ ਨਾਨੂ ਰਾਏ ਦਾ ਪੜਦਾਦਾ ਆ। ਨਾਨੂ ਰਾਏ ਉਹ ਆ ਜਿਹੜਾ ਭਾਈ ਜੈਤੇ ਦੇ ਨਾਲ ਗੁਰੂ ਤੇਗ ਬਹਾਦਰ ਦਾ ਦਿੱਲੀ ਤੋਂ ਸੀਸ ਲੈ ਕੇ ਆਇਆ ਸੀ ਅਨੰਦਪੁਰ ਸਾਹਿਬ ਨੂੰ। ਨਾਨੂ ਰਾਏ ਚਮਕੌਰ ਦੇ ਜੰਗ 'ਚ ਸ਼ਹੀਦ ਵਾ ਨਾਨੂ ਰਾਏ। ਤੇ ਨਾਨੂ ਰਾਏ ਦੇ ਗਾਹਾਂ 2 ਪੁੱਤਵਾ ਤੇ 2 ਭਰਾ ਆ। ਤੁਸੀਂ ਕਈ ਵਾਰ ਮੇਰੇ ਕੋਲੋਂ 2 ਵਾਰੀ ਸੁਣ ਚੁੱਕੇ ਹੋ, ਦਰਬਾਰਾ ਸਿੰਘ ਤੇ ਘਰਵਾਰਾ ਸਿੰਘ ਜਿਹੜਾ ਆਗਮਪੁਰ ਦੀ ਜੰਗ 'ਚ ਸ਼ਹੀਦ ਹੋਇਆ। ਦਰਬਾਰਾ ਸਿੰਘ ਪਿੰਡ ਵਾ ਇਹਨਾਂ ਦਾ ਡੱਲਾਂ, ਜਿਹਨੂੰ ਆਪਾਂ ਡੱਲ ਵਾਂ ਕਹਿੰਦੇ, ਇਕੱਠਾ ਹੀ ਵੱਜਦਾ, ਵਾਂ ਪਿੰਡ ਵੱਖਰਾ ਆ, ਡੱਲ ਪਿੰਡ ਵੱਖਰਾ ਆ। ਇਹ ਡੱਲ ਪਿੰਡ ਦਾ ਰਹਿਣ ਵਾਲਾ ਆ। ਤਕਰੀਬਨ 92 ਸਾਲ ਦੀ ਉਮਰ ਵਿੱਚ ਬਹੁਤ ਵਧੀਆ ਆਨੰਦਮਈ ਜ਼ਿੰਦਗੀ ਬਤੀਤ ਕਰਕੇ ਇਹ
ਅਕਾਲ ਚਲਾਣਾ ਕੀਤਾ, ਆਪਣੀ ਐਨ ਉਮਰ ਭੋਗ ਕੇ 92 ਸਾਲ ਦੀ ਉਮਰ ਵਿੱਚ ਭੋਗ ਕੇ ਸਰਦਾਰ ਦਰਬਾਰਾ ਸਿੰਘ ਜਿਹਨੂੰ ਕਹਿੰਦੇ ਸੀ ਨਵਾਬੀ ਦੇ ਦਿਓ, ਕਹਿੰਦਾ ਮੇਰੇ ਕੋਲ ਪੰਥ ਦਾ ਭਾਰ ਨਹੀਂ ਚੁੱਕ ਹੋਣਾ, ਇਹ ਨਵਾਬੀ ਕਪੂਰ ਸਿੰਘ ਨੂੰ ਦਿਓ। ਤੇ ਬਰਾਦਰੀ ਇਹਨਾਂ ਦੀ ਛੀਂਬਾ ਆ, ਪਰ ਬਾਣੀ ਪੜ੍ਹਨ ਵਾਲੇ ਨਾਨੂ ਰਾਏ ਦੇ ਹੱਥ, ਉਹ ਭਾਈ ਜੈਤਾ ਜੀ ਨਾਲ ਤੁਰੇ ਸੀ ਸੀਸ ਲੈ ਕੇ। ਹੁਣ ਭਾਈ ਕਲਿਆਣੇ ਨੇ ਚਿੱਠੀ ਲਿਖ ਕੇ ਗੁਰੂ ਅਰਜਨ ਦੇ ਮਹਾਰਾਜ ਦੇ ਕੋਲ ਅੰਮ੍ਰਿਤਸਰ ਪਹੁੰਚਾ ਦੀ ਚਿੱਠੀ, ਅੰਮ੍ਰਿਤਸਰੋਂ ਆਈ। ਜੋ ਚਿੱਠੀ ਆਈ ਗੁਰੂ ਅਰਜਨ ਦੇ ਮਹਾਰਾਜ ਦੇ ਸਾਹਮਣੇ ਪੜ੍ਹ ਕੇ ਸਿੱਖ ਇਉਂ ਸੁਣਾ ਰਹੇ ਆ।

ਇਹ ਚਿੱਠੀ ਦਿੱਲੀ ਦੀ ਸੰਗਤ ਨੇ ਲਿਖੀ, ਕਾਰਨ ਕੀ ਸੀ? ਕਿਉਂਕਿ ਜਦੋਂ ਹਰਗੋਬਿੰਦ ਸਾਹਿਬ ਨੂੰ ਲਾਗੀ ਪਸੰਦ ਕਰਕੇ ਗਏ ਨਾ, ਜਦੋਂ ਦਿੱਲੀ ਪਹੁੰਚੇ ਜੇ ਕੋਈ ਰਾਹ ਬਾਟੇ ਕੋਈ ਸਿੱਖ ਮਿਲਦਾ ਉਹਨੂੰ ਲਾਗੀ ਕਹਿੰਦੇ ਵਧਾਈਆਂ, ਕਾਹਦੀਆਂ ਬਈ? ਕਹਿੰਦੇ ਪੰਚਮ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਰਿਸ਼ਤਾ ਜਹਾਂਗੀਰ ਦੇ ਦੀਵਾਨ ਚੰਦੂ ਲਾਲ ਦੀ ਧੀ ਨਾਲ ਤੈਅ ਕਰਿਆ ਹੈ, ਅਤੇ ਸਿੱਖ ਵੀ ਨਾਲ ਹੋ ਤੁਰੇ ਵੀ ਆਪਾਂ ਵੀ ਜਾ ਕੇ ਵਧਾਈਆਂ ਦਿੰਦੇ। ਹੁਣ ਜਦੋਂ ਵਧਾਈਆਂ ਦੇਣ ਗਏ ਉੱਥੇ ਚੰਦੂ ਲਾਲ ਨੂੰ ਲਾਗੀਆਂ ਨੇ ਦੱਸਿਆ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਨੂੰ ਪਸੰਦ ਕਰਕੇ ਆਏ ਹਾਂ, ਉਹ ਹੰਕਾਰ 'ਚ ਕਹਿੰਦਾ ਤੁਸੀਂ ਮੇਰੀ ਧੀ ਇੱਕ ਮੰਗ ਖਾਣੇ ਸਾਰਿਆਂ ਨੇ ਮੰਗ ਕੇ ਆਏ ਹੋ, ਤੁਸੀਂ ਚਵਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ। ਯਾਨੀ ਆਪਣੇ ਆਪ ਨੂੰ ਉੱਚਾ ਚਵਾਰਾ ਦੱਸਦਾ, ਗੁਰੂ ਨਾਨਕ ਦੇ ਘਰ ਨੂੰ ਮੋਰੀ ਦੱਸਦਾ ਚੰਦੂ ਲਾਲ। ਇਹ ਗੱਲ ਜਾ ਕੇ ਫਿਰ ਭਾਈ ਕਲਿਆਣਾ ਦੀ ਧਰਮਸ਼ਾਲਾ ਵਿੱਚ ਚੱਲੀ। ਗੁਰਬਾਣੀ ਕਹਿੰਦੀ ਆ ਗੁਰ ਕੀ ਨਿੰਦਾ ਸੁਣੇ ਨਾ ਕਾਨ, ਕਿੱਥੋਂ ਸੁਣਨਗੇ? ਉਹਨਾਂ ਨੇ ਫਿਰ ਚਿੱਠੀ ਲਿਖ ਦਿੱਤੀ ਵੀ ਭਾਈ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜਾ ਤੁਹਾਡਾ ਕੁੜਮ ਬਣ ਲੱਗਾ ਚੰਦੂ ਲਾਲ, ਇਹ ਆਪਣੇ ਆਪ ਨੂੰ ਉੱਚਾ ਦੱਸਦਾ ਹੈ ਤੇ ਤੁਹਾਨੂੰ ਮੋਰੀ ਦੱਸਦਾ। ਕਹਿੰਦੇ ਚਵਾਰੇ ਦੀ ਹਿੱਟ ਤੁਸੀਂ ਮੋਰੀ ਨੂੰ ਲਾ ਕੇ ਆਏ ਆ, ਕਿੱਥੇ ਮੈਂ ਤੇ ਕਿੱਥੇ ਮੰਗ ਖਾਣੀ ਸਾਧ। ਇਹ ਚਿੱਠੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਕੋਲ ਪਹੁੰਚੀ ਤੇ ਸੰਗਤਾਂ ਦੀ ਗੱਲ ਤੇ ਗੁਰੂ ਅਰਜਨ ਦੇਵ ਕਿਵੇਂ ਆਲਾ ਦੇ ਦੇਣ? ਉਹ ਕਹਿੰਦੇ ਭਾਈ ਸਾਨੂੰ ਰਿਸ਼ਤਾ ਹੀ ਨਹੀਂ ਪ੍ਰਮਾਣ, ਅਸੀਂ ਤਾਂ ਕਰਨਾ ਹੀ ਨਹੀਂ। ਚੰਦੂ ਦੀ ਇਹ ਧੀ ਸਾਰੀ ਉਮਰ ਇਹ ਉਹਦੇ ਦਰ ਤੇ ਬੈਠੀ ਰਹੀ, ਉਹਨੇ ਵਿਆਹ ਹੀ ਨਹੀਂ ਕਰਵਾਇਆ, ਕਹਿੰਦੀ ਕਰਵਾਉਣਾ ਹੀ ਨਹੀਂ। ਤੇ ਮੁਸਲਮਾਨ ਇਹਨੂੰ ਛੁੱਟੜ ਕਹਿੰਦੇ ਰਹੇ ਵੀ ਛੁੱਟੜ, ਵਾ ਛੁੱਟੀ ਹੋਈ ਆ, ਰਿਸ਼ਤਾ ਛੁੱਟ ਗਿਆ। ਉਦੋਂ ਇਹਨਾਂ ਗੱਲਾਂ ਦਾ ਰਿਵਾਜ ਬੜਾ ਸੀ, ਬਹੁਤ ਚੱਲਦੀ ਸੀ ਪਰੰਪਰਾ ਇਹ। ਹੁਣ ਮੀਰ ਖੁਸਰੋ ਬਗਾਵਤ ਕਰਦਾ, ਮਾਰੋ ਮਾਰ ਤੁਰਿਆ ਜਾ ਰਿਹਾ ਭਰੋਵਾਲ ਦੇ ਲਾਗੇ, ਜੰਗ ਹੋਇਆ, ਇਹਨੂੰ ਫੜ ਕੇ ਗ੍ਰਿਫਤਾਰ ਕਰ ਲਿਆ, ਇਹਦੇ ਨਾਲ ਦੇ ਸਾਥੀ ਕੁਝ ਮਾਰੇ ਗਏ ਕੁਝ ਫੜ ਲਏ। ਹੁਣ ਮੋਹਰੇ ਮੋਹਰੇ ਸ਼ੇਖ ਬੁਖਾਰੀ ਤੇ ਮਗਰ ਮਗਰ ਜਹਾਂਗੀਰ ਹੱਥਾਂ ਪੈਰਾਂ ਨੂੰ ਬੇੜੀਆਂ ਜਾ ਲਾਹੌਰ ਪਹੁੰਚ ਗਏ। ਜਹਾਂਗੀਰ ਵੀ ਚਲੇ ਗਏ ਲਾਹੌਰ, 30,000 ਫੌਜ ਲੈ ਕੇ ਦਿੱਲੀਓਂ ਜਹਾਂਗੀਰ ਤੁਰਿਆ। ਆ ਜਿਹੜਾ ਫੜਿਆ ਮੀਰ ਖੁਸਰੋ, ਮਿਰਜ਼ਾ ਅਜੀਜ਼ ਕੋਕਾ ਇਹਦੇ ਸਹੁਰੇ ਦਾ ਨਾਂ ਆ, ਉਹਦਾ ਜਵਾਈ ਆ ਇਹ, ਤੇ ਰਾਜਾ ਮੋਹਨ ਸਿੰਘ ਦਾ ਇਹ ਭਾਣਜਾ ਲੱਗਦਾ, ਜੋਧਾ ਬਾਈ ਇਹਦੀ ਮਾਂ ਦਾ ਨਾਂ ਆ, ਇਹ ਹਿੰਦੂਆਂ ਦੀ ਧੀ ਆ ਜੋਧਾ ਬਾਈ। ਕਿਉਂਕਿ ਰਾਜ ਭਾਗ ਜਦੋਂ ਹੋਵੇ ਨਾ ਬੰਦਾ ਫਿਰ ਊਚ ਨੀਚ ਨਹੀਂ ਵੇਖਦਾ, ਨਾ ਜਾਤ ਬਰਾਦਰੀ ਵੇਖਦਾ, ਅਗਲਾ ਕਹਿੰਦਾ ਠੀਕ ਵਾ ਕਰੋ ਰਿਸ਼ਤਾ। ਜੋਧਾ ਬਾਈ ਰਾਜਾ ਮਾਨ ਸਿੰਘ ਦੀ ਭੈਣ, ਇਹ ਜੋਧਪੁਰ ਵਿੱਚ ਜਨਮ ਹੋਇਆ ਤੇ ਨੌ ਰੱਖਤਾ ਜੋਧਾ ਬਾਈ। ਆ ਜਿਹੜਾ ਵੀਰ ਬਲ ਆ ਇਹਨੂੰ ਫਿਰ ਹੁਣ ਅਕਬਰ ਨੇ ਆਪਣਾ ਵਜ਼ੀਰ ਬਣਾ ਲਿਆ। ਹੁਣ ਜਿਹੜੀ ਵੀ ਕੋਈ ਗੱਲ ਹਿੰਦੂਆਂ ਨੇ ਕਰਨੀ ਉਹ ਵੀਰ ਬਲ ਦੇ ਰਾਹੀਂ ਹੁੰਦੀ, ਤੇ ਜਿਹੜੀ ਕੋਈ ਫਿਰ ਉਹ ਸਰਹੰਦ ਵਾਲੇ ਅਹਿਮਦ ਸ਼ੇਖ ਸਰਹੰਦੀ ਨੇ ਇੱਕ ਕਾਲਜ ਖੋਲਿਆ ਆ ਸਰਹੰਦ ਵਿੱਚ। ਜਿਹੜਾ ਬੱਚਾ ਇਸ ਕਾਲਜ 'ਚ ਮੁਸਲਮਾਨਾਂ ਦਾ ਪੜ੍ਹ ਗਿਆ ਨਾ, ਉਹ ਕੱਟੜ ਬਣ ਗਿਆ। ਹਿੰਦੂਆਂ ਤੇ ਸਿੱਖਾਂ ਨਾਲੋਂ ਮੁਸਲਮਾਨ ਆਪਣੇ ਧਰਮ ਪ੍ਰਤੀ ਬੜੇ ਕੱਟੜ ਵਾ, ਇਹਦੇ ਵਿੱਚ ਕਹਿਣ 'ਚ ਕੋਈ ਗਰੇਜ਼ ਨਹੀਂ। ਅੱਜ ਤਾਂ ਹੀ ਵੀ ਤੁਸੀਂ ਮੈਨੂੰ ਕਿਤੇ ਦੱਸਿਓ ਵੀ ਕਿਸੇ ਹਜ਼ਰਤ ਮੁਹੰਮਦ ਸਾਹਿਬ ਦੀ ਕਿਸੇ ਨੇ ਫੋਟੋ ਬਣਾਈ ਹੋਵੇ ਸਜਾਏ ਮੌਤ ਵਾ। ਅੱਜ ਤਾਈਂ ਵੀ ਕਿਸੇ ਮਸੀਤ ਵਿੱਚ ਜਿੱਥੇ ਨਵਾਜ਼ ਪਾ ਜਿਹੜੀਆਂ

ਪੰਜਾਬ ਦੇ ਵਿੱਚ ਜਿੱਥੇ ਪੀਲੇ ਚੌਲ ਬਣਦੇ ਆ, ਇਹ ਤਾਂ ਐਵੇਂ ਖਾਣ ਨੂੰ ਬਣਾ ਲਏ ਅਸੀਂ ਪੰਜਾਬੀਆਂ ਨੇ ਆਪਣੇ ਪੈਰਾਂ ਨੂੰ ਘੁੰਗਰੂ ਘਾਂਗਰੂ ਬੰਨ ਕੇ, ਐਵੇਂ ਹਰੇ ਰੰਗ ਦੇ ਕੱਪੜੇ ਪਾ ਕੇ ਤੇ ਖਾਣ ਨੂੰ ਫੁਲਕਾ ਤੋਰੀ ਤੋਰ ਲਿਆ। ਮੁਸਲਮਾਨ ਤਾਂ ਥੁੱਕਦੇ ਵੀ ਨਹੀਂ ਇਹਨਾਂ ਥਾਂ ਤੇ, ਉਹ ਨਹੀਂ ਮੰਨਦੇ, ਉਹ ਕਹਿੰਦੇ ਅਸੀਂ ਉੱਥੇ ਜਾਣਾ ਜਿੱਥੇ ਨਮਾਜ਼ ਪੜ੍ਹ ਹੁੰਦੀ ਆ। ਕੋਈ ਮੇਰੇ ਆਪਣੇ ਪਿੰਡ ਵਿੱਚ, ਮੇਰਾ ਪਿੰਡ ਮੇਨ ਹਾਈਵੇ ਜਿਹੜਾ ਦਿੱਲੀ ਨੂੰ, ਦਿੱਲੀ ਤੋਂ ਅੰਮ੍ਰਿਤਸਰ ਨੂੰ ਜਾਂਦਾ, ਇਹਦੇ ਉੱਪਰ ਆ ਮੇਰਾ ਪਿੰਡ, ਜਿਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਹਿੰਦੇ ਆ। ਭਾਵੇਂ ਅੱਧੀ ਰਾਤ ਨੂੰ ਮੈਂ ਬੰਬਿਓਂ ਆ ਜਾਵਾਂ ਤਾਂ ਮੇਰੇ ਪਿੰਡ ਬੱਸ ਖੜ੍ਹਦੀ ਹੈ। ਸੜਕ ਦੇ ਚੌੜੀ ਕਰਨੀ ਸੀ, ਹੁਣ ਥੋੜ੍ਹੇ ਸਮਿਆਂ ਦੀ ਗੱਲ ਵਾ, 10-15 ਕੁ ਸਾਲ ਹੋਏ ਹੋਣਗੇ, ਵਿਚਾਲੀ ਜਗ੍ਹਾ ਆ ਗਈ। ਸਾਡੀ ਸੁੱਟ ਵਿੱਚ ਤਾਂ ਨਿੱਕੀ ਜਿਹੀ ਹੁੰਦੀ ਸੀ, ਮਾਲ ਡੰਗਰ ਚਾਰਦੇ ਹੁੰਦੇ ਤੇ ਕਦੇ ਮੀਂਹ ਪੈਣਾ ਵਿੱਚ ਵੜ ਜਾਣਾ ਸੀ, ਉਹਦੇ ਕੋਈ ਨਹੀਂ ਸੀ ਪੁੱਛਦਾ, ਕਿਤੇ ਕਿਸੇ ਦੀ ਮੱਝ ਸੂਣੀ, ਕਿਤੇ ਮਾੜੀ ਮੋਟੀ ਬੋਲੀ ਉੱਥੇ ਪਾਇਆ ਹੋਣੀ, ਕੋਈ ਨਹੀਂ ਸੀ ਜਾਂਦਾ। ਅਤੇ ਸਾਡੀਆਂ ਬੀਬੀਆਂ ਉੱਥੇ ਪਾਥੀਆਂ ਅੰਦਰ ਬਾੜ ਦਿੰਦੀਆਂ ਸੀ, ਮੀਂਹ ਕਿਤੇ ਪਾਉਣਾ ਕਹਿਣਾ ਅੰਦਰ ਰੱਖ ਦਿਓ। ਅਤੇ ਅੱਜ ਉੱਥੇ ਮਾਰ ਚਾਦਰਾਂ ਚੜ੍ਹਦੀਆਂ, ਲੋਕ ਬੱਸਾਂ ਟਰੱਕ ਰੋਕ ਕੇ ਮੱਥਾ ਟੇਕਣ ਜਾਂਦੇ। ਮੈਂ ਕਿਹਾ ਲੈ ਲਿਓ ਇੱਥੇ ਠੇਂਗੜ ਕੀ ਲੈਣਾ, ਕੱਖ ਨਹੀਂ ਮਿਲਣਾ, ਟੇਕੀ ਚਲੋ ਮੱਥੇ, ਮੈਂ ਕਿਹਾ ਕੁਛ ਨਹੀਂ ਮਿਲਣਾ, ਠੋਕੀ ਚਲੋ ਮੱਥੇ, ਕੁਛ ਵੀ ਨਹੀਂ ਮਿਲਣਾ। ਜੋ ਪੱਥਰ ਕੀ ਪਾਈ ਪਾਏ ਤਿੰਨ ਕੀ ਘਾਲ ਅਜਾਈ ਜਾਏ, ਗੁਰਬਾਣੀ ਕਹਿ ਰਹੀ ਹੈ, ਕੁਛ ਵੀ ਨਹੀਂ ਮਿਲਣਾ, ਕੱਖ ਵੀ ਨਹੀਂ। ਸਰਕਾਰ ਨੇ ਜਦੋਂ ਕਿਤੇ ਢਾਉਣ ਦਾ ਨਾਂ ਲੈਣਾ ਤਾਂ ਜਿਹੜੇ ਉੱਥੇ ਮੰਨਣ ਵਾਲੇ, ਜਿਹੜਾ ਫੁਲਕਾ ਤੋਰੀ ਚੱਲਦਾ ਸੀ ਨਾ, ਉਹਨੀ ਮਾਰ ਕੇ 3 ਕੁ ਕਿਲੋ ਮਹਾਂ ਮੋਠਾ ਦਾਲ ਦੇਣ, ਕਿਤੇ ਉੱਥੇ ਕਣਾਤਾਂ ਲਾ ਕੇ ਟੈਂਟ ਲਾ ਕੇ ਦੇ ਵਿੱਚ ਧਰਨੇ 'ਤੇ ਬਹਿ ਜਾਣ। ਸਰਕਾਰ ਜਦੋਂ ਆਪਣੀ ਆਈ ਤੇ ਆ ਜਾਵੇ, ਕਿਸੇ ਵੀ ਚੀਜ਼ ਨੂੰ ਉਹ ਨਹੀਂ ਵਿਚਾਲਣ ਦਿੰਦੀ ਹੁੰਦੀ। ਅਖੀਰ ਫਿਰ ਨਾ ਉਹਨਾਂ ਨੇ ਫਿਰ ਹੌਲੀ ਹੌਲੀ ਹੌਲੀ ਹੌਲੀ, ਕਦੀ 100 ਬੰਦਾ ਪੁਲਿਸ ਦਾ ਆ ਗਿਆ, ਕਦੀ 200 ਆ ਗਿਆ, ਕਦੀ 150 ਆ ਗਿਆ, ਕਦੀ 50 ਆ ਗਿਆ, 800-900 ਬੰਦਾ ਪੁਲਿਸ ਦਾ ਲਿਆ ਕੇ ਨਾ ਉੱਥੇ ਬਿਠਾਲ ਦਿੱਤਾ। ਕਹਿ ਤਾ ਵੀ ਇੱਥੇ ਪ੍ਰਧਾਨ ਮੰਤਰੀ ਨੇ ਗਾਂਹ ਲੰਘਣਾ ਤਾਂ ਇੱਥੇ ਨਾਕਾ ਲਾ ਆਇਆ। ਉਹਦੇ ਪਤਾ ਲੱਗਾ ਜਦੋਂ ਸਾਰਾ ਪਿੰਡ ਸੁੱਤਾ ਪਿਆ ਸੀ, ਤਾਂ ਉਹਨੇ ਰਾਤ ਨੂੰ ਬਲਡੋਜਰ ਲਿਆ ਕੇ ਇੱਟ ਇੱਟ ਚੱਕ ਕੇ ਇੱਟ ਸਵੇਰ ਨੂੰ ਝਾੜੂ ਹੀ ਫੇਰਤਾ, ਪੱਧਰਾ ਹੀ ਕਰਤਾ, ਕਦੇ ਲੱਭਣ ਨਹੀਂ ਦਿੱਤਾ ਵੀ ਲਾਲਾ ਮਾਲਾ ਕਿੱਥੇ ਆ। ਚੱਕ ਆ ਉਹ ਖਤਾਨਾ 'ਚ ਪਰੇ ਦੂਰ ਸੁੱਟਿਆ ਹੈ। ਅਤੇ ਜਦੋਂ ਸਾਨੂੰ ਪਤਾ ਲੱਗਾ, ਜਿਹੜੇ ਉਹ ਮੰਨਦੇ ਸੀ ਅਸੀਂ ਟਿੱਚਰਾਂ ਕਰੀਏ ਵੀ ਤੁਹਾਡਾ ਬਾਬਾ ਕਿੱਥੇ ਗਿਆ, ਹੁਣ ਉਹ ਖਤਾਨਾ 'ਚ ਪਿਆ, ਚੱਕ ਲਿਆ ਉੱਥੋਂ। ਗੱਲ ਇਹ ਨਹੀਂ ਹੈਗੀ, ਢਾਇਆ ਤਾਂ ਸਰਕਾਰ ਨੇ, ਅਕਾਲ ਤਖ਼ਤ ਵੀ ਸੀ, ਅਸੀਂ ਇੱਟਾਂ ਨਾਲ ਜੁੜ ਗਏ, ਇੱਟਾਂ 'ਚ ਨਹੀਂ ਕੁਛ ਵੀ ਹੈਗਾ, ਅਸੀਂ ਹੱਥੀਂ ਇੱਟਾਂ ਲਾ ਕੇ ਹੱਥੀਂ ਬਣਾ ਕੇ ਹੱਥ ਉਹ ਆਪੇ ਡਰੀ ਜਾਂਦੇ ਹਾਂ। ਪਰਮਾਤਮਾ ਦਾ ਕੋਈ ਵਜੂਦ ਨਹੀਂ, ਕੋਈ ਕਹਿ ਨਹੀਂ ਸਕਦਾ ਪਰਮਾਤਮਾ ਹੈ ਕਿੱਦਾਂ ਦਾ ਆ। ਮੈਂ ਇੱਕ ਦਿਨ ਕੱਲ੍ਹ ਵੀ ਪਰਸੋਂ ਵੀ ਗੱਲ ਕੀਤੀ ਸੀ, ਕਿਉਂਕਿ ਸਾਨੂੰ ਪਤਾ ਹੀ ਨਹੀਂ ਵੀ ਪਰਮਾਤਮਾ ਕੀ ਚਾਹੁੰਦਾ। ਮੁਸਲਮਾਨ ਨਹੀਂ, ਮੁਸਲਮਾਨ ਪੱਕੇ ਕੱਟੜ ਮੰਨਦੇ ਨਹੀਂ, ਅੱਜ ਤੱਕਰ ਮਸੀਤ ਵਿੱਚ ਕਦੀ ਕਵਾਲੀ ਨਹੀਂ ਅੰਦਰ ਗਾਹ ਹੁੰਦੀ ਜਿੱਥੇ ਨਮਾਜ਼ ਪੜ੍ਹਦੇ ਆ, ਉਹਨੇ ਮਸੀਤ ਦੇ ਅੰਦਰ ਅੱਜ ਤੱਕ ਮੁਸਲਮਾਨਾਂ ਦੀ ਬੀਬੀ ਨਹੀਂ ਪੜ੍ਹ ਸਕੀ। ਹੋਰ ਤਾਂ ਹੋਰ ਦੂਰ ਦੀਆਂ ਗੱਲਾਂ, ਮੁਸਲਮਾਨਾਂ ਦੀ ਮਸੀਤ ਵਿੱਚ ਜਿੱਥੇ ਨਮਾਜ਼ ਪੜ੍ਹ ਹੁੰਦੀ ਉੱਥੇ ਬੀਬੀ ਨਹੀਂ ਅੰਦਰ ਵੜ ਸਕਦੀ। ਸਾਡੇ ਤਾਂ ਟਿਕਾਣਾ ਹੀ ਕੋਈ ਨਹੀਂ, ਪਤਾ ਨਹੀਂ ਕਿੱਥੇ ਕਿੱਥੇ ਅਸੀਂ ਮੱਥਾ ਟੇਕ, ਜਿੱਥੇ ਕਿਤੇ ਭਾਵਾਂ ਅਗਲੇ ਨੇ ਨਹਾ ਕੇ ਲਾਲ ਰੰਗ ਦਾ ਕਛਹਿਰਾ ਟੰਗਿਆ ਹੋਵੇ ਤਾਂ ਚੌੜੀ ਮੱਥਾ ਟੇਕੀ ਜਾਣਾ, ਬਾ ਕੋਲ ਕਦੇ ਝੰਡਾ ਹੀ ਆ, ਸਾਨੂੰ ਤਾਂ ਪਤਾ ਹੀ ਕਾਹੇ ਦਾ ਨਹੀਂ। ਮੈਂ ਤਾਂ ਬਾਜ ਵੇਲੇ ਹੈਰਾਨ ਹੁੰਦਾ, ਪਤਾ ਹੀ ਕਾਹੇ ਦਾ ਨਹੀਂ ਵੀ ਕਿੱਥੇ ਕਿੱਥੇ ਮੱਥਾ ਟੇਕ। ਕਿੱਡਾ ਸਾਨੂੰ ਗਿਆਨ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ। ਇੱਕ ਮੈਂ ਬੇਨਤੀ ਕਰਾਂ, ਜਿੰਨੀ ਦੇਰ ਤੱਕ ਤੁਸੀਂ ਜਾਤ ਪਾਤ ਦਾ ਕੋਲ ਨਹੀਂ ਨਾ ਵੱਢਦੇ, ਉਨੀ ਦੇਰ ਤੱਕ ਪਰਮਾਤਮਾ ਦਾ ਰਾਹ ਸੌਖਾ ਨਹੀਂ ਹੋਣਾ। ਧੋਣਾ ਚੋਂ ਕੀਲੇ ਕੱਢੀਏ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਗੁਰੂ ਨਾਨਕ ਨੇ ਤਾਂ ਕਿਤੇ ਰੱਖਿਆ ਹੀ ਨਹੀਂ, ਊਚ ਨੀਚ ਵਾਲਾ ਕੰਮੇ ਨਹੀਂ ਰੱਖੇ ਆ, ਸਭ ਇੱਕੋ ਜਿਹੇ ਆ। ਜਿੱਦਾਂ ਦਾ ਸਾਡਾ ਖੂਨ ਉੱਦਾਂ ਦੇ ਉਹਨਾਂ ਖੂਨ, ਕੀ ਹੋਇਆ ਅਮੀਰੀ ਗਰੀਬੀ ਦਾ ਚਲੋ ਫਰਕ ਹੋ ਸਕਦਾ, ਪਰ ਚੂਹਾ ਸਾਥ ਦਾ ਨਹੀਂ ਗੁਰੂਆਂ ਨੇ ਕੀਤਾ। ਹੁਣ ਜਦੋਂ ਲਿਆ ਕੇ ਫੜ ਲੈ ਗਏ, ਲਾਹੌਰ ਲਿਆਂਦੇ ਗਏ, ਜਹਾਂਗੀਰ ਆ ਗਿਆ ਤਖ਼ਤ ਉੱਤੇ ਬੈਠਾ, ਸਜਾਵਾਂ ਮਿਲੀਆਂ। ਜਿਹੜੇ ਰਾਜੇ ਸੀ ਉਹਨਾਂ ਨੂੰ ਤਾਂ ਗਵਾਲੀਅਰ ਭੇਜ ਦਿੱਤਾ, ਲੈ ਜਾਓ ਉੱਥੇ ਬਣਾਓ ਬੰਦੀ, ਇਹਨਾਂ ਨਾਲ ਫੇਰ ਸਿੱਝਾਂਗੇ। ਹੁਣ ਜਿਹੜੇ ਬੰਦੇ ਮੀਰ ਖੁਸਰੋ ਦੀ ਬਗਾਵਤ ਦੇ ਵਿੱਚ ਹਾਮੀਦਾਰ ਸੀ, ਉਹਦੇ ਨਾਲ ਤੁਰੇ ਜਾਂਦੇ ਸੀ, ਜਿਹੜੇ ਮੇਨ ਮੇਨ ਹਸਨ ਖਾਂ ਬਦਕਸ਼ੀ ਵਰਗੇ, ਉਹਨਾਂ ਨੂੰ ਜਿਹੜੇ ਹਿੰਦੂ ਸੀ ਉਹਨਾਂ ਨੂੰ ਗਊਂ ਦੇ ਚੰਮ 'ਚ ਮਰ ਦਿੱਤਾ, ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਖੋਤੇ ਦੇ ਚੰਮ 'ਚ।
ਗਊ ਦਾ ਖਲ ਗਊ ਦੀ ਲਾਹ ਕੇ ਨਾ ਸੁਕਾ ਕੇ ਉਹਦੇ ਵਿੱਚ ਗੱਭੇ ਬਿਠਾਲ ਕੇ ਤਾਂ ਗਿੱਧੂਆਂ ਦੇ ਨਾਲ ਉਹਨੂੰ ਸੀ ਦੇਣਾ, ਉਹਦਾ ਵਿੱਚ ਸਾਹ ਹੁੱਟ ਹੋ ਜਾਣਾ, ਉਹਨੇ ਮਰ ਜਾਣਾ। ਮੁਸਲਮਾਨਾਂ ਨੂੰ ਵੀ ਇੱਦਾਂ ਹੀ, ਕਈਆਂ ਦੀਆਂ ਅੱਖਾਂ ਕੱਢੀਆਂ, ਹੁਣ ਵਾਰੀ ਆ ਗਈ ਮੀਰ ਖੁਸਰੋ ਦੀ, ਇਹਨੂੰ ਬੰਦੀ ਬਣਾ ਕੇ ਦਿੱਲੀ ਭੇਜ ਦਿੱਤਾ ਗਿਆ, ਮਗਰੋਂ ਅੱਖਾਂ ਕੱਢ ਕੇ ਅੰਨਾ ਕਰਕੇ ਇਹਨੂੰ ਮਾਰਿਆ ਜਹਾਂਗੀਰ ਨੇ, ਭਾਵੇਂ ਪੁੱਤ ਸੀ। ਹੁਣ ਵਾਰੀ ਵਾਰੀ ਜਹਾਂਗੀਰ ਸੋਭ ਇੱਥੇ, ਹੁਣ ਚੰਡਾਲ ਚੌਂਕੜੀ ਆ ਜਿਹੜੇ ਮੈਂ ਪਿੱਛੇ ਗਣ ਕੇ ਆਇਆ, ਬੀਰਬਲ ਵਰਗੇ, ਅਹਿਮਦ ਸ਼ੇਖ ਸਰਹੰਦੀ ਵਰਗੇ, ਪਾਧੇ ਮੁਲਾਣੇ ਪੰਡਿਤ ਜੋਤਸ਼ੀ ਜਿਹਨਾਂ ਦੇ ਖਾਣ ਰੋਟੀ ਪਾਣੀ ਖਾਣ ਵਿੱਚ ਅੜਕਾ ਪੈਂਦਾ ਸੀ ਵੀ ਗੁਰੂ ਅਰਜਨ ਦੇਵ ਦਾ ਗੁਰਬਾਣੀ ਦਾ ਪ੍ਰਵਾਹ ਚਲਾ ਰਹੇ ਆ, ਹਰੇਕ ਮਨੁੱਖ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਰਹੇ ਆ, ਇਹ ਸਾਰੀ ਚੰਡਾਲ ਚੌਂਕੜੀ ਇਕੱਠੀ ਹੋ ਕੇ ਨਾ ਜਹਾਂਗੀਰ ਦੇ ਕੋਲ ਜਾ ਕੇ ਨਾ, ਹੁਣ ਜਹਾਂਗੀਰ ਜਦੋਂ ਪੰਜਾਬ ਚੋਂ ਆਇਆ ਉਸ ਵੇਲੇ ਫਿਰ ਇਹਨਾਂ ਨੇ ਕੰਨ ਇੱਦਾਂ ਭਰੇ ਆ।

0: ਪਹੁੰਚਿਆ ਜਹਾਂਗੀਰ, ਆ ਸਾਰੀ ਚੰਡਾਲ ਚੌਂਕੜੀ ਜਿਹਦੇ ਵਿੱਚ ਬੀਰਬਲ, ਜਿਹਦੇ ਵਿੱਚ ਖੁਸਰੋ ਬੰਦੀ ਬਣਾਇਆ ਆ, ਸ਼ੇਖ ਫੱਤਾ, ਇਹ ਸਾਰੇ ਪਾਧੇ ਮਲਾਣੇ ਕਾਜੀ ਬ੍ਰਾਹਮਣ, ਇਹ ਹੁਣ ਲੱਗਿਆ ਜਹਾਂਗੀਰ ਦੇ ਕੰਨ ਭਰ, ਹੁਣ ਮੌਕਾ ਮਿਲ ਗਿਆ। ਕਹਿੰਦੇ ਨੇ ਹੁੰਦੇ ਵੀ ਜਦੋਂ ਲੋਹਾ ਗਰਮ ਹੋਵੇ ਨਾ ਉਦੋਂ ਸੱਟ ਮਾਰੋ, ਜੇ ਠੰਡੇ ਨੂੰ ਮਾਰੋਗੇ ਤਾਂ ਥੋੜਾ ਮੱਥੇ ਨੂੰ ਆਉਂਦਾ। ਗਿਆਨੀ ਮਾਨ ਸਿੰਘ ਝੌਰ ਕਹਿੰਦੇ ਕੋਲਾ ਜੇ ਠੰਡਾ ਫੜੋਗੇ ਤਾਂ ਹੱਥ ਕਾਲਾ ਕਰ ਦਉ, ਜੇ ਗਰਮ ਫੜੋਗੇ ਤਾਂ ਹੱਥ ਲੂਹ ਦਉ, ਸਾੜ ਦਉ ਹੱਥ ਨੂੰ। ਬੜੀ ਗਿਆਨ ਗੋਚਰੀ ਗੱਲ ਵਾ ਇਹ, ਸਮਝੀ ਜਾਵੇ ਤਾਂ ਇਹ। ਗਿਆਨੀ ਮਾਨ ਸਿੰਘ ਝੌਰ ਐਡਾ ਨਾਮਵਰ ਬੁਲਾਰਾ ਪੰਥ ਦਾ ਹੋਇਆ, ਤਕਰੀਬਨ ਹਜੇ ਤੀਕਰ ਪਰਿਵਾਰ ਨੂੰ ਮੈਨੂੰ ਮੈਂ ਦਿਆ ਬਈ 40-50 ਸਾਲ ਉਹਨਾਂ ਨੂੰ ਮਰਿਆ ਨੂੰ ਹੋ ਗਏ, 30-35 ਸਾਲ ਹਜੇ ਤੱਕ ਲਾਸ਼ ਨਹੀਂ ਮਿਲੀ ਪਰਿਵਾਰ ਨੂੰ ਉਹਦੀ। ਗਿਆਨੀ ਮਾਨ ਸਿੰਘ ਝੌਰ ਕਿਤੇ ਯੂਟਿਊਬ 'ਤੇ ਕੱਢ ਕੇ ਸੁਣਿਓ ਕਿਤੇ, ਉਹ ਐਡਾ ਵਿਦਵਾਨ ਬੰਦਾ ਗੱਲ ਨਹੀਂ ਸੀ ਕਰਨ ਦਿੰਦਾ। ਇੱਕ ਵਾਰੀ ਉੱਥੇ ਬੰਗਲਾ ਸਾਹਿਬ ਗੁਰਦੁਆਰੇ ਆਸਾਂ ਦੀ ਵਾਰ ਲਾਉਣ ਲੱਗ ਪਿਆ ਰਾਗੀ ਸਿੰਘ, ਰਾਗੀ ਤਾਂ ਆਏ ਨਾ, ਉਹਨਾਂ ਨੇ ਆਹ ਸੰਤਾਂ ਨੂੰ ਕਹਿ ਤਾ ਚਿਮਟਿਆਂ ਵਾਲਿਆਂ ਨੂੰ ਜਿਹੜੇ ਧਾਰਨਾ ਲਾਉਂਦੇ ਆ ਮਾਲ ਵਿੱਚ ਬਹੁਤ ਮਸ਼ਹੂਰ ਵਾ, ਉਹਨਾਂ ਨੂੰ ਲਾਤਾ ਵੀ ਤੁਸੀਂ ਆਸਾਂ ਦੀ ਵਾਰ ਪੜ੍ਹੋ। ਉਹਨਾਂ ਤੋਂ ਮਗਰੋਂ ਸਮਾਪਤੀ ਦੇ ਅਰਦਾਸ ਵੇਲੇ ਗਿਆਨੀ ਮਾਨ ਸਿੰਘ ਝੋਰ ਹੁਣੀ ਕਥਾ ਕਰਨੀ ਸੀ, ਉਹ ਆਏ ਨਾ 10-15 ਮਿੰਟ ਜਾਣ ਕੇ ਲੇਟ ਹੋ ਗਏ। ਸੈਕਟਰੀ ਕਹਿੰਦਾ ਗਿਆਨੀ ਜੀ ਤੁਸੀਂ ਲੇਟ ਹੋ ਗਏ। ਕਹਿੰਦੇ ਮੈਂ ਆ ਤਾਂ ਪਹਿਲੇ ਜਾਣਾ ਸੀ, ਆ ਜਦ ਮੈਂ ਗੁਰਦੁਆਰੇ ਦੇ ਅੰਦਰ ਗੇਟ ਦੇ ਵਾੜਨ ਲੱਗਾ ਤਾਂ ਕਹਿੰਦੇ ਆਸਾਂ ਦੀ ਵਾਰ ਤਾਂ ਲਹੂ ਲਹਾਣ ਹੋਈ, ਉਹ ਕੱਪੜੇ ਪਾਟੇ ਪਏ ਉਹਦੇ ਆਸਾਂ ਦੀ ਵਾਰ ਦੇ। ਉਹ ਕਹਿੰਦੇ ਕਾਹਦੇ? ਕਹਿੰਦੇ ਆ ਬੱਖੀਆਂ ਭੰਨ ਸਿੱਟੀਆਂ ਚਿਮਟਿਆਂ ਵਾਲੇ ਨੇ ਮਾਰ ਮਾਰ ਕੇ ਆਸਾਂ ਦੀ ਵਾਰ ਦੇ। ਜਾਣੀ ਭਾਵ ਗੱਲ ਕਿਉਂ ਕੀਤੀ? ਕਹਿੰਦੇ ਇੰਨੀ ਬਸੁਰੀ, ਇੰਨੀ ਬੇਸੁਰਾਂ ਵਿੱਚ ਉਹ ਆਸਾਂ ਦੀ ਵਾਰ ਗਾਈ। ਜਾਣੀ ਇੰਨਾ ਹਾਜ਼ਰ ਜਵਾਬ ਬੰਦਾ ਸੀ ਉਹ ਮੱਗਿਆ ਨੀ ਮਾਨ ਸਿੰਘ ਝੌਰ। ਸਤਿਗੁਰੂ ਕਿਰਪਾ ਕਰੇ, ਇਸੇ ਇਤਿਹਾਸ ਦਾ ਹੁਣ ਸਵੇਰ ਨੂੰ ਆਪਾਂ ਰਿਜ਼ਲਟ ਕੱਢਾਂਗੇ। ਸਤਿਗੁਰ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ਿਸ਼ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਸਤਿਗੁਰ ਮਿਹਰ ਕਰੇ, ਸਤਿਗੁਰ ਚੜ੍ਹਦੀ ਕਲਾ ਸਾਰਿਆਂ ਨੂੰ ਸੰਗਤਾਂ ਨੂੰ ਬਖਸ਼ਿਸ਼ ਕਰੇ। ਬੁਲਾਓ ਫਤਿਹ, ਵਾਹਿਗੁਰੂ ਜੀ
1: ਖਾਲਸਾ, ਵਾਹਿਗੁਰੂ ਫਤਿਹ। ਤੂੰ ਠਾਕਰ ਤੁਮ ਜੀਓ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੇ ਉਚੇ ਤੇ ਉਚਾ, ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ, ਤੁਮਰੀ ਗਤ ਮਿਤ ਨਾਨਕ ਦਾਸ, ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਇ, ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰਖਾ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿਰਾਜ ਸ੍ਰੀ ਹਰਿ ਕਿਸ਼ਨ ਧਿਆਈ ਹੈ, ਜਿਸ ਡਿਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨ ਆਉਣ ਦੇ ਆਵੇ ਤਾਂ ਆਏ ਸਭ ਥਾਈ ਹੋਈ ਸਹਾਇ, ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਇ, ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਪੰਜਾਂ ਪਿਆਰਿਆਂ, ਚੌਂ ਸਬਜਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇ ਕੇ ਅੰਡਿਟ ਕੀਤਾ, ਤਿੰਨਾਂ ਗੁਰਮੁ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ, ਬਾਂਧ ਬਾਂਧ ਕਟਵਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤੰਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ, ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹੇ ਤੇ ਗਏ ਅਸਹਾਰ ਦੇ ਸ਼ਹੀਦ ਸਿੱਕਿਤ ਕੇਸਾਂ ਸੁਆਸਾਂ ਸੰਗ ਨਿਭਾਈ ਧਰਮ ਨਿਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਦੇ ਅੰਦਰ ਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰ ਛਰਿਆਜ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਗਾ ਜੈ ਕਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਮ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗ੍ਰੀਬ ਨਿਵਾਸ ਜੀ ਪਾਤਸ਼ਾਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੇ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨੇ ਉਲਟਿਆਂ ਦੇ ਉਹਨਾਂ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਕਾਬ ਦੇ ਜ਼ੋਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾ ਜੀ ਆਪ ਦੀ ਲਾਹੀ ਬਾਣੀ ਦੇ ਮਨੋਹਰ ਕੀਰਤਨ ਸ਼ਬਦ ਦੀ ਕਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ ਲੈਣੀਆਂ ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ ਤਿਲ ਫੁਲਪੇਟਾ ਕੀਤੀ ਸਭ ਦੀ ਹਾਜ਼ਰੀ ਦਰ ਪਵਾਉਣੀ ਸੇਵਾ ਥਾਇ ਪਾਉਣੀ ਸਿਰ ਤੇ ਮਿਹਰ ਭਰਿਆ ਥੱਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਦੇ ਕਾਰਜ ਅਰਦਾਸ ਕਰਨੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ ਪੰਥ ਦੇ ਸਿਰ ਤੇ ਮਿਹਰ ਭਰਿਆ ਥੱਕਣਾ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਦਰ ਪ੍ਰਵਾਨ ਕਰਨੀ ਦੀਵਾਨ ਦੀ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਰਸੀਸ ਬਖਸ਼ੋ ਜੀ ਸੁੱਖ ਹੋਵੇ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰੋਏ ਸਭ ਮਿਲੇਂਗੇ ਖੁਆਰੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਹ ਜਾਏ। ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾਂ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੂਟੈ ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਜਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ। ਕੋਟ ਤੀਰਥ ਮਜਨ ਸ਼ਨਾਨਾ ਇਸ ਕਲ ਮੈਂ ਮੈਲ ਪਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਬੇਦਕ ਤੇਵ ਸਿਮਰ ਸਭ ਸਾਹ ਤਿਨ ਪੜਿਆ ਮੁਕਤ ਨ ਹੋਈ ਏਕ ਅਖਰ ਜੋ ਗੁਰਮੁਖ ਜਾਪੈ ਤਿਸਕੇ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈ ਸਪਦੇ ਚੌਂ ਡੰਕੋ ਸਾਂਝਾ ਗੁਰਮੁਖ ਨਾਮ ਜਪੇ ਉਧਰੇ ਸੋ ਕਲ ਮੈਂ ਕਟ ਕਟ ਨਾਂਦ ਗਮਾਜਾ। ਖੱਤਰੀ ਬ੍ਰਾਹਮਣ ਸੂਦ ਵੈਸ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਧਰੇ ਸੋ ਕਲ ਮੈਂ ਕਟ ਕਟ ਨਾਨਕ ਮਾਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਪੰਜ ਸੱਤ ਮਿੰਟ ਦਾ ਸਮਾਂ ਹੋਰ ਲੱਗਣਾ, ਕੋਸ਼ਿਸ਼ ਕਰੀਏ ਆਪਾਂ ਜਦੋਂ ਹੁਕਮਨਾਮਾ ਹੋਵੇ ਉੱਠਣ ਦਾ ਯਤਨ ਨਾ ਕਰੀਏ। ਮੈਂ ਤੁਹਾਨੂੰ ਵੀ ਕਹਿੰਦਾ ਤੁਸੀਂ ਵੀ ਸਾਰੇ ਪ੍ਰਚਾਰਕ ਬਣੋ, ਜੇ ਕੋ ਉੱਠਦਾ ਤੂੰ ਬਿਠਾ ਲਿਓ, ਦੋ ਕੁ ਮਿੰਟ ਬਹਿ ਜਾ ਭਾਈ ਹੁਕਮਨਾਮਾ ਤੇ ਸੁਣ ਜਾ। ਸਾਨੂੰ ਕਾਹਲੀ ਪਤਾ ਨਹੀਂ ਕਾਹਦੀ ਹੈ, ਗੁਰੂ ਬੋਲ ਰਹੇ ਹੁੰਦੇ ਆ, ਗੁਰੂ ਮਹਾਰਾਜ ਸਾਡੇ 'ਤੇ ਕਿਰਪਾ ਕਰ ਰਹੇ ਹੁੰਦੇ ਆ, ਆਪਾਂ ਬਸ ਉੱਠ ਕੇ ਜਾਣ ਦੀ ਗਲਤ ਕੋਸ਼ਿਸ਼ ਕਰਦੇ ਹਾਂ। ਇਹ ਸਤਿਕਾਰ ਨਹੀਂ ਗਾ, ਇਹ ਸਤਿਕਾਰ ਨਹੀਂ। ਤੁਹਾਡੇ ਕੋਲ ਗੱਲ ਕਰਦਾ ਹੋਵੇ ਤੁਸੀਂ ਵਿੱਚੋਂ ਛੱਡ ਕੇ ਚੱਲ ਜਾਓ ਤਾਂ ਕੀ ਇਹ ਸਤਿਕਾਰ ਆ? ਅਤੇ ਜਦੋਂ ਗੁਰੂ ਸਾਡੇ ਨਾਲ ਗੱਲ ਕਰਦਾ, ਗੁਰੂ ਸਾਡੇ 'ਤੇ ਕਿਰਪਾ ਕਰਦਾ, ਸਾਨੂੰ ਉਪਦੇਸ਼ ਬਖਸ਼ਿਸ਼ ਕਰਦਾ, ਉਦੋਂ ਸਾਡਾ ਫਰਜ਼ ਬਣਦਾ ਆਪਾਂ ਸੁਣੀਏ। ਅੱਜ ਮਾਲਕ ਨੇ ਅਰਦਾਸ ਤੋਂ ਬਾਅਦ ਬਖਸ਼ਿਸ਼ ਵੀ ਇਹੀ ਕੀਤੀ ਹੈ, ਭਾਈ ਧਰਮ ਦਾ ਕਰਮ ਵਿਖਾਵਾ ਕੁਛ ਨਹੀਂ ਜਾਏਗਾ। ਗੱਲ ਤਾਂ ਇਹੋ ਹੀ ਸਮਝਣੀ ਹੈ ਬਾਣੀ 'ਚੋਂ। ਹੁਣ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ, ਅਰਦਾਸ ਹੋਈ ਆ, ਕੀ ਕਿਹਾ? ਕਰਮ ਧਰਮ ਪਖੰਡ ਜੋ ਦਿਸੇ, ਧਰਮ ਵਿਖਾਵਾ ਨਹੀਂ ਗੁਰਮੁਖ ਪਿਆਰੇ। ਕਰਮ ਕੋਈ ਵੀ ਧਰਮ ਦਾ ਕਰਮ ਜਿਹੜਾ ਇਹ ਵਿਖਾਵੇ ਵਾਲਾ ਨਹੀਂ ਹੈਗਾ। ਇਹ ਮਹਾਰਾਜ ਦੀ ਕਿਰਪਾ ਨਾਲ ਗੁਰਮੁਖ ਪਿਆਰੋ, ਤੁਹਾਡੇ ਅੰਦਰ ਦੀ ਭਾਵਨਾ ਹੋਣੀ ਚਾਹੀਦੀ ਵੀ ਤੁਹਾਡੇ ਅੰਦਰ 'ਚ ਕੀ ਆ। ਵਿਖਾਵੇ ਨਾਲ ਕੁਛ ਨਹੀਂ ਬਣਨਾ, ਬਾਹਰ ਦੇ ਭੇਖ ਨਾਲ ਕੁਛ ਨਹੀਂ ਬਣਨਾ। ਔਰ ਪਾਤਸ਼ਾਹ ਨੇ ਇਹੀ ਗੱਲ ਅੱਜ ਕੀਤੀ ਆ ਭਾਈ, ਇਹੀ ਕਰ ਰਹੇ ਕਿਉਂ? ਫਿਰ ਹੰਕਾਰ ਹੀ ਆ ਨਾ, ਇਹ ਵਸੂਲੀ ਨੇ ਜਿਹੜੇ ਸਾਡੇ ਕੋਲ ਵਸੂਲ ਰਹੇ ਨੇ। ਕਾਮ, ਕ੍ਰੋਧ, ਲੋਭ, ਹੰਕਾਰ, ਇਹਨਾਂ ਚੀਜ਼ਾਂ ਤੋਂ ਕਹਿੰਦੇ ਬਚ ਨਹੀਂ ਸਕਦਾ ਜਦੋਂ ਧਰਮ ਦਾ ਕਰਮ ਸਿਰਫ ਵਿਖਾਵਾ ਹੀ ਆ ਤੇਰਾ ਤਾਂ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਬਿਨਾਂ ਕਿਸੇ ਇੱਛਾ ਤੋਂ, ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਆ ਕੀਰਤੀ ਕਰਨੀ, ਜਿਹਦੀ ਕੀਰਤੀ ਨਾਲ ਇੱਕ ਨਿਮਕ ਪਲਚੋਂ ਦੀ ਤਰ੍ਹਾਂ ਪਾਰ ਉਤਾਰਾ ਹੋ ਜਾਏਗਾ, ਗੁਰੂ ਦੀ ਕਿਰਪਾ ਹੋ ਜਾਏਗੀ, ਗੁਰੂ ਦੀ ਰਹਿਮਤ ਹੋ ਜਾਏਗੀ। ਹੁਣ ਤੁਸੀਂ ਉਦਾਹਰਣ ਮੈਂ ਦੇਣਾ, ਮੱਖਣ ਸ਼ਾਹ ਲਬਾਣਾ ਕਿੱਥੇ ਸੀ? ਸਮੁੰਦਰ 'ਚ ਸੀ ਨਾ, ਉਹਨੇ ਸਿਰਫ ਅਰਦਾਸ ਕੀਤੀ, ਦਾਦਾ ਕਿਰਪਾ ਕਰੀ ਮੇਰੇ 'ਤੇ, ਮਾਲਕ ਨੇ ਕਿਰਪਾ ਕੀਤੀ ਹੈ। ਤੁਸੀਂ ਵੀ ਗੁਰੂ ਦੇ ਚਰਨਾਂ 'ਚ ਅਰਦਾਸ ਕਰੋ ਤਾਂ ਮਾਲਕ ਕਿਰਪਾ ਕਰਦਾ। ਚੌਰ ਸਾਹਿਬ ਦੀ ਗੱਲ ਕਰ ਰਹੇ ਸੀ, ਚੌਰ ਸਾਹਿਬ ਦੀ ਮੈਨੂੰ ਵੀ ਇੱਕ ਗੱਲ ਚੇਤੇ ਆ ਗਈ, ਵੈਸੇ ਇਹਦੇ ਨਾਲ ਤਾਂ ਨਹੀਂ ਰੁਲਦੀ ਪਰ ਮੈਂ ਗੱਲ ਕਰਨ ਲੱਗਾ। ਚੌਰ ਸਾਹਿਬ ਇੰਨੇ
ਹਾਜ਼ਰ ਜਵਾਬ ਸਨ, ਹਰ ਗੱਲ ਦਾ ਉਸੇ ਵੇਲੇ ਨਿਰਣਾ ਕਰ ਦਿੰਦੇ ਸੀ। ਇੱਕ ਵਾਰ ਉਹਨਾਂ ਨੇ ਕਿਤੇ ਕਥਾ ਕੀਤੀ, ਕਥਾ ਕਰਨ ਤੋਂ ਬਾਅਦ ਗੁਰਮੁਖ ਪਿਆਰੋ ਕਾਫੀ ਮਹਾਰਾਜ ਦੀ ਬਖਸ਼ਿਸ਼ ਸੀ, ਲੋਕ ਉਹਨਾਂ ਨੇ ਬਹੁਤ ਤਾਰੀਫ ਕੀਤੀ, ਬਹੁਤ ਵਾਹ ਜੀ ਵਾਹ ਗਿਆਨੀ ਜੀ, ਬੜੀ ਕਮਾਲ ਕੀਤੀ ਤੁਸੀਂ। ਅਤੇ ਗਿਆਨੀ ਜੀ ਬਾਹਰੋਂ ਆਏ ਅਤੇ ਉਹਨਾਂ ਨੇ ਰਕਸ਼ੇ ਵਾਲੇ ਨੂੰ ਆਵਾਜ਼ ਮਾਰੀ ਵੀ ਆਪ ਆਈ ਭਾਈ, ਭਾਈ ਸਾਹਿਬ ਨੂੰ ਤਾਂ ਅਸੀਂ ਨਾ ਅੱਡੇ 'ਤੇ ਛੱਡ ਆਓ ਬੱਸਾਂ ਵਾਲੇ 'ਤੇ। ਅਤੇ ਨਾਲੇ ਜਾਣ ਲੱਗਿਆਂ ਕਿਹਾ, ਭਾਈ ਸਾਹਿਬ ਜੀ ਧੰਨਵਾਦ ਤੁਹਾਡਾ, ਤੁਸੀਂ ਬਹੁਤ ਅੱਜ ਸੰਗਤਾਂ ਨੂੰ ਨਿਹਾਲ ਕੀਤਾ। ਰਕਸ਼ੇ 'ਤੇ ਬਹਿ ਗਏ ਅਤੇ ਜਦੋਂ ਜਾ ਕੇ ਬੱਸ ਅੱਡੇ 'ਤੇ ਚੌਰ ਸਾਹਿਬ ਉਤਰਿਆ ਨਾ, ਤਾਂ ਰਕਸ਼ੇ ਵਾਲਾ ਕਹਿੰਦਾ ਬਾਬਾ ਜੀ, ਕਹਿੰਦਾ ਵੀ ਧੰਨਵਾਦ, ਕਹਿੰਦਾ ਜੀ ਮਾਇਆ, ਕਹਿੰਦਾ ਫਿਰ ਬਹਿ ਗਏ ਰਕਸ਼ੇ 'ਤੇ, ਕਹਿੰਦੇ ਚੱਲ ਵਾਪਸ। ਜਦੋਂ ਵਾਪਸ ਗਏ ਤਾਂ ਘਰ ਵਾਲੇ ਫਿਰ ਵੇਖੇ, ਬਾਬਾ ਜੀ ਤੁਸੀਂ ਆ ਕੇ ਕਹਿੰਦੇ ਜਿਹੜੀ ਮਾਇਆ ਦਿੱਤੀ ਨਾ ਸਾਨੂੰ, ਤੁਹਾਡੇ ਦੇਸ਼ 'ਚ ਸਾਡੇ ਸ਼ਹਿਰ 'ਚ ਨਹੀਂ ਚੱਲੀ, ਆਖੋ ਸਤਨਾਮ ਵੀ ਤੁਹਾਡੇ ਸ਼ਹਿਰ 'ਚ ਧੰਨਵਾਦ ਨਹੀਂ ਚੱਲਿਆ ਤਾਂ ਮੈਂ ਗਾਂਹ ਕਿੱਦਾਂ ਜਾਣਾ। ਪਰ ਅੱਜ ਕੱਲ੍ਹ ਇਹੋ ਕੰਮ ਹੋ ਗਿਆ ਬਹੁਤ ਆਮ ਤੌਰ 'ਤੇ, ਧੰਨਵਾਦ ਦਾ ਹੀ ਗੁਰਮੁਖ ਪਿਆਰੇ। ਇਹੋ ਜਿਹੇ ਸੀ ਉਹ, ਘਰੋਂ ਕੋਈ ਆਉਂਦਾ ਅਤੇ ਖੰਡ ਮੁੱਕੀ ਆ ਅਤੇ ਕਹਿੰਦਾ ਜਾ ਕੇ ਦੁਕਾਨ ਤੋਂ ਲਿਆ, ਬੀਬੀ ਇਹਨਾਂ ਦੇ ਘਰ ਕਿਹੜੀਆਂ ਮਿੱਲਾਂ ਲੱਗੀਆਂ, ਇਹਨਾਂ ਵੀ ਦੁਕਾਨਾਂ ਤੋਂ ਹੀ ਲੈਣੀਆਂ ਨੇ। ਸੋ ਕਹਿਣ ਤੋਂ ਭਾਵ ਆ ਕਿ ਕੋਈ ਵੀ ਧਰਮ ਦਾ ਕਰਮ ਜਿਹੜਾ ਸੀ ਉਹ ਕਰਦੇ ਸੀ ਗੁਰਮੁਖ ਪਿਆਰੋ ਬਿਲਕੁਲ। ਆਹ ਹੁਣ ਤੁਸੀਂ ਜੋਸ਼ ਹੋਣਾ ਲਈ ਵੇਖੋ, ਬਾਹਰ ਤੁਰੇ ਜਾਂਦੇ ਲੱਗਣਗੇ ਵੀ ਇਹਨਾਂ ਕੋਲ ਇੰਨਾ ਗਿਆਨ ਹੈਗਾ, ਤੁਸੀਂ ਆ ਹੁਣੇ ਪ੍ਰਚਾਰ ਕਰਕੇ ਗਏ ਨੇ ਭਾਈ ਸਾਹਿਬ। ਅਤੇ ਜੇ ਆਪਾਂ ਅੰਦਰ ਕੁਛ ਵੀ ਨਾ ਹੋਵੇ, ਬਾਹਰ ਵਿਖਾਵਾ ਹੋਵੇ, ਤਾਂ ਮਤਲਬ ਵੀ ਕੋਈ ਨਹੀਂ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਭਾਈ ਇੱਕ ਸ਼ਮ ਇੱਕ ਨਿਮਕ ਪਾਲਣਾ, ਗੁਰੂ ਦੇ ਚਰਨਾਂ ਨਾਲ ਜੁੜਿਆ ਸਾਰੀ ਇੱਕ ਬਖਸ਼ਿਸ਼ ਹੋ ਜਾਂਦੀ। ਸੰਤੋ ਸਾਗਰ ਪਾਰ ਉਤਰੀਏ, ਇਹ ਸੰਸਾਰ ਸਮੁੰਦ ਸਾਗਰ ਹੈ, ਦੀਜੇ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ ਹੜ ਆਇਆ ਪਿਆ, ਹੜ ਆਇਆ ਪਿਆ। ਤੁਸੀਂ ਦੇਖੋ ਸਮੁੰਦਰ 'ਚ ਕਿੰਨੇ ਬੇੜੇ ਚੱਲਦੇ ਆ, ਕੋਈ ਇੱਧਰ ਜਾਂਦਾ, ਕੋਈ ਇੱਧਰ ਜਾਂਦਾ, ਕੋਈ ਗਿਣਤੀ ਨਹੀਂ ਨਾ। ਪਰ ਜਦੋਂ ਕੋਈ ਤੂਫਾਨ 'ਚ ਡਿੱਗ ਪੈਂਦਾ, ਡੁੱਬ ਜਾਂਦਾ, ਤਾਂ ਸਾਰੀ ਦੁਨੀਆਂ 'ਚ ਖਬਰ ਚੱਲ ਜਾਂਦੀ ਹੈ। ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਗੁਰਮੁਖ ਪਿਆਰੋ ਜਦੋਂ ਵਕਾਰਾਂ ਦੀ ਹਨੇਰੀ ਦੇ ਵਿੱਚ ਆਣ ਕੇ ਬੰਦਾ ਡੁੱਬਦਾ ਨਾ, ਦੁਨੀਆਂ 'ਚ ਪਤਾ ਲੱਗਦਾ ਤੁਹਾਡੇ ਸਾਹਮਣੇ ਹੀ ਆ। ਬਹੁਤ ਸਾਰੇ ਐਸੇ ਜਿਹੜੇ ਡੇਰੇ ਜਿਹਨਾਂ ਦੇ ਬਣੇ ਅਸੀਂ, ਉਹਨਾਂ ਨੂੰ ਮਹਾਂਪੁਰਸ਼ ਵੀ ਕਹਿੰਦੇ ਹਾਂ, ਕੀ ਹਾਲਤ ਹੈ। ਤੋ ਪਾਤਸ਼ਾਹ ਇਹ ਕਹਿੰਦੇ ਨੇ ਗੁਰਮੁਖ ਪਿਆਰੇ, ਜੇ ਕੋ ਬਚਨ ਕਮਾਵੇ ਸੰਤਨ ਕਾ, ਗੁਰੂ ਦੇ ਬਚਨ ਦੀ ਕਮਾਈ ਕਰਨੀ ਹੈ, ਸੋ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਤਰ ਜਾਏਗਾ। ਕਮਾਈ ਤਾਂ ਨਹੀਂ ਨਾ ਹੋ ਰਹੀ ਸਾਡੇ ਕੋਲ, ਠੀਕ ਆ। ਹੁਣ ਭਾਈ ਸਾਹਿਬ ਨੇ ਵੀ ਗੱਲ ਕੀਤੀ ਸੀ, ਬਾਣੀ ਜਿੰਨੀ ਅੱਜ ਪੜ੍ਹੀ ਜਾ ਰਹੀ ਹੈ ਗੁਰਮੁਖ ਪਿਆਰੇ 'ਤੇ, ਪੜ੍ਹਾਈ ਜਾ ਰਹੀ ਆ, ਅੱਜ ਤੋਂ 50-30 ਸਾਲ ਅਸੀਂ ਜਾਏ, ਜਦੋਂ ਆਪਾਂ ਜਿਸ ਸਮੇਂ 'ਚ ਅਸੀਂ ਪਾਠ ਕਰਦੇ ਹੁੰਦੇ ਸੀ, ਉਦੋਂ ਕਿਤੇ ਟਾਵਾਂ ਟਾਵਾਂ ਅਖੰਡ ਪਾਠ ਹੁੰਦਾ ਸੀ, ਅਤੇ ਕਿਸੇ ਦੇ ਘਰ ਸਹਿਜ ਪਾਠ ਹੁੰਦਾ ਸੀ ਟਾਵਾਂ ਟਾਵਾਂ। ਲੇਕਿਨ ਸ਼ਰਧਾ ਬੜੀ ਸੀ, ਪ੍ਰੇਮ ਬੜਾ ਸੀ। ਹੁਣ ਆ ਵਿਖਾਵਾ ਹੀ ਇਹਨੇ 100-100 ਅਖੰਡ ਪਾਠ ਰੱਖੇ ਨੇ, ਤੁਸੀਂ ਵੇਖਦੇ ਨਾ ਸੋਸ਼ਲ ਮੀਡੀਆ 'ਚ 100-100 ਅਖੰਡ ਪਾਠ ਰੱਖੇ, 100 ਪਾਠੀ ਮੂੰਹ ਬੰਨ ਕੇ ਬੈਠਾ, ਅੱਗੇ 10 ਜਣੇ ਸੁਣਨ ਵਾਲੇ ਨਹੀਂ, ਅੱਗੇ ਭੋਗ ਪਾਈ ਜਾਂਦੇ ਨਾ। ਮੈਂ ਪਹਿਲਾਂ ਵੀ ਗੱਲ ਕੀ, ਲੋਕਣ ਆਰਾਮ ਖਿਲੋ ਨਾ ਜਾਣਾ, ਅਸੀਂ ਸਮਝਦੇ ਸਰ। ਪਰ ਹੁਣ ਇਸੇ ਸਭ 'ਚ ਪਾਤਸ਼ਾਹ ਨੇ ਇਹ ਗੱਲ ਅੱਗੇ ਜਾ ਕੇ ਕੀਤੀ ਹੈ, ਬਾਣੀ ਦਿੱਤੀ ਸੀ ਪੜ੍ਹਨ ਨੂੰ ਅਤੇ ਸੁਣਨ ਨੂੰ, ਸੋਚਣ ਨੂੰ ਅਤੇ ਵਿਚਾਰਨ ਨੂੰ, ਅਤੇ ਉਹਦੇ ਨੂੰ ਇੰਪਲੀਮੈਂਟ ਕਰਨ ਲਈ। ਅਸੀਂ ਤਾਂ ਗੁਰਮੁਖ ਪਿਆਰੇ ਜਿਉਂ ਆਸਾ, ਜੇ ਇਹ ਪੜ੍ਹਨ ਦੀ ਗੱਲ ਹੋਵੇ ਤਾਂ ਬਾਬੇ ਨੇ ਰੋਜ਼ ਸਾਨੂੰ ਆਸਾ ਦੀ ਵਾਰ ਦੇ ਨੇਤਰੇਮ 'ਚ ਕਹਿੰਦੇ ਰਹੇ, ਪੜ੍ਹ ਪੜ ਗੱਡੀ ਲੱਧੀ ਹੈ, ਪੜ੍ਹ ਪੜ ਪੜੀਏ, ਪੜ੍ਹ ਪੜ ਬੇੜੀ ਪਾਈਏ, ਪੜ੍ਹ ਪੜ ਗੱਡੀਏ ਘਰ, ਪੜ੍ਹੀਏ ਜੇਤੇ ਬਰਸ, ਪੜ੍ਹੀਏ ਜੇਤੇ ਮਾਲ, ਪੜ੍ਹੀ ਜਾਂਦੇ। ਫਿਰ ਇਹ ਵੀ ਕਹਿੰਦੇ ਨੇ, ਕਿਆ ਪੜ੍ਹੀਏ, ਕਿਆ ਗੁਣੀਆਂ, ਕਿਆ ਬੇਦ ਪੁਰਾਣਾ, ਸੁਣੇ ਕੀ ਹੋਊਗਾ ਭਾਈ, ਜੋ ਸਹਿਜ ਨਾ ਮਿਲੇ ਉਸੇ ਤੁਹਾਡੇ। ਆਪਾਂ ਸਾਰੇ ਬੈਠੇ ਹਾਂ ਇੱਥੇ, ਆਪਾਂ ਬਾਣੀ ਪੜ੍ਹਦੇ ਹੀ ਹਾਂ ਨਾ, ਪਰ ਅਸਰ ਕਿੰਨਾ ਕਾ ਉਹ ਜ਼ਰੂਰ ਦੇਖਣਾ। ਅਮਲੀ ਤੌਰ 'ਤੇ ਸਾਡੇ ਜੀਵਨ 'ਚ ਕੋਈ ਫਰਕਾ ਪਿਆ ਕਿ ਨਹੀਂ ਪਿਆ? ਜੇ ਨਹੀਂ ਪਿਆ ਤਾਂ ਇਹੋ ਗੱਲ ਕਹਿ ਰਹੇ ਨੇ, ਕਰਮ ਧਰਮ ਪਖੰਡ ਜੋ ਦੀ ਸੀ। ਇੱਥੇ ਵੀ ਹੁਣ ਤੁਸੀਂ ਸੁਣਨ ਆਉਣਾ, ਇੱਥੇ ਸਿਰਫ ਅਤੇ ਸਿਰਫ ਸੁਣਨ ਆਉਣਾ। ਇੱਥੇ ਜੋ ਕੋਈ ਬੰਦਾ ਆਣ ਕੇ ਗੁਟਕਾ ਫੜ ਕੇ ਦੇਤਰੇਮ ਕਰ ਲੱਗ ਪੈਂਦਾ, ਉਹ ਕੀ ਆ, ਦਿਖਾਵਾ ਹੀ ਆ, ਉਹ ਤਾਂ ਸਾਡਾ ਆਪਣਾ, ਅਸੀਂ ਹੋਰ ਕਿਤੇ ਵੀ ਕਰ ਸਕਦੇ ਹਾਂ। ਤੋ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਪਿਆਰੋ, ਕੋਟ ਤੀਰਥ ਬਜਨ ਇਸ਼ਨਾਨਾ। ਹੁਣ ਆਹ ਸਾਰੇ ਗੱਲ ਕੀਤੇ ਜਿਹੜੇ ਆਪਾਂ ਤੀਰਥ ਇਸ਼ਨਾਨ ਕਰਦੇ ਹਾਂ, ਗੁਰੂ ਨਾਨਕ ਨੂੰ ਕਿਹਾ ਸੀ ਤੀਰਥ ਜਾਓ, ਕਹਿੰਦੇ ਨੇ ਤੀਰਥ ਨਹਾਉਣ ਜਾਊਂ, ਤੀਰਥ ਨਾਮ ਹੈ। ਆਪਾਂ ਜਪਜੀ ਸਾਹਿਬ ਜੀ ਪੜ੍ਹਦੇ ਹਾਂ ਨਾ, ਗੁਰਮੁਖ ਪਿਆਰੋ ਤੀਰ ਨਹਾਵਾ, ਜੇ ਤਾਂ ਭਾਵੋਂ ਵਿਣ ਭਾਣੇ ਕਹਿ ਨਾ ਕਰੇ, ਪਿਤਾ ਤੀਰਥ ਆਉਂ ਜੇ ਮੈਂ ਉਹਨੂੰ ਭਾ ਜਾਵਾਂ ਤਾਂ। ਮਨ ਦਾ ਇਸ਼ਨਾਨ ਕਰਾਉਣਾ ਸੀ, ਮਨ 'ਤੇ ਉਤਰਾਂ ਜਾਂ ਮਨ ਮੈਲੇ, ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਤੋ ਸਤਿਗੁਰੂ ਕਹਿੰਦੇ ਕੱਲ ਮੈਂ, ਕੱਲ ਦਾ ਮਤਲਬ ਸਮੇਂ, ਇਸ ਸਮੇਂ ਦੇ ਮੈਲ ਭਰੀ ਜੇ ਕਹੋਂ ਕਹੋਮੇ ਅੱਜ ਦੀ ਹੰਕਾਰ। ਕਹਿੰਦੇ ਨੇ ਅਸੀਂ ਫਲਾਣੇ ਥਾਂ ਵੀ ਇਸ਼ਦਾਨ ਕੀਤਾ, ਅਸੀਂ ਫਲਾਣੇ ਥਾਂ ਵੀ, ਭਾਈ ਇਸ਼ਦਾਨ ਹੀ ਕੀਤਾ ਜੀ ਨਾ, ਮਨ ਤਾਂ ਨਹੀਂ ਬਦਲਿਆ।
ਅੱਛਾ ਸਾਧ ਸੰਗ ਜੋ ਹਰ ਗੁਣ ਗਾਵੇ, ਇੱਥੇ ਗੁਰੂ ਦੀ ਸੰਗਤ ਦੇ ਵਿੱਚ ਜਿਹੜਾ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਦਾ, ਗਾਉਣ ਦਾ ਮਤਲਬ ਕਿ ਅੰਦਰ ਗੁਣ ਪੈਦਾ ਕਰ ਲੈ, ਸੋ ਨਿਰਮਲ ਆਪਣੇ ਜੀਵਨ ਨੂੰ ਪਵਿੱਤਰ ਕਰ ਲੈਂਦਾ। ਅੱਗੇ ਹੁਣ ਜਿਹੜੀ ਗੱਲ ਆਪਾਂ ਪਹਿਲਾਂ ਕਰਕੇ, ਵੇਦ ਕਤੇਬ ਸਿਮਰਤ ਸਭ ਸਾਹਿਤ ਪੜ੍ਹਿਆ ਮੁਕਤ ਨਾ ਹੋਏ, ਹੁਣ ਆਹ ਗੱਲ ਕਰ ਦਿੱਤੀ ਬਾਬੇ ਨੇ, ਗੁਰੂ ਪਾਤਸ਼ਾਹ ਨੇ ਗੱਲ ਕਰ ਦਿੱਤੀ ਹੈ ਭਾਈ, ਇਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦੇ ਨਾਲ ਗੱਲ ਨਹੀਂ ਬਣਨੀ। ਹੁਣ ਦੱਸੋ, ਬੰਦਾ ਡਾਕਟਰ ਬਣਦਾ, ਬੁੱਕ ਪੜ੍ਹੀ ਜਾਵੇ ਪਰ ਐਗਜ਼ਾਮ 'ਚ ਫੇਲ ਹੋ ਜਾਵੇ, ਗੱਲ ਨਹੀਂ ਨਾ ਬਣਨੀ। ਹੁਣ ਅਸੀਂ ਪੜ੍ਹੀ ਜਾਂਦੇ ਹਾਂ ਅਤੇ ਜੇ ਸਾਨੂੰ ਕੋਈ ਪੁੱਛੇ, ਆਪਾਂ ਰੋਜ਼ ਪੜ੍ਹਦੇ ਹਾਂ ਨਾ ਪਾਤਸ਼ਾਹ ਥਾਪਿਆ ਨਾ ਜਾਏ, ਬੋਲੋ ਥਾਪਿਆ ਨਾ ਜਾਏ ਆਪੇ ਆਪ, ਹੁਣ ਇਹਦਾ ਮਤਲਬ ਹੈ ਵੀ ਉਹਦੀ ਕੋਈ ਫੋਟੋ ਨਹੀਂ ਬਣ ਸਕਦੀ, ਉਹ ਤਸਵੀਰ ਨਹੀਂ ਉਹਦੀ, ਸ਼ਕਲ ਨਹੀਂ ਗਈ, ਚਕਰ ਚਿੰਨ ਬਣ ਜਾਤ ਪਾ ਨਾ ਜੇ ਰੂਪ ਰੰਗ ਰੇ ਪੈਨ, ਉਹਦੇ ਬਾਰੇ ਦੱਸਿਆ ਨਹੀਂ ਜ਼ਿਆਦਾ। ਅਤੇ ਆਪਾਂ ਮੂਰਤੀ ਪੂਜਾ ਕਰਦੇ ਹਾਂ ਨਾ, ਬੁੱਤ ਪੂਜਾ ਕਰਦੇ ਹਾਂ ਨਾ, ਬੰਦਾ ਪਰਮਾਤਮਾ ਨੇ ਬਣਾਇਆ ਅਤੇ ਬੰਦੇ ਨੇ ਗੁਰਮੁਖ ਪਿਆਰੇ ਪੱਥਰ 'ਚੋਂ ਪਰਮਾਤਮਾ ਬਣਾ ਕੇ ਉਹਦੀ ਪੂਜਾ ਕਰਨ ਲੱਗ ਪਿਆ, ਆਖੋ ਸਤਨਾਮ ਸੇ ਖਿਮਾ ਕਰਨਾ। ਜੀਂਦਾ ਰੱਬ ਤੇ ਨੰਗਾ ਫਿਰਦਾ, ਜੀਂਦਾ ਰੱਬ ਭੁੱਖਾ ਫਿਰਦਾ ਅਤੇ ਪੱਥਰ ਨੂੰ ਅਸੀਂ ਦੁੱਧ ਪਿਆਉਂਦੇ, ਆਖੋ ਸਤਨਾਮ ਸੇ ਪਿਆਉਂਦੇ ਹਾਂ ਨਾ। ਤੋ ਸਤਿਗੁਰ ਕਹਿੰਦੇ ਗੁਰਮੁਖ ਪਿਆਰੇ ਏਕ ਅੱਖਰ ਜੋ ਗੁਰਮੁਖ ਜਾਪੇ, ਇੱਕ ਅੱਖਰ ਦੀ ਗੱਲ ਆ, ਇੱਕ ਸ਼ਬਦ, ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕਿ ਮਹਿਮਾ। ਹੁਣ ਖੱਤਰੀ ਬ੍ਰਾਹਮਣ ਸੂਦ ਵੈਸ ਸਾਰੇ ਅਸੀਂ ਆਉਂਦੇ ਇਹਨਾਂ 'ਚ, ਇਹ 'ਚ ਜਾਟ ਜਿੰਨੀਆਂ ਵੀ ਜਾਤਾਂ ਨੇ ਸਾਰੀਆਂ ਇਹਦਾਂ 'ਚ ਆਉਂਦੇ ਆ, ਉਪਦੇਸ਼ ਸਾਰਿਆਂ ਨੂੰ ਇੱਕੋ ਜਿਹਾ ਕੀ ਆ ਕਿ ਗੁਰਮੁਖ ਜੋ ਗੁਰੂ ਦੇ ਮਨ ਸਨਮੁਖੇ ਪਰਮਾਤਮਾ ਦੇ ਨਾਮ ਨੂੰ ਜਪਦਾ ਨਾ ਗੁਰਮੁਖ ਪਿਆਰੇ, ਉਹਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦਾ ਵਾਸਾ ਹੁੰਦਾ, ਉਹਦਾ ਜੀਵਨ ਬਖਸ਼ਿਸ਼ਤਾ ਭਰਪੂਰ ਹੋ ਜਾਂਦਾ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਗੱਲਾਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਲੰਗਰ ਛੱਕ ਕੇ ਜਾਇਓ, ਆਓ ਬੜੇ ਪਿਆਰ ਨਾਲ ਸੋਹਲੇ ਦੇ ਪਾਠ ਕਰੀਏ, ਸੁਖਾਸਨ ਦੀਆਂ ਹਾਜ਼ਰੀਆਂ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਨੂੰ ਘੱਲੂਘਾਰਾ 1984 4 ਜੂਨ ਨੂੰ ਬੰਬਾਂ ਨਾਲ ਉਡਾਇਆ ਗਿਆ ਸੀ, ਅਸੀਂ ਭੁੱਲ ਗਏ ਹਾਂ, ਖਿਮਾ ਕਰਨਾ, ਭੁੱਲਣਾ ਨਹੀਂ ਚਾਹੀਦਾ ਸਾਨੂੰ। ਸਾਨੂੰ ਇਹ ਸਮਝਣਾ ਚਾਹੀਦਾ ਵੀ ਸਾਡੇ ਅਸਥਾਨ ਢਾਏ ਕਿਉਂ ਗਏ ਢਾਉਣ ਦਾ, ਹੁਣ ਵੈਸੇ ਤੋਪਾਂ ਤਾਪਾਂ ਨਾ ਤਾਂ ਨਹੀਂ ਢਾਉਣ ਡਏ ਉਹ, ਹੁਣ ਸਾਨੂੰ ਅੰਦਰੋਂ ਖਾਤੀ ਗੁਰਮੁਖ ਪਿਆਰੇ ਸਾਨੂੰ ਢਾਈ ਜਾਂਦੇ ਨੇ, ਆਪਾਂ ਮਿਲਦੇ ਜਾਂਦੇ ਹਾਂ, ਆਪਾਂ ਉੱਧਰ ਨੂੰ ਤੁਰੇ ਜਾਂਦੇ ਹਾਂ। ਸਾਨੂੰ ਆਪਣੇ ਆਪ ਬਾਰੇ ਸੋਚਣਾ ਚਾਹੀਦਾ ਕਿ ਸਾਨੂੰ ਪਾਤਸ਼ਾਹ ਨੇ ਕੀ ਬਣਾਇਆ ਅਤੇ ਅਸੀਂ ਬਣ ਕੀ ਗਏ ਹਾਂ। ਸਾਨੂੰ ਲੋੜ ਹੈ ਗੁਰਮੁਖ ਪਿਆਰਾ, ਇਸ ਵਕਤ ਇਹ ਘੱਲੂਘਾਰੇ ਨੇ ਬਣਾ ਲੈਣੇ ਤੋਂ ਵੱਡੀ ਗੱਲ ਨਹੀਂ, ਅਸੀਂ ਬਣਾ ਲੈਣਾ, 6 ਦਿਨ ਵੇਖੋ 4-5 ਦਿਨ ਚੱਲ ਜਾਣਾ ਕੰਮ, ਪਰ ਇਹਦੇ 'ਚੋਂ ਆਪਾਂ ਨੂੰ ਕੀ ਮਿਲਿਆ, ਆਪਾਂ ਕੀ ਸਿੱਖਿਆ ਵੀ ਇੱਦਾਂ ਹੀ ਢਾਉਂਦੇ ਰਹਿਣਗੇ ਸਾਡੇ, ਇੱਦਾਂ ਹੀ ਸਾਡੇ ਨਾਲ ਹੁੰਦਾ ਰਹੂਗਾ, ਉਹਦਾ ਕਾਰਨ ਕੀ ਆ। ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਜੇ ਖੇਤ ਦੀ ਵਾੜ ਖੇਤ ਨੂੰ ਖਾਣ ਲੱਗ ਪਏ ਨਾ, ਉਹ ਖੇਤ ਦਾ ਗੁਰਮੁਖ ਪਿਆਰ ਰਾਖਾ ਕੋਈ ਨਹੀਂ। ਸਾਨੂੰ ਆਪਣੇ ਆਪ ਤੋਂ ਖਤਰਾ ਵਾ, ਕਿਸੇ ਤੋਂ ਖਤਰਾ ਨਹੀਂ। ਸਿੱਖ ਪਾਟਾ ਪਿਆ ਗੁਰਮੁਖ ਪਿਆਰ, ਵੰਡਿਆ ਪਿਆ, ਗੁਰੂ ਨੇ ਤਾਂ ਇੱਕ ਬਣਾਇਆ ਸੀ ਨਾ, ਆਪਾਂ ਪਤਾ ਨਹੀਂ ਕਿੰਨੇ ਕੁ ਬਣ ਗਏ। ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ। ਸੋਹਿਲਾ ਰਾਹ ਗੌੜੀ ਦੀ ਕੇ ਮੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਤੇ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਜਣਹਾਰੋ, ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ, ਓਂ ਵਾਰੀ ਜੇ ਸੋਹਿਲੇ ਸਦਾ ਸੁਖੋਏ ਰਹਾਉ, ਨੇਤਨੇ ਜੀੜੇ ਸੰਭਾਲੀਅਨ ਦੇਖੇਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵਾਏ ਸਦਾ ਤੇ ਕੌਣ ਸੰਭਾਰ, ਸੰਭਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆਂ ਜੋ ਹੋਏ ਸਾਹਿਬ ਸਿਉ ਮੇਲ, ਕਰ ਕਰੇ ਹੋ ਪਹੁੰਚਾ ਸਦੜੇ ਨੇਤ ਪਵੰਦ, ਸਦਣ ਹਾਰਾ ਸਿਮਰੀ ਆਏ ਨਾਨ ਸੇ ਦੇਵਾਸਾ ਮੱਲਾ ਪਹਿਲਾ, ਛੇ ਗਰ ਛੇ ਗੁਰ ਛੇ ਉਪਦੇਸ਼ ਗੁਰਗੁਰੇ ਕੋਵੇ ਸਨੇਕ, ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਾ ਰਹਾ ਵਡਾਈ ਤੋਏ ਰਹਾਉ, ਵਿਸਵੈ ਸਿਆ ਘੜੀਆ ਪੈਰਾ ਤਿੱਥੀ ਵਾਰੀ ਮਾਉ ਹੋਆ, ਸੂਰਜੇ ਕੋ ਰੋ ਤਨੇਵ ਨਾਨਕ ਕਰਤੇ ਕੇ ਤੇਵੇ, ਰਾਤ ਰਾਸੀ ਮੱਲਾ ਪਹਿਲਾ ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ ਤਾਰ ਕਾ ਮੰਡਲ ਜਨਕ ਮੋਤੀ, ਤੁਮ ਲਿਆਨੋ ਪਹੁੰਚ ਰੂ ਕਰੈ ਸਰਬਣ ਰਾਏ ਫਲਨ ਜੋਤੀ, ਕੈਸੀ ਆਰਤੀ ਹੋਏ ਪਵਖਣਾ ਤੇਰੀ ਆਰਤੀ, ਅਨਹਤਾ ਸ਼ਬਦ ਵਜਨ ਪੇਰੀ ਰਹਾਉ, ਸਹਿਸਤਾਵ ਨੈਨਾ ਨੈਨਾ ਤੋਹੇ ਕੋ ਸਹਿਸ ਮੂਰਤ ਨਨਾ ਇੱਕ ਤੋਹੀ, ਸਹਿਸ ਪਦ ਬਿਨ ਨਨੇਕ ਪਦ ਗਾਂਦ ਬਿਨ,
ਤੈ ਤਾਗੰਦ ਵਿੱਚ ਚਲਤ ਮੋਈ, ਸਾਮੈ ਜੋ ਜੋ ਤੈ ਸੋਏ, ਤੇਦੇ ਚਰਨ ਸਾਮੈ ਚਰਨ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੇ ਸੋ ਆਰਤੀ ਹੋਏ। ਹਰ ਚਰਨ ਕਮਲ ਮਗਰਨ ਲੋਤ, ਮਨੰਦ ਨੂੰ ਮੋਹਿਆਈ ਪਿਆਸਾ। ਕਿਰਪਾ ਜਲ ਦੇ ਨਾਂ ਅਨੁਸਾਰ ਗੋਜਾ ਤੇ ਤੇਰੇ ਨਾਂ ਵਾਸਾ। ਰਾਗੋੜੀ ਪੂਰਵੀ ਮੰਲਾ ਚੌਥਾ, ਕਾਮ ਗ੍ਰਹੁ ਨਗਰ ਬਹੁ ਪਰਿਆ। ਮਿਲ ਸਾਧੂ ਖਰਲ ਖੰਡਾਏ, ਪੂਰਬ ਲਿਤਲੇ ਗੁਰ ਪਾਇਆ। ਮਨ ਹਰਲੇ ਮਨਲ ਮੰਡਾਏ, ਕਰ ਸਾਧੂ ਲਈ ਪੁਨ ਵੱਡਾ ਹੈ। ਖੜ ਨਾਉਤ ਪੁਨ ਵੱਡਾ ਹੈ ਰਹਾਉ, ਸਾਗ ਤਾਰਾ ਸਾਧਨ ਜਾਣਿਆ। ਤਨੇ ਅੰਤਰ ਹੋਂ ਮੈਂ ਕੰਡਾ ਹੈ, ਜਿਉਂ ਜਿਉਂ ਚਲਾ ਚੁਬੈ ਦੁਹ ਪਾਵੈ। ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਾਰਾ ਨਾਮ ਸਮਾਣੇ। ਦੋ ਜਨ ਮਨ ਪੋ ਖੰਡਾ ਹੈ, ਅਵਨਾਸੀ ਪੁਰਪਾਇਆ ਪਰਮੇਸ਼ਰ। ਬਹੁ ਸੋ ਖਣ ਬ੍ਰਹਮੰਡਾ ਹੈ, ਹਾਮ ਗਰੀਬ ਮਸਕੀਨ ਪ੍ਰਭ ਤੇਰੇ। ਹਰ ਆ ਰਾਵ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ। ਹਰ ਨਾਮ ਹੀ ਸੋ ਮੰਡਾਰਾ, ਗੌੜੀ ਪੂਰਵੀ ਮੱਲਾ ਪੰਜਵਾਂ। ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਸੰਦ ਡੈਲ ਕੀ ਬੇਲਾ। ਹੀਆਂ ਖਾਰ ਚਲੋ ਹਰ ਲਾਹਾ, ਆਗੇ ਬਨ ਸੁਹੇਲਾ। ਔਦ ਗੜੈ ਦਿਨ ਸਿਰੈ ਨਾਰੇ, ਮਨ ਗੁਰ ਮਿਲਕਾ ਸੁਆਰੇ ਰਹਾਓ। ਇਹ ਸੰਸਾਰ ਬੇਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਜਿਸੇ ਜਗਾਏ ਪਿਆਵੇ ਰਸ, ਅਕਾਤ ਕਥਾ ਤੈ ਜਾਣੀ। ਜਾ ਕੋ ਆਏ ਸੋਈ ਬੇਹਾ, ਜੋ ਹਰ ਗੁਰ ਤੇ ਮਨ ਬਸੇਰਾ। ਨਿਜ ਕਰ ਮੈਲ ਪਾਉ ਸੋ ਸਹਿਜੇ, ਬੋਰ ਨ ਹੋਈ ਗੋ ਫੇਰਾ। ਅੰਤਰ ਜਾਮੀ ਪੁਰਖ ਬਦਾਤੇ, ਸਰਦਾ ਮਨ ਕੇ ਪੂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਕਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗਿਆਨ ਧਿਆਨ ਕੇਸ਼ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ ਆਸ ਪਿਆਸੀ ਪਿਰਕਾ ਤਾਈ ਜਿਉਂ ਚਾਤਰਕ ਬੂੰਦੇਰੇ ਕਹੁ ਨਾਨਕ ਜੀ ਅੜਾ ਬਲਿਹਾਰੀ ਤੇਹੋ ਦਰਸ ਪ੍ਰਭ ਮੇਰੇ ਦਰਸ਼ਨ ਦੇਹੋ ਦਇਆ ਪਤ ਦਾਤੇ ਗਤ ਪਾਵੋ ਮਤ ਦੇਹੋ ਨਾਨਕ ਰੰਗ ਰਵਹ ਰਸ ਰਸੀਆ ਹਰ ਸੋ ਪ੍ਰੀਤ ਸਨੇਹੋ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ ਕਰਮ ਧਰਮ ਪਾਖੰਡ ਜੋ ਦੀਸਾ ਤਿਨ ਜਾਮ ਜਾ ਗਾਤੀ ਲੁੱਟ ਨਿਰਬਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟ ਕਰਮ ਧਰਮ ਪਾਖੰਡ ਜੋ ਦੀਸਾ ਤਿਨ ਜਾਮ ਜਾ ਗਾਤੀ ਲੁੱਟ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟਾ ਸੰਤਹੁ ਸਾਗਰ ਪਾਰ ਉਤਰੀਆ ਜੇ ਕੋ ਬਚਨ ਕਮਾਵਾ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਆ ਰਹਾ ਕੋਟ ਤੀਰਥ ਮੱਜਨ ਇਸ ਨਾਨਾ ਇਸ ਕਲਮੈ ਮੈਲ ਪਰੀਜਾ ਸਾਧ ਸੰਗ ਜੋ ਹਰ ਗੁਣ ਗਾਵਾ ਸੋ ਨਿਰਮਲ ਕਰ ਲੀਜਾ ਵੇਦ ਕਤੇਵ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪਾ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌ ਵਰਨਾ ਕਉ ਸਾਂਝਾ ਗੁਰਮੁਖ ਨਾਮ ਜਪਾ ਉਦਰਾ ਸੋ ਕਲਮਹ ਘਟ ਘਟ ਨਾਨਕ ਮਾਝਾ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌ ਵਰਨਾ ਕਉ ਸਾਂਝਾ ਗੁਰਮੁਖ ਨਾਮ ਜਪਾ ਉਦਰਾ ਸੋ ਕਲਮਹ ਘਟ ਘਟ ਨਾਨਕ ਮਾਝਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾ ਕਰਮ ਧਰਮ ਪਾਖੰਡ ਜੋ ਦੀਸਾ ਤਿਨ ਜਾਮ ਜਾ ਗਾਤੀ ਲੂਟ ਨਿਰਬਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟ ਅੰਗ 747 ਅਤੇ 48 ਤੇ ਸੁਸ਼ੋਭਿਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵਾ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਚੌਥਾ, ਘੋੜੀਆਂ ਏਕ ਓਅੰਕਾਰ, ਸਤਿਗੁਰ ਪ੍ਰਸਾਦ, ਦੇਹ ਤੇਜਨ ਜੀ ਰਾਮ ਉਪਾਇਆ ਰਾਮ, ਧਨ ਮਾਨਸ ਜਨਮ ਪੁੰਨ ਪਾਇਆ ਰਾਮ, ਮਾਨਸ ਜਨਮ ਵੱਡ ਪੁੰਨੇ ਪਾਇਆ, ਤੇ ਸੁਕੰਚਨ ਚੰਗੜੀਆ, ਗੁਰਮੁਖ ਰੰਗ ਚਲੂਲਾ ਪਾਵਾ, ਹਰ ਹਰ ਹਰ ਨਵ ਰੰਗੜੀਆ, ਇਹ ਦੇਸ ਬਾਂਕੀ ਜਿਤ ਹਰ ਜਾਪੀ, ਹਰ ਹਰ ਨਾਮ ਸੁਹਾਵੀਆ, ਪਟਭਾਗੀ ਪਾਈ ਨਾਮ ਸਿਖਾਈ, ਚਣ ਨਾਨਕ ਰਾਮ ਉਪਾਈਆ, ਦੇਹ ਪਾਵੋ ਜੀਨ ਬੁਝ ਚੰਗਾ ਰਾਮ, ਚੜ ਲੰਘਾ ਜੀ ਬਿਖਮ ਭੁਯੰਗਾ ਰਾਮ, ਬਿਖਮ ਭੁਯੰਗਾ ਅਨੰਤ ਤਰੰਗਾ, ਗੁਰਮੁਖ ਪਾਰ ਲੰਘਾਏ, ਹਰ ਬੋਹਿਤ ਚੜ ਵਡ ਭਾਗੀ ਲੰਘਾ, ਗੁਰ ਖੇਵਟ ਸ਼ਬਦ ਤਰਾਏ, ਅਣਦਿਨ ਹਰ ਗੁਰ ਰੰਗ ਹਰ ਗੁਣ ਗਾਵੈ, ਹਰ ਰੰਗੀ ਹਰ ਰੰਗਾ, ਚਨ ਨਾਨਕ ਨਿਰਬਾਣ ਪਦ ਪਾਇਆ, ਹਰ ਉੱਤਮ ਹਰ ਪਦ ਚੰਗਾ, ਕੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ, ਤਨ ਪ੍ਰੇਮ ਹਰ ਚਾਬਕ ਲਾਇਆ ਰਾਮ, ਤਨ ਪ੍ਰੇਮ ਹਰ ਹਰ ਲਾਏ ਚਾਬਕ, ਮਨ ਜਿਨੈ ਗੁਰਮੁਖ ਜੀਤੀਆ, ਕਾ ਘੜੋ ਕਢਾਵੈ ਸ਼ਬਦ ਪਾਵੈ, ਅਪਿਓ ਹਰ ਰਸ ਪੀਤਿਆ, ਸੁਣ ਸ੍ਰਵਣ ਬਾਣੀ ਗੁਰ ਵਖਾਣੀ, ਹਰ ਰੰਗ ਤੁਰੀ ਚੜਾਇਆ, ਮਹਾਂਮਾਰਗ ਪੰਥ ਵਿਖੜਾ, ਜਨ ਨਾਨਕ ਪਾਰ ਲੰਘਾਇਆ, ਘੋੜੀ ਤੇਜਨ ਜੀ ਦੇ ਰਾਮ ਉਪਾਇਆ ਰਾਮ, ਜਿਤ ਹਰ ਪ੍ਰਭ ਜਾਪਾ ਸਾ ਧਨ ਧਨ ਤੁਖਾਇਆ ਰਾਮ, ਜਿਤ ਹਰ ਪ੍ਰਭ ਜਾਪਾ ਸਾ ਧਨ ਸਬਸ, ਤੁਰ ਪਾਇਆ ਕਿਰਤ ਜੁੜਨ ਦਾ, ਚੜ ਦੇ ਹੜ ਘੋੜੀ ਬਿਖਮ ਲੰਘਾਇ, ਮਿਲ ਗੁਰਮੁਖ ਪਰਮਾਨੰਦਾ, ਹਰ ਹਰ ਕਾਜ ਰਚਾਇਆ ਪੂਰਾ, ਮਿਲ ਸੰਤ ਜਨਾ ਜਨ ਆਈ, ਜਨ ਨਾਨਕ ਹਰ ਵਰ ਪਾਇਆ ਮੰਗਲ, ਮਿਲ ਸੰਤ ਜਨਾ ਵਧਾਈ, ਵਡਹੰਸ ਮਹੱਲਾ ਚੌਥਾ, ਦੇਹ ਤੇਜਣ ਲਈ ਹਰ ਨਵ ਰੰਗੀਆ ਰਾਮ, ਗੁਰ ਗਿਆਨ ਗੁਰੂ ਹਰ ਮੰਗੀਆ ਰਾਮ, ਗਿਆਨ ਮੰਗੀ ਹਰ ਕਥਾ ਚੰਗੀ, ਹਰ ਨਾਮ ਗਤ ਮਿਤ ਜਾਣੀਆ, ਸਭ ਜਨਮ ਸਫਲਿਓ ਕੀਆ ਕਰਤਾ, ਹਰ ਰਾਮ ਨਾਮ ਵਖਾਣੀਆ, ਹਰ ਰਾਮ ਨਾਮ ਸਲਾਹੇ ਹਰ ਪਬ, ਹਰ ਭਗਤ ਹਰਜਨ ਮੰਗੀਆ, ਜਨ ਕਹ ਨਾਨਕ ਸੁਨੋ ਸੰਤੋ, ਹਰ ਭਗਤ ਗੋਬਿੰਦ ਚੰਗੀਆ, ਦੇਹ ਕੰਚਨ ਜੀਵ ਸੁਵਿਨਾ ਰਾਮ, ਜੜ ਹਰ ਹਰ ਨਾਮ ਰਤਨਾ ਰਾਮ, ਜੜ ਨਾਮ ਰਤਨ ਗੋਬਿੰਦ ਪਾਇਆ, ਹਰ ਮਿਲੇ ਹਰ ਗੁਣ ਸੁਖ ਕਨੇ, ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ, ਪਟਭਾਗੀ ਹਰ ਰੰਗ ਹਰ ਬਨੇ, ਹਰ ਮਿਲੇ ਸੁਆਮੀ ਅੰਤਰ ਜਾਮੀ, ਹਰ ਨਵਤਨ ਹਰ ਨਵ ਰੰਗੀਆ, ਨਾਨਕ ਵਖਾਣਾ ਨਾਮ ਜਾਣ, ਹਰ ਨਾਮ ਹਰ ਪ੍ਰਭ ਮੰਗੀਆ, ਕੜਿਆਲ ਮੁਖੇ ਗੁਰ ਅੰਕਸ ਪਾਇਆ ਰਾਮ, ਮਨ ਮੈਗਲ ਗੁਰ ਸ਼ਬਦ ਵਸ ਆਇਆ ਰਾਮ, ਮਨ ਵਸਕਦ ਆਇਆ ਪਰਮਪਦ ਪਾਇਆ, ਸਾਤਨ ਕੰਤ ਪਿਆਰੀ ਅੰਤਰ ਪ੍ਰੇਮ ਲੱਗਾ ਹਰ ਸੇਤੀ, ਕਰ ਸੁਹਾ ਹਰ ਪ੍ਰਭ ਨਾਰੀ, ਹਰ ਰੰਗ ਰਾਤੀ ਸਹਿਜੇ ਮਾਤੀ, ਹਰ ਪ੍ਰਭ ਹਰ ਹਰ ਪਾਇਆ, ਨਾਨਕ ਜਨ ਹਰ ਦਾਸ ਕਹਿਤ ਹੈ, ਵੱਡ ਭਾਗੀ ਹਰ ਹਰ ਧਿਆਇਆ, ਦੇਹ ਘੋੜੀ ਜੀ ਜਿਤ ਹਰ ਪਾਇਆ ਰਾਮ, ਮਿਲ ਸਤਿਗੁਰ ਜੀ ਮੰਗਲ ਗਾਇਆ ਰਾਮ, ਹਰ ਗਾਏ ਮੰਗਲ ਰਾਮ ਨਾਮਾ, ਹਰ ਸੇਵਕ ਸੇਵਕ ਸੇਵਕੀ, ਪ੍ਰਭ ਜਾਏ ਰੰਗ ਮਹਿ ਪ੍ਰਭ ਜਾਏ ਪਾਵੈ ਰੰਗ ਮਹਿਲੀ, ਹਰ ਰੰਗ ਮਾਣਾ ਰੰਗ ਕੀ, ਗੁਣ ਰਾਮ ਗਾਏ ਮਾਣ ਸੁਪਾਏ,
ਹਰ ਗੁਰਮਤੀ ਮਨ ਥਿਆ, ਜਨ ਨਾਨਕ ਹਰ ਕਿਰਪਾ ਧਾਰੀ, ਦੇਹ ਘੋੜੀ ਚੜ ਹਰ ਪਾਇਆ। ਰਾਗ ਵਡਹੰਸ ਮਹੱਲਾ ਪੰਜਵਾ, ਸ਼ੰਤ ਕਰ ਚੌਥਾ, ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਗੁਰ ਮਿਲ ਲੱਦਾ ਜੀ ਰਾਮ ਪਿਆਰਾ ਰਾਮ। ਇਹ ਤਨ ਮਨ ਦਿੱਤੜਾ ਵਾਰੂ ਵਾਰਾ ਰਾਮ, ਤਨ ਮਨ ਦਿੱਤਾ ਭਵ ਜਲ ਜਿੱਤਾ, ਚੁਕੇ ਕਾਣ ਜਮਾਣੀ ਅਸਥਿਰ ਥੀਆ, ਅੰਮ੍ਰਿਤ ਪੀਆ ਰਹਿਆ ਆਵਣ ਜਾਣੀ। ਸੋ ਕਰ ਲੱਦਾ ਸਹਿ ਸਮਦਾ, ਹਰ ਕਾ ਨਾਮ ਅਧਾਰਾ, ਕਹੁ ਨਾਨਕ ਸੁਖ ਮਾਣੇ ਟਲੀਆਂ, ਗੁਰ ਪੂਰੇ ਕਹੁ ਨਮਸਕਾਰਾ। ਸੁਣ ਸੱਜਣ ਜੀ ਮੈਂਡੜੇ ਮੀਤਾ ਰਾਮ, ਗੁਰ ਮੰਤਰ ਸ਼ਬਦ ਸੱਚ ਦੀਤਾ ਰਾਮ, ਸੱਚ ਸ਼ਬਦ ਤਿਹਾਇਆ ਮੰਗਲ ਗਾਇਆ, ਚੁਕੇ ਮਨੋ ਆਂਦੇਸਾ, ਸੋ ਪ੍ਰਭ ਪਾਇਆ ਕਤਹਿ ਨ ਜਾਇਆ, ਸਦਾ ਸਦਾ ਸੰਗ ਬੈਸਾ। ਪ੍ਰਭ ਜੀ ਭਾਣਾ ਸੱਚਾ ਮਾਣਾ, ਪ੍ਰਭ ਹਰ ਤਨ ਸਹਿਜੇ ਦੀਤਾ, ਕਹੁ ਨਾਨਕ ਤਿਸ ਜਨ ਬਲਿਹਾਰੀ, ਤੇਰਾ ਦਾਨ ਸਭਨੀ ਹੈ ਲੀਤਾ। ਤਉ ਭਾਣਾ ਤਾਂ ਤ੍ਰਿਪਤ ਅਗਾਏ ਰਾਮ, ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ, ਮਨ ਥੀਆ ਠੰਡਾ ਚੁੱਕੀ ਡੰਜਾ, ਪਾਇਆ ਬਹੁਤ ਖਜ਼ਾਨਾ, ਸਿੱਖ ਸੇਵਕ ਸਭ ਭੁੰਚਣ ਲੱਗੇ, ਹੋਂ ਸਤਿਗੁਰ ਕੈ ਕੁਰਬਾਨਾ। ਨਿਰਭਉ ਭਏ ਖਸਮ ਰੰਗ ਰਾਤੇ, ਜਮ ਕੀ ਤ੍ਰਾਸ ਬੁਝਾਏ, ਨਾਨਕ ਦਾਸ ਸਦਾ ਸੰਗ ਸੇਵਕ, ਤੇਰੀ ਭਗਤ ਕਰੋਂ ਲਿਵ ਲਾਏ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਮੋਹਿ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ, ਸਭ ਗੁਣ ਤੇਰੇ ਠਾਕੁਰ ਮੇਰੇ, ਕਿਤ ਮੁਖ ਤੁਦ ਸਲਾਹੀ, ਗੁਣ ਅਵਗੁਣ ਮੇਰਾ ਕਿਛੁ ਨਾ ਵਿਚਾਰਿਆ। ਬਖਸ਼ ਲਿਆ ਖਿਨ ਮਾਹੀ, ਨਉ ਨਿਧ ਪਾਈ ਵੱਜੀ ਵਧਾਈ, ਵਾਜੇ ਅਣਹਦ ਤੂਰੇ, ਕਹੁ ਨਾਨਕ ਮੈਂ ਵਾਰ ਕਰ ਪਾਇਆ, ਮੇਰੇ ਲਾਥੇ ਜੀ ਸਗਲ ਵਸੂਰੇ। ਸਲੋਕ ਕਿਆ ਸੁਨੇਂਦੋ ਹੋ, ਪਾਵਾਂ ਕੂੜ ਵੰਜਨ ਪਵਨ ਝੁਲਾਰਿਆ, ਨਾਨਕ ਸੁਨੀਅਰ ਤੇ ਪ੍ਰਵਾਨ, ਜੋ ਸੁਨੇਂਦੇ ਸੱਚ ਧਨੀ, ਸ਼ੰਤ ਤਿਨ ਘੋਲ ਘੁਮਾਈ, ਜਿਨ ਪ੍ਰਭ ਸਰਵਣੀ ਸੁਣਿਆ ਰਾਮ, ਤੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ, ਸੇ ਸਹਿਜ ਸੁਹੇਲੇ ਗੁਣਹ ਅਮੋਲੇ, ਜਗਤ ਉਧਾਰਨ ਆਏ, ਪਹਿ ਬੋਹੇ ਸਾਗਰ ਪ੍ਰਭ ਚਰਨਾ, ਕੀਤੇ ਪਾਰ ਲੰਘਾਏ। ਜਿਨ ਕਹੋ ਕਿਰਪਾ ਕਰੀ ਮੇਰਾ ਠਾਕੁਰ, ਤਿਨ ਕਾ ਲੇਖਾ ਨਾ ਗਿਣਿਆ, ਕਹੁ ਨਾਨਕ ਤਿਸ ਘੋਲ ਘੁਮਾਈ, ਜਿਨ ਪ੍ਰਭ ਸਰਵਣੀ ਸੁਣਿਆ। ਸਲੋਕ ਲੋਇਨ ਲੋਈ ਡਿੱਠ, ਪਿਆਸ ਨਾ ਬੁਝੈ ਮੂੰਹ ਘਨੀ, ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਦਿਸੰਦੋ ਮਾਪਿਰੀ ਸ਼ੰਤ, ਜਿਨੀ ਹਾਰ ਪਵ ਡਿੱਠਾ, ਤਿਨ ਕੁਰਬਾਨ ਹੈ ਰਾਮ, ਸੇ ਸਾਚੀ ਦਰਗਾਹ ਭਾਣੇ ਰਾਮ। ਠਾਕੁਰ ਮਾਨੇ ਸੇ ਪ੍ਰਧਾਨੇ, ਹਰ ਸੇਤੀ ਰੰਗ ਰਾਤੇ, ਹਰ ਰਸ ਅਗਹਾਏ ਸਹਿ ਸਮਾਏ, ਘਟਕੜ ਰਮਈਆ ਜਾਤੇ, ਸੇਈ ਸੱਜਣ ਸੰਤ ਸੇ ਸੁਖੀਏ, ਠਾਕੁਰ ਆਪਣੇ ਭਾਣੇ, ਕਹੁ ਨਾਨਕ ਜਿਨ ਹਰ ਪ੍ਰਭ ਡਿੱਠਾ, ਤਿਨ ਕੈ ਸਦ ਕੁਰਬਾਣੇ। ਸਲੋਕ ਦੇ ਅੰਧਾਰੀ ਅੰਧ, ਸੁਣੀ ਨਾਮ ਵਿਹੁਣੀਆਂ, ਨਾਨਕ ਸਫਲ ਜਨਮ, ਜਹ ਘਟ ਬੁੱਠਾ ਸੱਚ ਧਨੀ, ਸ਼ੰਤ ਤਿਨ ਖੰਨੀਆਂ ਵੰਜਾਂ, ਜਿਨ ਮੇਰਾ ਹਰ ਪਵ ਡੀਠਾ ਰਾਮ, ਜਨ ਚਾਖੇ ਗਾਨੇ ਹਰ ਹਰ ਅੰਮ੍ਰਿਤ ਮੀਠਾ ਰਾਮ, ਹਰ ਮਨ ਮੀਠਾ ਪ੍ਰਭੂ ਤੂਠਾ, ਅਮਿਓ ਬੂਠਾ ਸੁਖ ਪਏ, ਦੁਖ ਨਾਸ ਪਰਮ ਵਿਨਾਸ ਤਨ ਤੇ, ਜਪ ਜਗਦੀਸ਼ ਈਸਾ ਜੈ ਜੈ, ਮੋਹ ਰਹਿਤ ਵਿਕਾਰ ਥਾਕੇ ਪੰਚ ਤੇ ਸੰਗ ਤੂਟਾ, ਕਹੁ ਨਾਨਕ ਤਿਨ ਖੰਨੀਆਂ ਵੰਜਾਂ, ਜਿਨ ਘਾਟ ਮੇਰਾ ਹਰ ਪ੍ਰਭ ਬੂਠਾ। ਸਲੋਕ ਜੋ ਲੋੜੀਂਦੇ ਰਾਮ ਸੇਵਕ ਸੇਈ ਕਾਂਡਿਆ, ਨਾਨਕ ਜਾਣੇ ਸਤ ਸਾਈ ਸੰਤ ਨ ਬਾਹਰਾ, ਸ਼ੰਤ ਮਿਲ ਜਲ ਜਲੈ ਖਟਾਨਾ ਰਾਮ, ਸੰਗ ਜੋਤੀ ਜੋਤ ਮਿਲਾਨਾ ਰਾਮ, ਸਮਾਏ ਪੂਰਨ ਪੁਰਖ ਕਰਤੇ, ਆਪ ਆਪਹਿ ਜਾਣੀਐ ਤੈ ਸੁਨ ਸਹਿ ਸਮਾਧ ਲਾਗੀ, ਏਕ ਏਕ ਵਖਾਣੀਐ ਆਪ ਗੁਪਤਾ ਆਪ ਮੁਕਤਾ, ਆਪ ਆਪ ਵਖਾਨਾ, ਨਾਨਕ ਭ੍ਰਮ ਭਏ ਗੁਣ ਬਿਨਾਸੇ, ਮਿਲ ਜਲ ਜਲੈ ਖਟਾਨਾ, ਵਡਹੰਸ ਮਹੱਲਾ ਪੰਜਵਾਂ,
ਪ੍ਰਭ ਕਰਨ ਕਾਰਨ ਸਮਰੱਥਾ ਰਾਮ, ਰੱਖ ਜਗਤ ਸਗਲ ਦੇਹ ਥਾਰਾਮ, ਸਮਰੱਥ ਸਰਨਾ ਚੁਗ ਸੁਆਮੀ, ਕਿਰਪਾ ਨਿਧ ਸੁਖਦਾਤਾ, ਹੋਂ ਕੁਰਬਾਣੀ ਦਾਸ ਤੇਰੇ, ਜਿਨੀ ਏਕ ਪਛਾਤਾ, ਵਰਨ ਚਿਹ ਨ ਜਾਏ ਲਿਖਿਆ, ਕਥਨ ਤੇ ਅਕਥਾ, ਬਿਨਵੰਤ ਨਾਨਕ ਸੁਣੋ ਬੇਨਤੀ, ਪ੍ਰਭ ਕਰਨ ਕਾਰਨ ਸਮਰੱਥਾ, ਇਹ ਜੀ ਤੇਰੇ ਤੂੰ ਕਰਤਾ ਰਾਮ, ਪ੍ਰਭ ਦੁਖ ਦਰਦ ਪ੍ਰਾਮ ਹਰਤਾ ਰਾਮ, ਪ੍ਰਾਮ ਦੁਖ ਦਰਦ ਨਿਵਾਰ ਖਿਨਮੈ, ਰੱਖ ਲੇ ਹੋ ਦੀਨ ਦਿਆਲਾ, ਮਾਤ ਪਿਤਾ ਸੁਆਮ ਸੱਜਣ, ਸਭ ਜਗਤ ਬਾਲ ਗੋਪਾਲਾ, ਜੋ ਸਰਨ ਆਵੈ ਗੁਣ ਨਿਧਾਨ ਪਾਵੈ, ਸੋ ਬੌੜ ਜਨਮ ਨਾ ਮਰਤਾ, ਬਿਨਵੰਤ ਨਾਨਕ ਦਾਸ ਤੇਰਾ, ਸਭ ਜੀ ਤੇਰੇ ਤੂੰ ਕਰਤਾ, ਆਠ ਪਹਿਰ ਹਰ ਧਿਆਈਏ ਰਾਮ, ਮਨ ਇੱਛੇ ਅੜਾ ਫਲ ਪਾਈਏ ਰਾਮ, ਮਨ ਇੱਛ ਪਾਈਏ ਪ੍ਰਭ ਧਿਆਈਏ, ਮਿਟੈ ਜਮ ਕੇ ਤ੍ਰਾਸਾ, ਗੋਬਿੰਦ ਗਾਇਆ ਸਾਧ ਸੰਗਾਇਆ, ਪਈ ਪੂਰਨ ਆਸਾ, ਤਜ ਮਾਨ ਮੋਹ ਵਿਕਾਰ ਸਗਲੇ, ਪ੍ਰਭੂ ਕੈ ਮਨ ਪਹੀਐ, ਬਿਨਵੰਤ ਨਾਨਕ ਦਿਨ ਸਰੈਣੀ, ਸਦਾ ਹਰ ਹਰ ਧਿਆਈਏ, ਦਰ ਵਾਜੇ ਅਨਹਤ ਵਾਜੇ ਰਾਮ, ਘਟ ਘਟ ਹਰ ਗੋਬਿੰਦ ਗਾਜੇ ਰਾਮ, ਗੋਬਿੰਦ ਗਾਜੇ ਸਦਾ ਬਿਰਾਜੇ, ਅਗਮੈ ਅਗੋਚਰ ਊਚਾ, ਗੁਣ ਬੇਅੰਤ ਕਿਛ ਕਹਿਣ ਨਾ ਜਾਈ, ਹੋਏ ਨਾ ਸਕੈ ਪਹੁੰਚਾ, ਆਪ ਉਪਾਏ ਆਪ ਪ੍ਰਤਪਾਲੇ, ਜੀ ਜਨ ਸਭ ਸਾਜੇ, ਬਿਨਵੰਤ ਨਾਨਕ ਸੁਖਨਾਮ ਭਗਤੀ, ਦਰ ਵਜਹ ਅਣਹਦ ਵਾਜੇ, ਰਾਗ ਵਣਹੰਸ ਮਹੱਲਾ ਪਹਿਲਾ, ਕਰ ਪੰਜਵਾ ਅਲਾਣੀਆ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਧੰਨ ਸਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ, ਮੁਹਲਤ ਪੁੰਨੀ ਪਾਈ ਭਰੀ, ਜਨ ਜਿਹੜਾ ਕੱਤ ਚਲਾਇਆ, ਜਾਨੀ ਕੱਤ ਚਲਾਇਆ, ਲਿਖਿਆ ਆਇਆ, ਰੁਨੇ ਵੀਰ ਸਬਾਏ, ਕਾਇਆ ਹੰਸ ਥੀਆ ਵਿਛੋੜਾ, ਜਾ ਦਿਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤਿਹਾ ਪਾਇਆ, ਜਿਹਾ ਪੁਰਬ ਕਮਾਇਆ, ਧੰਨ ਸਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ, ਸਾਹਿਬ ਸਿਮਰਹ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਇਹ ਤਾਂ ਧੰਦਾ ਕੂੜਾ ਚਾਰ ਦਿਹਾ, ਆਗੈ ਸਰ ਪਰ ਜਾਣਾ ਜੋ ਮਹਿਮਾਨਾ, ਕਾਹੇ ਗਰਬ ਕੀਜੈ, ਜਿਸ ਸੇਵੈ ਦਰਗੈ ਸੁਖ ਪਾਈਐ, ਨਾਮ ਤਿਸੈ ਕਾ ਲੀਜੈ, ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਸ ਸੰਸਾਰੋ, ਜਲ ਥਲ ਮਹੀਲ ਰਵ ਰਹਿਆ, ਸਾਚੜਾ ਸਿਰਜਨ ਹਾਰੋ, ਸਾਚਾ ਸਿਰਜਨ ਹਾਰੋ, ਅਲਖਿ ਪਾਰੋ, ਤਾਂ ਕਾ ਅੰਤ ਨ ਪਾਇਆ, ਆਇਆ ਤਿਨ ਕਾ ਸਫਲ ਭਇਆ ਹੈ, ਇੱਕ ਮਨ ਜਨੀ ਧਿਆਇਆ, ਢਾਹੇ ਢਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰੋ, ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਹ ਸੰਸਾਰੂ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੂ, ਬਾਹ ਲੇਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਬਿਕਾਰੂ, ਗਾਫਲ ਸੰਸਾਰੂ, ਮਾਇਆ ਕਾਰਨ ਰੋਵੈ, ਚੰਗਾ ਮੰਦਾ ਕਿ ਸੂਝੈ ਨਾਹੀਂ, ਇਹ ਤਨ ਏਵੈਂ ਖੋਵੈ, ਇੱਥੇ ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ, ਵਡਹੰਸ ਮਹੱਲਾ ਪਹਿਲਾ, ਆਵੋ ਮਿਲੋ ਸਹੇਲੀ ਹੋ, ਸਚੜਾ ਨਾਮ ਲਾਏ ਹਾਂ, ਰੋਵੈ ਬਿਰਹਾ ਤਨਕਾ ਆਪਣਾ, ਸਾਹਿਬ ਸੰਭਾਲੇ ਹਾਂ, ਸਾਹਿਬ ਸੰਭਾਲੈ ਪੰਥ ਨਿਹਾਲੈ, ਅਸਾਂ ਭੇ ਉੱਥੇ ਜਾਣਾ, ਜਿਸ ਕਾ ਕੀਆ ਤਿਨ ਹੀਲੀ ਆ, ਹੋਆ ਤਿਸੈ ਕਾ ਭਾਣਾ, ਜੋ ਤਿਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰੇ ਹਾਂ, ਆਵੋ ਮਿਲੋ ਸਹੇਲੀ ਹੋ, ਸਚੜਾ ਨਾਮ ਲਾਏ ਹਾਂ, ਮਰਨ ਮੰਦਾ ਲੋਕਾਂ ਆਖੀਐ,
ਜਿਹ ਮਰ ਜਾਣਾ ਐਸਾ ਕੋਏ ਸਿਵ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲੇ ਪਾਵ ਹੋ ਪੰਥ ਸੁਹੇਲੇ ਜਾਵੋ ਤਾਂ ਫਲ ਪਾਵੋ ਆਗੈ ਮਿਲੇ ਵਡਾਈ ਪੇਟੇ ਸੁਜਾਵੋ ਤਚ ਸਮਾਵੋ ਤਾਂ ਪਦ ਲੇਖੈ ਪਾਈ ਮਹਿਲੀ ਜਾਏ ਪਾਵੋ ਖਸਮੈ ਪਾਵੋ ਰੰਗ ਸੁਰਲੀਆਂ ਮਾਣੈ ਮਰਨ ਮੰਦਰ ਲੋਕਾ ਆਖੀਐ ਜੇ ਕੋਈ ਮਰ ਜਾਣਾ ਮਨਸ ਮਰਨ ਮਨੁੱਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪ੍ਰਵਾਣੋ ਸੂਰੇ ਸਹੀ ਅੱਗੇ ਆਖੀਐ ਦਰਗੈ ਪਾਵੈ ਸਾਚੀ ਮਾਣੋ ਦਰਗੈ ਮਾਣ ਪਾਵੈ ਪਤ ਸਿਉ ਜਾਵੈ ਆਗੈ ਦੁਖ ਨ ਲਾਗੈ ਕਰ ਏਕ ਤਿਹਾਵੈ ਤਾਂ ਫਲ ਪਾਵੈ ਜਿਤ ਸੇਵਿਆ ਭਉ ਭਾਗੈ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣਾ ਜਾਣੋ ਮਰਨ ਮਨੁੱਸਾ ਸੂਰਿਆ ਹੱਕ ਹੈ ਜੋ ਹੋਏ ਮਰੈ ਪ੍ਰਵਾਣੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਸ ਸੰਸਾਰੋ ਕੀਤਾ ਵੇਖੈ ਆਪਣ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਤਾਰਨ ਤਾਰੇ ਜਿਨ ਕੀਆ ਸੋ ਜਾਣਾ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣ ਜਿਨ ਕਿਛ ਕੀਆ ਸੋਈ ਜਾਣਾ ਤਾਂ ਕਾ ਰੂਪ ਅਪਾਰੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਸੰਸਾਰੋ ਵੱਡਾ ਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਰੰਦਾ ਸੱਚਾ ਜਾਣੀਐ ਸੱਚੜਾ ਪਰਬਤ ਗਾਰੋ ਜਿਨ੍ਹਾਂ ਪੀਨੇ ਆਪ ਸਾਜਿਆ ਸੱਚੜਾ ਅਲਖ ਅਪਾਰੋ ਦੋਏ ਪੋੜ ਜੋੜ ਵਿਛੋੜਿਨ ਗੁਰਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਨ ਐਨ ਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਾਹਾ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਨ ਹਾਰੋ ਨਾਰੀ ਪੁਰਖ ਵਿਛਨੇ ਵਿਸਿਰਜੇ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆਂ ਦੇਹ ਜੀਆਂ ਆਧਾਰੋ ਕੁਦਰਤ ਤਖਤ ਰਚਾਇਆ ਕੁਦਰਤ ਤਖਤ ਰਚਾਇਆ ਸੱਚ ਨਿਬੇੜ ਨਹਾਰੋ ਸਾਵਾ ਗਵਨ ਸਿਰਜਿਆ ਤੂਥਿਰ ਕਰਨ ਹਾਰੋ ਜੰਮਣ ਮਰਨਾ ਆਏ ਗਿਆ ਬਦਕ ਜੀਉ ਬਕਾਰੋ ਭੂੰਡੜੈ ਨਾਮ ਵਿਸਾਰਿਆ ਬੂਡੜੈ ਕਿਆ ਤਿਸਚਾਰੋ ਗੁਣ ਛੋੜ ਬਿਖ ਲੱਦਿਆ ਅਵਗੁਣ ਕਾਵਣ ਜਾਰੋ ਸਦੜ ਆਏ ਤਿੰਨਾ ਸਜਾਨੀਆਂ ਹੁਕਮ ਸੱਚੇ ਕਰਥਾਰੋ ਨਾਰੀ ਪੁਰਖ ਵਿਛੜਿਆ ਵਿਛੜਿਆ ਮੇਲਣ ਹਾਰੋ ਰੂਪ ਨਾ ਜਾਣਾ ਸੋਹਣੀਆਂ ਇਹ ਹੁਕਮ ਬਦੀ ਸਿਰਕਾਰੋ ਬਾਲਕ ਬਿਰਦ ਨ ਜਾਣਨੀ ਤੋੜਨ ਹੇਤ ਪਿਆਰੋ ਨੌਦਰ ਠਾਕੈ ਹੁਕਮ ਸੱਚਾ ਹੰਸ ਗਿਆ ਗੈ ਨਾਰੇ ਸਾ ਤਨ ਛੁੱਟੀ ਮੁੱਠੀ ਝੂਠ ਵਿਦਨੀਆਂ ਮ੍ਰਿਤਕ ਦਾ ਅੰਗਨ ਰਹਿ ਬਹਾਰੇ ਸੁਰਤ ਮੂਈ ਮਰ ਮਾਈਐ ਮਹਿਲ ਰੁਨਿੰਦਰ ਬਹਾਰੇ ਰੋਵੋ ਕੰਤ ਮੇਹਲਿਓ ਸੱਚੇ ਕੇ ਗੁਣ ਸਾਰੇ ਜਲਮਲ ਜਾਨੀ ਨਵਾਲਿਆ ਕੱਪੜ ਪੱਟ ਅੰਬਾਰੇ ਬਾਜੇ ਬੱਜੇ ਸੱਚੀ ਬਾਣੀਆਂ ਪੰਚ ਮੋਏ ਮਨ ਮਾਰੇ ਜਾਨੀ ਵਿਛੁਨੜੈ ਮੇਰਾ ਵਿੱਚ ਮਰਨ ਭਇਆ ਤ੍ਰਿਕ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਫਿਰ ਸੱਚੜੇ ਹੇਤ ਪਿਆਰੇ ਤੁਸੀਂ ਰੋਵੋ ਰੋਵਨ ਆਈ ਹੋ ਝੂਠ ਮੁੱਠੀ ਸੰਸਾਰੇ ਹੋ ਮੁੱਠੜੀ ਧੰਦੇ ਤਾਬਣੀਆਂ ਫਿਰ ਛੋਡਿਆੜੀ ਵਿਥਨਕਾਰੇ ਕਰਕ ਕੰਤ ਮੇਹਲੀਆ ਰੂੜੇ ਹਿਤ ਪਿਆਰੇ ਮੈਂ ਫਿਰ ਸੱਚ ਸਲਾਹਣਾ ਹੋ ਰੈਸੇੜੀ ਨਾਮ ਪਤਹਾਰੇ ਗੁਰ ਮਿਲਿਆ ਵੇਸ ਪਲਟਿਆ ਸਾਤਨ ਸੱਚ ਸਿੰਗਾਰੋ ਆਵੋ ਮਿਲੋ ਸਹੇਲਿਓ ਸਿਮਰੋ ਸਿਜਨਹਾਰੋ ਬਈਅਰ ਨਾਮ ਸੁਹਗਨੀ ਸਚਨ ਸਵਾਰਨ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਪਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਨੋਵਾ ਸਚੜਾ ਦੂਰ ਨ ਭਾਲੀਐ
ਘਟ ਘਟ ਸ਼ਬਦ ਪਛਾਣੋ ਵਾ, ਸਤ ਸ਼ਬਦ ਪਛਾਣੋ ਦੂਰ ਨਾ ਜਾਣੋ, ਜਿਨ੍ਹੇ ਰਚਨਾ ਰਾਚੀ, ਨਾਮ ਧਿਆਏ ਤਦ ਸੁਖ ਪਾਏ, ਬਿਨ ਨਾਵੈ ਪਿੜ ਕਾਚੀ, ਜਿਨ ਥਾਪੀ ਬਿਦ ਜਾਣਾ ਸੋਈ, ਕਿਆ ਕੋ ਕਹਿ ਵਖਾਣੋ, ਜਿਨ ਜਗ ਥਾਪ ਵਤਾਇਆ ਜਾਲੋ, ਸੋ ਸਾਹਿਬ ਪ੍ਰਵਾਣੋ, ਬਾਬਾ ਆਇਆ ਹੈ ਉੱਠ ਚੱਲਣਾ, ਹਦ ਪੰਧੇ ਹੈ ਸੰਸਾਰੋ ਵਾ, ਸਿਰ ਸਿਰ ਸਚੜਾ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋ ਵਾ, ਦੁੱਖ ਸੁਖ ਦੀਆ ਜਿਹਾ ਕੀਆ, ਸੋ ਨਿਬਹਿ ਜੀ ਨਾਲੇ, ਇਹ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਪਾਲੇ, ਆਪ ਨਿਰਾਲਮ ਧੰਦੇ ਬਾਦੀ, ਕਰ ਹੁਕਮ ਛੁਡਾਵਨ ਹਾਰੂ, ਅੱਜ ਕੱਲ ਕਰਦਿਆਂ ਕਾਲ ਵਿਆਪੈ, ਦੂਜੇ ਭਏ ਵਿਕਾਰੋ, ਜਾਂ ਮਾਰਗ ਪੰਥ ਨਾ ਸੁਝਈ, ਉੱਜੜ ਅੰਧ ਗੁਬਾਰੋ ਵਾ, ਨਾ ਜਲ ਲੇਪ ਤੁਲਾਈਆਂ, ਨਾ ਭੋਜਨ ਪਰਕਾਰੋ ਵਾ, ਭੋਜਨ ਪਾਓ ਨਾ ਠੰਡਾ ਪਾਣੀ, ਨਾ ਕਾਪੜ ਸਿੰਗਾਰੋ, ਗਲ ਸੰਗਲ ਸਿਰ ਗਲ ਸੰਗਲ ਸਿਰ ਮਾਰੇ ਉਬੋ, ਪੀ ਦਿਨ ਨਾ ਦੀਸੈ ਕਰਬਾਰੋ, ਇਬਕੇ ਰਾਹੇ ਜੰਮਣ ਨਾਹੀ, ਪਛਤਾਣੇ ਸਿਰਪ ਹਰੋ, ਬਿਨ ਸਾਚੇ ਕੋ ਬੇਲੀ ਨਾਹੀ, ਸਾਚਾ ਇਹ ਵਿਚਾਰੋ, ਬਾਬਾ ਰੋਵੇ ਰਵ ਹੈ ਸੋ ਜਾਣੀਐ, ਮਿਲ ਰੋਵੈ ਗੁਣ ਸਾਰੇ ਵਾ, ਰੋਵੈ ਮਾਇਆ ਮੁੱਠੜੀ ਧੰਦੜਾ, ਰੋਵਣ ਹਾਰੇ ਵਾਹ, ਧੰਦਾ ਰੋਵੈ ਮੈਲ ਨਾ ਧੋਵੈ, ਸੁਪਨੰਤਰ ਸੰਸਾਰੋ, ਜੋ ਬਾਜੀ ਅਰ ਭਰਮੈ ਭੁੱਲੇ, ਝੂਠ ਮੁਠੇ ਅਹੰਕਾਰੋ, ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ, ਨਾਮ ਰਤੇ ਗੁਰ ਪੂਰੈ ਰਾਖੇ, ਨਾਨਕ ਸਹਿ ਸੁਭਾਏ, ਵਡਹੰਸ ਮਹੱਲਾ ਪਹਿਲਾ, ਬਾਬਾ ਆਇਆ ਹੈ ਉੱਠ ਚੱਲਣਾ, ਇਹ ਜਗ ਝੂਠ ਪਸਾਰੋ ਵਾ, ਸੱਚਾ ਕਰ ਸੱਚੜਾ ਸੇਵੀਐ, ਸੱਚ ਖਰਾ ਸੱਚਿਆਰੋ ਵਾ, ਲੋ ਕੂੜ ਲੱਭ ਜਾਂ ਥਾਏ ਨਾ ਪਾਸੀ, ਅੱਗਾ ਲਹਿ ਨਾ ਠਾਓ, ਅੰਤਰ ਆਓ ਨਾ ਬੈਸੋ ਕਹੀਐ, ਜੋ ਸੁਣੈ ਕਰ ਕਾਉ, ਜੰਮਣ ਮਰਨ ਵੱਡਾ ਵਿਛੋੜਾ, ਬਿਨ ਸਹਿ ਜਗ ਸਬਾਏ, ਲਭ ਧੰਦੇ ਮਾਇਆ ਜਗਤ ਭੁਲਾਇਆ, ਕਾਲ ਖੜਾ ਰੁਆਏ, ਬਾਬਾ ਆਵੋ ਭਾਈ ਹੋ ਗਲ ਮਿਲ, ਮਿਲ ਮਿਲਦੇ ਅਸੀਸਾ ਹੈ, ਬਾਬਾ ਸੱਚੜਾ ਮੇਲ ਨਾ ਚੁੱਕਾਈ, ਪ੍ਰੀਤਮ ਕੀਆਂ ਦੇ ਅਸੀਸਾ ਹੈ, ਆਸੀਸਾਂ ਦੇ ਬਹੋ ਭਗਤ ਕਰੇ ਬਹੋ, ਮਿਲਿਆ ਕਾ ਕਿਆ ਮੇਲੋ, ਇਕ ਭੂਲੇ ਨਾਵੋ ਥੇ ਹੋ ਥਾਵੋ, ਗੁਰ ਸ਼ਬਦੀ ਸਚ ਖੇਲੋ, ਜਾਂ ਮਾਰਗ ਨਹੀਂ ਜਾਣਾ ਸ਼ਵ ਸਹਿਜ ਜਾਣਾ, ਸ਼ਬਦ ਜੁਗ ਜੁਗ ਸਾਚੈ ਵੇਸੇ, ਸਾਜਨ ਸੈਨ ਮਿਲੋ ਸੰਜੋਗੀ, ਗੁਰਮਿਲ ਖੋਲੇ ਫਾਸੇ, ਬਾਬਾ ਨਾਂਗੜਾ ਆਇਆ ਜਗ ਮੈਂ, ਦੁੱਖ ਸੁਖ ਲੇਖ ਲਿਖਾਇਆ, ਲਿਖਿਆੜਾ ਸਾਹ ਨਾ ਟਲੈ, ਜਿਹੜਾ ਪੁਰਬ ਕਮਾਇਆ, ਵੈ ਸੱਚ ਲਿਖਿਆ ਅੰਮ੍ਰਿਤ ਵਿਖਿਆ, ਜੇ ਤਲਾਇਆ ਤਿਤ ਲਾਗਾ, ਕਾਮਣ ਹਾਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ, ਹੋਛੀ ਮਤ ਭਇਆ ਮਨ ਹੋਛਾ, ਗੁੜਸਾ ਮੱਖੀ ਖਾਇਆ, ਨਾ ਮਰ ਜਾਦ ਆਇਆ ਕਲ ਪੀਤਰ, ਨਾਂਗੂ ਬੰਧ ਚਲਾਇਆ, ਬਾਬਾ ਰੋਵੋ ਜੇ ਕਿਸੈ ਰੋਬਣਾ, ਜਾਨੀਅੜਾ ਪਣ ਬੰਧ ਪਠਾਇਆ ਹੈ, ਇਹ ਲਿਖਿਆੜਾ ਲੇਖ ਨ ਮੇਟੀਐ, ਤਰ ਹਕਾਰੜਾ ਆਇਆ ਹੈ, ਹਕਾਰਾ ਆਇਆ ਜਾ ਤੇ ਸਪਹਿਆ, ਰੁਨੇ ਰੋਵਨ ਹਾਰੇ, ਪੁੱਤ ਭਾਈ ਭਤੀਜੇ ਰੋਵੈ, ਪ੍ਰੀਤਮ ਅਤ ਪਿਆਰੇ, ਪੈ ਰੋਵੈ ਗੁਣ ਸਾਰ ਸਮਾਲੇ, ਕੋ ਮਰਨ ਮੋਇਆ ਨਾਲੇ, ਨਾਨਕ ਜੁਗ ਜੁਗ ਜਾਣ ਸਜਾਣਾ, ਰੋਵੈ ਸੱਚ ਸਮਾਲੇ, ਅਡਹੰਸ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਭ ਸੱਚੜਾ ਹਰ ਸਲਾਹੀਐ, ਕਾਰਜ ਸਭ ਕਿਛ ਕਰਨਾ ਜੋਗ, ਸਾਤਾਂ ਨੰਡ ਨਾ ਕਬਹੂ ਬੈ ਸਈ, ਨਾ ਕਦੇ ਹੋਵੈ ਸੋਗ, ਨਾ ਕਦੇ ਹੋਵੈ ਸੋਗ, ਅਣ ਦਿਨ ਰਸ ਭੋਗ, ਸਾਤਨ ਮੈਲ ਸਮਾਣੀ, ਜਿਨ ਪ੍ਰਭ ਜਾਤਾ ਕਰਮ ਵਿਧਾਤਾ, ਬੋਲਾ ਅੰਮ੍ਰਿਤ ਬਾਣੀ, ਗੁਣਵੰਤੀ ਆ ਗੁਣ ਸਾਰ ਆਪਣੇ ਗੰਤ ਸੰਭਾਲੇ, ਨਾ ਕਦੇ ਲੱਗੇ ਵਿਚੋਗੋ, ਸੱਚੜਾ ਪਿਰ ਸਲਾਹੀਐ, ਸਭ ਕਿਛ ਕਰਨੈ ਜੋਗੋ, ਸੱਚੜਾ ਸਾਹਿਬ ਸ਼ਬਦ ਪਛਾਣੀਐ, ਆਪੇ ਲੈ ਮਿਲਾਏ,
ਸਾਧਨ ਪ੍ਰੇ ਕੈ ਰੰਗ ਰੁੱਤੀ, ਵਿੱਚੋਂ ਆਪ ਗਵਾਏ, ਵਿੱਚੋਂ ਆਪ ਗਵਾਏ ਫਿਰ ਕਾਲ ਨਾ ਖਾਏ, ਗੁਰਮੁਖ ਏਖੋ ਜਾਤਾ, ਕਾਮਣ ਇੱਛ ਪੁੰਨੀ ਅੰਤਰ ਭਿੰਨੀ, ਮਿਲਿਆ ਜਗ ਜੀਵਨ ਦਾਤਾ, ਸ਼ਬਦ ਰੰਗ ਰਾਤੀ ਸ਼ੋਭਣ ਮਾਤੀ, ਫਿਰ ਕੈ ਅੰਕ ਸਮਾਏ, ਸਚੜਾ ਸਾਹਿਬ ਸਚਤ ਸਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲੈ ਮਿਲਾਏ, ਜਿਨੀ ਆਪਣਾ ਕੰਤ ਪਛਾਣਿਆ, ਹਉ ਤਿਨ ਪੁੱਛੋ ਸੰਤਾਂ ਜਾਏ, ਆਪ ਛੋੜ ਸੇਵਾ ਕਰੀ, ਫਿਰ ਸਚੜਾ ਮਿਲੈ ਸਹਿ ਸੁਪਾਏ, ਫਿਰ ਸੱਚਾ ਮਿਲੈ ਆਏ ਸਾਚ ਕਮਾਏ, ਸਾ ਸ਼ਬਦ ਨਰਾਤੀ, ਕਦੇ ਨਾ ਰਾਂਡ ਸਦਾ ਸੁਹਗਨ, ਅੰਤਰ ਸਹਿਜ ਸਮਾਧੀ, ਫਿਰ ਰਹਿਆ ਪਰ ਪੂਰੇ ਵੇਖ ਅਧੂਰੇ, ਰੰਗ ਮਾਣੇ ਸਹਿ ਸੁਪਾਏ, ਜਿਨੀ ਆਪਣਾ ਕੰਤ ਪਛਾਣਿਆ, ਹਉ ਤਿਨ ਪੁੱਛੋ ਸੰਤਾਂ ਜਾਏ, ਫਿਰ ਉਹ ਵਿਛੁੰਨੀਆਂ ਭੀ ਮਿਲੈ, ਜੇ ਸਤਿਗੁਰ ਲਾਗੈ ਸਾਚੇ ਪਾਏ, ਸਤਿਗੁਰ ਸਦਾ ਦਇਆਲ ਹੈ, ਅਵਗੁਣ ਸ਼ਬਦ ਜਲਾਏ, ਅਵਗੁਣ ਸ਼ਬਦ ਜਲਾਏ ਦੂਜਾ ਭਾਉ ਗਵਾਏ, ਸੱਚੇ ਹੀ ਸਚ ਰਾਤੀ ਸਚਾ ਸ਼ਬਦ ਸਦਾ ਸੁਖ ਪਾਇਆ ਹਾਂ, ਹੋ ਮੈਂ ਗਈ ਪਰਾਤੀ, ਬਿਰਨ ਰਮਾਇਲ ਸਦਾ ਸੁਖਦਾਤਾ, ਨਾਨਕ ਸ਼ਬਦ ਮਿਲਾਏ, ਫਿਰ ਉਹ ਵਿਛੁੰਨੀਆਂ ਭੀ ਮਿਲਾ, ਜੇ ਸਤਿਗੁਰ ਲਾਗੈ ਸਾਚੇ ਪਾਏ, ਬੜਾ ਹੰਸ ਮਹੱਲਾ ਤੀਜਾ, ਸੁਣਿਓ ਕੰਤ ਮਹਿਲੀ ਹੋ, ਫਿਰ ਸੇਵੋ ਸ਼ਬਦ ਵਿਚਾਰ, ਅਵਗੁਣਵੰਤੀ ਫਿਰ ਨਾ ਜਾਣਈ, ਮੁੱਠੀ ਰੋਵੈ ਕੰਤ ਵਿਸਾਰ, ਰੋਵੈ ਕੰਤ ਸੰਭਾਲ ਸਦਾ ਗੁਣਸਾਰ, ਨਾ ਫਿਰ ਮਰੈ ਨਾ ਜਾਏ, ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚਾ ਪ੍ਰੇਮ ਸਮਾਏ, ਜਿਨ ਆਪਣਾ ਪੇਰ ਨਹੀਂ ਜਾਤਾ, ਕਰਮ ਵਿਧਾਤਾ ਕੂੜ ਮੁੱਠੀ ਕੂੜ ਆ ਰਹੇ, ਸੁਣਿਓ ਕੰਤ ਮਹਿਲੀ ਹੋ, ਫਿਰ ਸੇਵੋ ਸ਼ਬਦ ਵਿਚਾਰੇ, ਸਭ ਜਗ ਆਪ ਉਪਾਇਨ, ਆਵਨ ਜਾਣ ਸੰਸਾਰਾ, ਮਾਇਆ ਮੋਹ ਖੁਆਇਨ, ਮਰ ਜੰਮੈ ਵਾਰੋ ਵਾਰਾ, ਮਰ ਜੰਮੈ ਵਾਰੋ ਵਾਰਾ ਬਧੇ ਵਿਕਾਰਾ, ਗਿਆਨ ਵਿਹੂਣੀ ਮੁੱਠੀ, ਬਿਨ ਸ਼ਬਦ ਫਿਰ ਨਾ ਪਾਇਓ, ਜਨਮ ਗਵਾਇਓ ਰੋਵੈ ਅਵਗੁਣ ਯਾਰੀ ਝੂਠੀ, ਫਿਰ ਜਗ ਜੀਵਨ ਕਿਸ ਨੂੰ ਹੋ ਰੋਈਐ, ਰੋਵੈ ਕੰਤ ਵਿਸਾਰੇ, ਸਭ ਜਗ ਆਪ ਉਪਾਇਨ, ਆਵਨ ਜਾਣ ਸੰਸਾਰੇ, ਸੋ ਫਿਰ ਸੱਚਾ ਸਦਹੀ ਸਾਚਾ, ਨਾ ਉਹ ਮਰਨ ਜਾਏ, ਭੁੱਲੀ ਫਿਰੈ ਤਾਂ ਐਨੀਆਂ, ਰੰਡ ਬੈਠੀ ਦੂਜੇ ਪਾਏ, ਰੰਡ ਬੈਠੀ ਦੂਜੇ ਪਾਏ, ਮਾਇਆ ਮੋਹ ਦੁੱਖ ਪਾਏ, ਆਵ ਕਟੈ ਤਨ ਚੀਜੈ, ਜੋ ਕਛਾਇਆ ਸਭ ਕੁਛ ਜਾਸੀ, ਦੂ ਦੁੱਖ ਲਾਗਾ ਭਾਏ ਦੂਜੈ, ਜਮਕਾਲ ਨਾ ਸੂਜੈ, ਮਾਇਆ ਜਗ ਲੂਜੈ, ਲੱਭ ਲੁਭ ਚੇਤ ਲਾਏ, ਸੋ ਫਿਰ ਸਾਚਾ ਸਦਹੀ ਸਾਚਾ, ਨਾ ਉਹ ਮਰਨ ਜਾਏ, ਇੱਕ ਰੋਵੈ ਪ੍ਰਿਯ ਵਿਛੁੰਨੀਆਂ, ਅੰਧੀ ਨਾ ਜਾਣੈ ਪਿਰ ਨਾਲ ਲਹੇ, ਗੁਰਪ੍ਰਸਾਦੀ ਸਾਚਾ ਪਿਰ ਮਿਲੈ, ਅੰਤਰ ਸਦਾ ਸੰਭਾਲੇ, ਪਿਰ ਅੰਤਰ ਸੰਭਾਲੇ ਹਰ ਰਾਮ ਹਰ ਅੰਤ, ਇੱਕ ਰੋਵੈ ਪ੍ਰਿਯ ਵਿਛੁੰਨੀਆਂ, ਅੰਧੀ ਨਾ ਜਾਣੈ ਪਿਰ ਨਾਲੇ, ਗੁਰਪ੍ਰਸਾਦੀ ਸਾਚਾ ਪਿਰ ਮਿਲੈ, ਅੰਤਰ ਸਦ ਸੰਭਾਲੇ, ਪਿਰ ਅੰਤਰ ਸੰਭਾਲੇ, ਸਦਾ ਹਨਾਲੇ, ਮਨਮੁਖ ਜਾਤਾ ਦੂਰੇ, ਇਹ ਤਨ ਰਲੈ ਰਲਾਇਆ, ਕਾਮਨਾ ਆਇਆ ਜਿਨ ਖਸਮ ਨਾ ਜਾਤਾ ਹਦੂਰੇ, ਨਾਨਕ ਸਾ ਤਨ ਮਿਲੇ ਮਿਲਾਈ, ਫਿਰ ਅੰਤਰ ਸਦ ਸੰਭਾਲੇ, ਇੱਕ ਰੋਵੈ ਪਿਰ ਵਿਛੁੰਨੀਆਂ, ਅੰਧੀ ਨਾ ਜਾਣੈ ਪਿਰ ਹਨਾਲੇ, ਬਿਰਹਨ ਸਮਾਹਲਾ ਤੀਜਾ, ਰੋਵੈ ਪਿਰ ਵਿਛੁੰਨੀਆਂ, ਮੈਂ ਪਿਰ ਸਚੜਾ ਹੈ ਸਦਾ ਨਾਲੇ, ਜਿਨੀ ਚੱਲਣ ਸਹੀ ਜਾਣਿਆ, ਸਤਿਗੁਰ ਸੇਵੈ ਨਾਮ ਸੰਭਾਲੇ, ਸਦਾ ਨਾਮ ਸੰਭਾਲੇ, ਸਤਿਗੁਰ ਹਰਨਾਲੇ, ਸਤਿਗੁਰ ਸੇਵ ਸੁਖ ਪਾਇਆ, ਸ਼ਬਦੇ ਕਾਲ ਮਾਰ ਸੱਚ ਉਥਾਰ, ਫਿਰ ਆਵਣ ਜਾਣ ਨਾ ਹੋਇਆ, ਸੱਚਾ ਸਾਹਿਬ ਸੱਚੀ ਨਾਈ, ਵੇਖੈ ਨਦਰ ਨਿਹਾਲੇ, ਇਹ ਰੋਵੈ ਪ੍ਰਭ ਵਿਛੁੰਨੀਆਂ, ਮੈਂ ਫਿਰ ਸਚੜਾ ਹੈ ਸਦਾ ਨਾਲੇ, ਪ੍ਰਭ ਮੇਰਾ ਸਾਹਿਬ ਸਬਦੂ ਉੱਚਾ ਹੈ, ਕਿ ਮਿਲਾਂ ਪ੍ਰੀਤਮ ਪਿਆਰੇ, ਸਤਿਗੁਰ ਮੇਲੀ ਤਾਂ ਫਿਰ ਸਹਿਜ ਮਿਲੀ, ਫਿਰ ਰਾਖਿਆ ਉਰਤਾਰੇ, ਸਦਾ ਉਰਧਾਰੇ ਨਿਹ ਨਾਲ ਪਿਆਰੇ, ਸਤਿਗੁਰ ਤੇ ਫਿਰ ਦਿਸੈ ਮਹਿ ਮੋਹ ਕਾ ਕੱਚਾ ਚੋਲਾ,
ਤਿਸ ਪੈਦੇ ਪੱਗ ਖਿਸੇ ਹੈ, ਫਿਰ ਰੰਗ ਰਾਤਾ ਸੋ ਸੱਚਾ ਚੋਲਾ, ਤਿਸ ਪੈਦੇ ਤਿਖਾ ਨਿਵਾਰੇ। ਪ੍ਰਭ ਮੇਰਾ ਸਾਹਿਬ ਸਭ ਤੋਂ ਉੱਚਾ ਹੈ, ਕਿਉਂ ਮਿਲਾਂ ਪ੍ਰੀਤਮ ਪਿਆਰੇ। ਮੈਂ ਪ੍ਰਭ ਸੱਚ ਪਛਾਣਿਆ, ਹੋਰ ਭੁੱਲੀ ਅਵਗੁਣ ਯਾਰੇ। ਮੈਂ ਸਦਾ ਰਾਵੇ ਫਿਰ ਆਪਣਾ, ਸੱਚੜੇ ਸ਼ਬਦ ਵਿਚਾਰੇ, ਸੱਚਾ ਸ਼ਬਦ ਵਿਚਾਰੇ, ਰੰਗ ਰਾਤੀ ਨਾਰੇ। ਮਿਲ ਸਤਿਗੁਰ ਪ੍ਰੀਤਮ ਪਾਇਆ, ਅੰਤਰ ਰੰਗ ਰਾਤੀ ਸਹਿਜੇ ਮਾਤੀ, ਗਿਆ ਦੁਸ਼ਮਣ ਦੁੱਖ ਸਭਾਇਆ। ਆਪਣੇ ਗੁਰ ਕੋ ਤਨ ਮਨ ਦੀ ਜਾਏ, ਤਾਂ ਮਨ ਪੀ ਜਾਏ, ਤਿਸਨਾ ਭੂਖ ਨਿਵਾਰੇ। ਮੈਂ ਫਿਰ ਸੱਚ ਪਛਾਣੇ ਆਹਮ, ਮੈਂ ਫਿਰ ਸੱਚ ਪਛਾਣਿਆ, ਸੱਚੜੇ ਨਾਮ ਪਿਆਰੇ। ਧਨ ਜੱਗ ਮੈਂ ਆਇਆ, ਆਪ ਗਵਾਇਆ, ਦਰ ਸੱਚੇ ਸਚਿਆਰੋ। ਸੱਚੜੇ ਆਪ ਜਗਤੂ ਪਾਇਆ, ਗੁਰ ਬਿਨ ਕੋਰੰਧ ਹਾਰੋ। ਆਪ ਮਿਲਾਏ ਆਪ ਮਿਲੇ, ਆਪੇ ਦੇ ਪਿਆਰੋ, ਆਪੇ ਦੇ ਪਿਆਰੋ, ਸਹਿਜ ਵਪਾਰੋ। ਗੁਰਮੁਖ ਜਨਮ ਸਵਾਰੇ, ਧਨ ਜੱਗ ਮੈਂ ਆਇਆ, ਆਪ ਗਵਾਇਆ, ਦਰ ਸੱਚੇ ਸਚਿਆਰੋ। ਗਿਆਨ ਰਤਨ ਕਟ ਚਾਨਣ ਹੁਆ, ਨਾਨਕ ਨਾਮ ਪਿਆਰੋ। ਸੱਚੜੇ ਆਪ ਜਗਤੂ ਪਾਇਆ, ਗੁਰ ਬਿਨ ਘੋਰ ਅੰਧਾਰੋ। ਵਡਹੰਸ ਮਹੱਲਾ ਤੀਜਾ, ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ। ਗੁਰ ਰਾਖੇ ਸੇ ਉਭਰੇ, ਹੋਰ ਮਰ ਜੰਮਾ ਆਵਾ ਜਾਏ, ਹੋਰ ਮਰ ਜੰਮਾ ਆਵਾ ਜਾਵਾ। ਅੰਤ ਗਏ ਪਛਤਾਵਾ, ਬਿਨ ਨਾਵੈ ਸੁਖ ਨ ਹੋਈ। ਇੱਥੇ ਕਮਾਵੈ ਸੋ ਫਲ ਪਾਵੈ, ਮਨਮੁਖ ਹੈ ਪਤ ਖੋਈ। ਜੰਮਪੁਰ ਕੋਰੰਧਾਰ ਮਹਾਂ ਗੁਬਾਰ, ਨਾ ਤਿੱਥੇ ਭੈਣ ਨਾ ਪਾਈ। ਇਹ ਜਰੀ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਈ। ਕਾਇਆ ਕੰਚਨ ਤਾਂ ਥੀਐ, ਜਦ ਸਤਿਗੁਰ ਲੈ ਮਿਲਾਏ। ਪ੍ਰਮਾਇਆ ਵਿੱਚੋਂ ਕੱਟੀਐ, ਸੱਚੜਾ ਨਾਮ ਸਮਾਏ। ਸੱਚਾ ਨਾਮ ਸਮਾਏ, ਹਰ ਗੁਣ ਗਾਏ, ਮਿਲ ਪ੍ਰੀਤਮ ਸੁਖ ਪਾਏ। ਸਦਾ ਆਨੰਦ ਰਹੇ ਦਿਨ ਰਾਤੀ, ਵਿੱਚੋਂ ਹਉਮੈ ਜਾਏ। ਸੱਚਾ ਏ ਜਿਨੀ ਸੁਰਖੀ, ਹਰ ਨਾਮ ਚਿੱਤ ਲਾਇਆ, ਤਿਨ ਕਿਹਨ ਲਾਗੂ ਪਾਏ। ਕਾਇਆ ਕੰਚਨ ਤਾਂ ਥੀਐ, ਜਦ ਸਤਿਗੁਰ ਲੈ ਮਿਲਾਏ। ਸੋ ਸੱਚਾ ਸੱਚ ਸਲਾਹੀਐ, ਜੇ ਸਤਿਗੁਰ ਦੇ ਬੁਝਾਏ। ਬਿਲ ਬਿਨ ਸਤਿਗੁਰ ਪਰਮ ਭੁਲਾਣੀਆਂ, ਕਿਆ ਮੋਹ ਦੇਸਨ ਅੱਗੇ ਜਾਏ, ਕਿਆ ਦੇਨ ਮੋਹ ਜਾਏ। ਅਵਗੁਣ ਪਛਤਾਏ, ਦੁੱਖ ਦੁੱਖ ਕਮਾਏ। ਨਾਮ ਰਤੀਆ ਸੇ ਰੰਗ ਚਲੂਲਾ, ਫਿਰ ਕਹਿ ਅੰਕ ਸਮਾਏ। ਤਿਸ ਜੇਵੜਾ ਵਰਨਾ ਸੁਜਈ, ਕਿਸ ਆਗਿਆ ਕਹੀਐ ਜਾਏ। ਸੋ ਸੱਚਾ ਸੱਚ ਸਲਾਹੀਐ, ਜੇ ਸਤਿਗੁਰ ਦੇ ਬੁਝਾਏ। ਜਿਨੀ ਸੱਚੜਾ ਸੱਚ ਸਲਾਹਿਆ, ਹਉ ਤਿਨ ਕੈ ਲਾਗੋ ਪਾਏ। ਸੇ ਜਨ ਸੱਚੇ ਨਿਰਮਲੇ, ਤਿਨ ਮਿਲਿਆ ਮਲ ਸਭ ਜਾਏ, ਤਿਨ ਮਿਲਿਆ ਮਲ ਸਭ ਜਾਏ। ਸੱਚੇ ਸਰਨ ਆਏ, ਸੱਚੇ ਸਹਿਜ ਸੁਭਾਏ। ਨਾਮ ਨਿਰੰਜਨ ਅਗਮੈ ਗੋਚਰੇ, ਸਤਿਗੁਰ ਦੀਆ ਬੁਛਾਏ। ਆਣ ਦਿਨ ਭਗਤ ਕਰ ਰੰਗ ਰਾਤੇ, ਨਾਨਕ ਸੱਚ ਸਮਾਏ। ਜਿਨੀ ਸੱਚੜਾ ਸੱਚ ਧਿਆਇਆ, ਹਉ ਤਿਨ ਕੈ ਲਾਗੋ ਪਾਏ। ਵਡਹੰਸ ਕੀ ਵਾਰ ਮਹੱਲਾ ਚੌਥਾ, ਲੱਲਾ ਬਹਿਲੀਮਾ ਕੀ ਧੁਨ ਗਵਨੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਤੀਜਾ। ਸ਼ਬਦ ਰਤੇ ਵਡਹੰਸ ਹੈ, ਸੱਚ ਨਾਮ ਰੁਥਾਰ। ਸੱਚ ਸੰਗ੍ਰਹਿ ਸਦ ਸੱਚ ਰਹਾ, ਸੱਚਾ ਨਾਮ ਪਿਆਰ। ਸਦਾ ਨਿਰਮਲ ਮੈਲ ਨ ਲੱਗਈ, ਨਦਰ ਕੀਤੀ ਕਰਤਾਰ। ਨਾਨਕ ਹਉ ਤਿਨ ਕੈ ਬਲਹਾਰਨ, ਜੋ ਅਣਦਿਨ ਜਪਹਿ ਮੁਰਾਰ। ਮਹੱਲਾ ਤੀਜਾ, ਮੈਂ ਜਾਣਿਆ ਵੱਡਾ ਹੰਸ ਹੈ, ਤਾਂ ਮੈਂ ਕੀ ਆ ਸੰਗ। ਜੇ ਜਾਣਾ ਬਗਬੱਪੜਾ, ਜਨਮ ਨਾ ਦੇਂਦੀ ਅੰਗ। ਮਹੱਲਾ ਤੀਜਾ, ਹੰਸਾਂ ਵੇਖ ਤਰੰਦਿਆ, ਬੱਗਾ ਪਿਆਇਆ ਚਾਉ। ਡੁੱਬ ਮੋਏ ਬਗਬੱਪੜੇ, ਸਿਰ ਤਾਲ ਉੱਪਰ ਪਾਉ ਪੌੜੀ। ਤੂੰ ਆਪੇ ਹੀ ਆਪ ਆਪ ਹੈ, ਆਪ ਕਾਰਨ ਕੀ ਆ। ਤੂੰ ਆਪੇ ਆਪ ਨਿਰੰਕਾਰ ਹੈ, ਕੋ ਅਵਰ ਨਾ ਬੀਆ। ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਕਰੇ ਸੁਥੀਆ। ਤੂੰ ਆਣ ਮੰਗਿਆ ਦਾਨ ਦੇਵ ਨਾ, ਸਭਨਾਹਾਂ ਜੀਆ। ਸਭ ਆਖੋ ਸਤਿਗੁਰ ਵਾਹ ਵਾਹ, ਜਿਨ ਦਾਨ ਹਰ ਨਾਮੁਖ ਦੀਆ। ਸਲੋਕ ਮਹੱਲਾ ਤੀਜਾ, ਪੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ। ਸਤਿਗੁਰ ਸੇਵਿਆ ਹਰ ਮਨ ਵਸਾ, ਤਿੱਥੇ ਭਉ ਕਦੇ ਨਾ ਹੋਏ। ਦੁਸ਼ਮਣ ਦੁੱਖ ਤਿਸਨੋਂ ਨੇੜ ਨਾ ਆਵਾ, ਪੋਹ ਨਾ ਸਕੈ ਕੋਏ। ਗੁਰਮੁਖ ਮਨ ਵਿਚਾਰਿਆ,
ਜੋ ਤਿਸ ਭਾਵੈ ਸੋ ਹੋਏ। ਨਾਨਕ ਆਪੇ ਹੀ ਪਤ ਰਖਸੀ, ਕਾਰਜ ਸਵਾਰੇ ਸੋਏ ਮਹੱਲਾ ਤੀਜਾ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫਉ ਜਾਹੇ। ਜਿਨੇ ਸਤਿਗੁਰ ਨਾ ਸੇਵਿਓ ਸੇ ਆਏ ਗਏ ਪਛਤਾਹੇ। ਨਾਨਕ ਸੱਚ ਰਤੇ ਸੇਨਾ ਵਿਛੜਾ, ਸਤਿਗੁਰ ਸੇਵ ਸਮਾਹੇ ਪੌੜੀ। ਤਿਸ ਮਿਲੀਐ ਸਤਿਗੁਰ ਸੱਜਣਾ, ਜਿਸ ਅੰਤਰ ਹਰਗੁਣਕਾਰੀ। ਤਿਸ ਮਿਲੀਐ ਸਤਿਗੁਰ ਪ੍ਰੀਤਮਾ, ਜਿਨ ਹਉਮੈ ਵਿੱਚੋਂ ਮਾਰੀ। ਸੋ ਸਤਿਗੁਰ ਪੂਰਾ ਧਨ ਧਨ ਹੈ, ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ। ਨਿਤ ਜਪਿਓ ਸੰਤੋ ਰਾਮ ਨਾਮ, ਪਉ ਜਲ ਵਿਖ ਤਾਰੀ ਹੀ, ਗੁਰ ਪੂਰਾ ਹਰ ਉਪਦੇਸਿਆ। ਗੁਰ ਵਿਟੜਾ ਹਾਂ ਸਦ ਵਾਰੀ, ਸਲੋਕ ਮਹਲਾ ਤੀਜਾ। ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖ ਸਾਰ। ਇੱਥੇ ਮਿਲਣ ਵਡਿਆਈਆਂ, ਦਰ ਕਹਿ ਮੋਖ ਦੁਆਰ। ਸੱਚੀ ਕਾਰ ਕਮਾਵਣੀ, ਸੱਚ ਪੈਨਣ ਸੱਚ ਨਾਮ ਆਧਾਰ। ਸੱਚੀ ਸੰਗਤ ਸੱਚ ਮਿਲੈ, ਤੇ ਸੱਚ ਨਾਏ ਪਿਆਰ। ਸੱਚਾ ਸ਼ਬਦ ਹਰਖ ਸਦਾ, ਦਰ ਸੱਚਾ ਸਚਿਆਰ। ਨਾਨਕ ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਨੂੰ ਨਜ਼ਰ ਕਰੇ ਕਰਤਾਰ। ਮਹੱਲਾ ਤੀਜਾ।

ਨਾਮ ਦਿਰੜਾਇਆ। ਸੋ ਸਤਿਗੁਰ ਪੂਜੋ ਦਿਨ ਸਰਾਤ, ਜਿਨ ਜਗਨਾਥ ਜਗਦੀਸ਼ ਜਪਾਇਆ। ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ, ਜਿਨ ਹਰ ਕਾ ਹਰ ਪੰਥ ਬਤਾਇਆ। ਤੇ ਸਤਿਗੁਰ ਕੀ ਸਭ ਪੱਗੀ ਪਾਵੋ, ਜਿਨ ਮੋਹ ਅੰਧੇਰ ਚੁਕਾਇਆ। ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤ ਭੰਡਾਰ ਲਹਾਇਆ। ਸਲੋਕ ਮਹਲਾ ਤੀਜਾ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਦੁੱਖ ਲੱਗੇ ਕਰ ਕਰ ਫਿਰਾ, ਅੱਗੇ ਦੂਣੀ ਮਿਲੈ ਸਜਾਏ। ਅੰਦਰ ਸਹਿਜ ਨਾ ਆਇਓ, ਸਹਿਜੇ ਹੀ ਲੈ ਖਾਏ। ਮਨ ਹਾਠ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ। ਇਸ ਭੇਖੇ ਥਾਵੋ ਗਿਰਹੋ ਪਾਲਾ, ਜਿੱਥੋਂ ਕੋ ਵਰਸਾਏ। ਸ਼ਬਦ ਰਤੇ ਤਿਨਾ ਸੋਜੀ ਪਈ, ਦੂਜਾ ਭਰਮ ਭੁਲਾਏ। ਪਹਿਆ ਕਿਰਤ ਕਮਾਵਨਾ, ਕਹਿਣਾ ਕਿਛੂ ਨਾ ਜਾਏ। ਨਾਨਕ ਜੋ ਤਿਸ ਭਾਵੈ ਸੋ ਭਲੇ, ਜਿਨ ਕੀ ਪਤ ਪਾਵੈ ਥਾਏ। ਮਹੱਲਾ ਤੀਜਾ। ਸਤਿਗੁਰ ਸੇਵੇ ਸਦਾ ਸੁਖ, ਜਨਮ ਮਰਨ ਦੁਖ ਜਾਏ। ਚਿੰਤਾ ਮੂਲ ਨਾ ਹੋਵਈ, ਅਚਿੰਤ ਵਸ ਮਨਾਏ। ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ। ਮਾਇਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਹਾਏ। ਸੱਜਣ ਮਿਲੇ ਸੱਜਣਾ, ਸੱਚ ਸ਼ਬਦ ਸੁਭਾਏ। ਘਰ ਹੀ ਪਰਚਾ ਪਾਇਆ, ਜੋਤੀ ਜੋਤ ਮਿਲਾਏ। ਪਾਖੰਡ ਜਮ ਕਾਲ ਨਾ ਛੋਡੇ, ਲਹਿ ਜਾਸੀ ਪਾਤ ਗਵਾਏ। ਨਾਨਕ ਨਾਮ ਰਤੇ ਸੇ ਉਭਰੇ, ਸੱਚੇ ਸੋ ਲਿਵ ਲਾਏ ਪੌੜੀ। ਤਿਤ ਜਾਏ ਬਾਹੁ ਸਤਸੰਗਤੀ, ਜਿਥੇ ਹਰ ਕਾ ਹਾਰ ਨਾਮ ਬਲੋਈਆ। ਸਹਿਜੇ ਹੀ ਹਰ ਨਾਮ ਲੇਹੋ, ਹਰ ਤਤ ਨਾ ਖੋਈਐ। ਨਿਤ ਜਪਿਓ ਹਰ ਹਰ ਦਿਨ ਸਰਾਤ, ਹਰ ਦਰਗਹ ਢੋਈਐ। ਸੋ ਪਾਏ ਪੂਰਾ ਸਤਿਗੁਰੂ, ਜਿਸ ਤੁਰ ਮਸਤਕ ਲਾਟ ਲਿਖੋਈਐ। ਤਿਸੇ ਗੁਰ ਕੋ ਸਭ ਨਮਸਕਾਰ ਕਰੋ, ਜਿਨ ਕੀ ਇਹ ਹਰ ਹਿਰਦੈ ਹਰ ਗਾਲ ਗਲੋਈਐ। ਸਲੋਕ ਮਹੱਲਾ ਤੀਜਾ। ਸੱਜਣ ਮਿਲੇ ਸੱਜਣਾ, ਜਿਨ ਸਤਿਗੁਰ ਨਾਲ ਪਿਆਰ। ਮਿਲ ਪ੍ਰੀਤਮ ਤਿੰਨੀ ਥਿਆ, ਸੱਚੈ ਪ੍ਰੇਮ ਪਿਆਰ। ਮਨ ਹੀ ਤੇ ਮਨ ਸੱਜਣਾ, ਮਨ ਹੀ ਤੇ ਮਨ ਮਾਨਿਆ, ਗੁਰ ਕਾ ਸ਼ਬਦ ਅਪਾਰ। ਇਹ ਸੱਜਣ ਮਿਲੇ ਨਾ ਵਿਛੜੈ, ਜੇ ਆਪ ਮੇਲੇ ਕਰਤਾਰ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰਹਿ ਵਿਚਾਰ। ਵਿਛੜਿਆ ਕਾ ਕਿਆ ਵਿਛੜੈ, ਜਿਨ੍ਹਾਂ ਦੂਜਾ ਪੈ ਪਿਆਰ। ਮਨਮੁਖ ਸੇਤੀ ਦੋਸਤੀ, ਥੋੜਿਆਂ ਦਿਨ ਚਾਰ। ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵਈ, ਇਤ ਦੋਸਤੀ ਚੱਲਣ ਬੇਕਾਰ। ਜਿਨ੍ਹਾਂ ਅੰਦਰ ਸੱਚੇ ਕਾ ਪਉ ਨਾਹੀ, ਨਾਮ ਨਾ ਕਰੇ ਪਿਆਰ। ਨਾਨਕ ਤਿੰਨ ਸਿਓ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਮਹੱਲਾ ਤੀਜਾ। ਇੱਕ ਸਦਾ ਇੱਕ ਤੇ ਰੰਗ ਰਹਾ, ਤਿੰਨ ਕਹੋ ਸਦ ਬਲਿਹਾਰੈ ਜਾਉ। ਤਨ ਮਨ ਤਨ ਅਰਪੀ ਤਿੰਨ ਕਹੋ, ਨਿਮ ਨਿਮ ਲਾਗੋ ਪਾਏ। ਤਿੰਨ ਮਿਲਿਆ ਮਨ ਸੰਤੋਖੀਐ, ਤਿਸਨਾ ਭੁੱਖ ਸਭ ਜਾਏ। ਨਾਨਕ ਨਾਮ ਰਤੇ ਸੁਖੀਐ ਸਦਾ, ਸੱਚੇ ਸੋ ਲਿਵ ਲਾਏ ਪੌੜੀ। ਤਿਸ ਗੁਰ ਕੋ ਹੋਂ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰ ਕੋ ਸਦ ਬਲਿਹਾਰਨਾ, ਜਿਨ ਹਰ ਸੇਵਾ ਬਣਤ ਬਣਾਈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਤਿਸ ਗੁਰ ਕੋ ਸਾ ਵਾਸ ਹੈ, ਜਿਨ ਹਰ ਸੋਜੀ ਪਾਈ। ਨਾਨਕ ਗੁਰ ਵਿਟੋਂ ਵਾਰਿਆ, ਜਿਨ ਹਰ ਨਾਮ ਦੀਆ, ਮੇਰੇ ਮਨ ਕੀ ਆਸ ਪੁਰਾਈ। ਸਲੋਕ ਮਹੱਲਾ ਤੀਜਾ। ਤਿਸਨਾ ਦਾਦੀ ਜਲ ਮੁਈ, ਜਲ ਜਲ ਕਰੇ ਪੁਕਾਰ। ਸਤਿਗੁਰ ਸੀਤਲ ਜੇ ਮਿਲੈ, ਫਿਰ ਜਲ ਨਾ ਦੂਜੀ ਵਾਰ। ਨਾਨਕ ਵਿਰ ਨਾਵੇ ਨਿਰਪੋ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਮਹੱਲਾ ਤੀਜਾ। ਭੇਖੀ ਅਗਨ ਨਾ ਬੁਝਈ, ਚਿੰਤਾ ਹੈ ਮਨ ਮਾਹੇ। ਬਰਮੀ ਮਾਰੀ ਸਾਪ ਨਾ ਮਰੈ, ਤਿਉ ਨਿਗੁਰੇ ਕਰਮ ਕਮਾਹੇ। ਸਤਿਗੁਰ ਦਾਤਾ ਸਿਵੀਐ, ਸ਼ਬਦ ਵਸੈ ਮਨ ਆਏ। ਮਾਨ ਤਨ ਸੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ। ਸੁਖਾਂ ਸਿਰ ਸਦਾ ਸੁਖ ਹੋਏ, ਜਾਂ ਵਿੱਚ

ਗੁਰਮੁਖ ਉਦਾਸੀ ਸੋ ਕਰੇ, ਜੇ ਸੱਚ ਰਹਿ ਲਵਿਲਾਏ, ਚਿੰਤਾ ਮੂਲ ਨਾ ਹੋਵਈ, ਹਰ ਨਾਮ ਰੱਜਾ ਅਗਾਏ, ਨਾਨਕ ਨਾਮ ਬਿਨਾ ਨੈ ਛੂਟੀਐ, ਹਉ ਮੈਂ ਪਛੈ ਪਛਾਏ ਪੌੜੀ, ਜਿਨੀ ਹਰ ਹਰ ਨਾਮ ਧਿਆਇਆ, ਤਿਨੀ ਪਾਇ ਅੜੇ ਸਰਬ ਸੁਖਾ, ਸਭ ਜਨਮ ਤਿਨਾ ਕਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ, ਜਿਨੀ ਗੁਰ ਕੈ ਬਚਨ ਅਰਧਿਆ, ਤਿਨ ਵਿਸਰ ਗਏ ਸਭ ਦੁਖਾ, ਤੇ ਸੰਤ ਭਲੇ ਗੁਰਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁਖਾ, ਧਨ ਧਨ ਤਿਨਾ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ। ਸਲੋਕ ਮਹੱਲਾ ਤੀਜਾ। ਕਲ ਮੈਂ ਜਮ ਜਿੰਦਰ ਹੈ, ਹੁਕਮੇ ਕਾਰ ਕਮਾਏ, ਗੁਰ ਰਾਖੇ ਸਿਵਰੇ, ਮਨਮੁੱਖਾਂ ਦੇ ਸਜਾਏ, ਜਮ ਕਾਲੈ ਵਸ ਜਗ ਬੰਧਿਆ, ਤਿਸ ਦਾ ਫਰੂ ਨ ਕੋਏ, ਜਿਨ ਜਮ ਕੀਤਾ ਸੋ ਸੇਵੀਐ, ਗੁਰਮੁਖ ਦੁਖ ਨਾ ਹੋਏ, ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ। ਮਹੱਲਾ ਤੀਜਾ। ਇਹਾ ਕਾਇਆ ਰੋਗ ਭਰੀ ਬਿਨ ਸ਼ਬਦੈ ਦੁਖ, ਹਉ ਮੈਂ ਰੋਗ ਨ ਜਾਏ, ਸਤਿਗੁਰ ਮਿਲੈ ਤਾਂ ਨਿਰਮਲ ਹੋਵੈ, ਹਰ ਨਾਮੋ ਮਨ ਵਸਾਏ, ਨਾਨਕ ਨਾਮ ਧਿਆਇਆ ਸੁਖਦਾਤਾ, ਦੁਖ ਵਿਸਰਿਆ ਸਹਿ ਸੁਭਾਏ ਪੌੜੀ, ਜਿਨ ਜਗ ਜੀਵਨ ਉਪਦੇਸਿਆ, ਤਿਸ ਗੁਰ ਕੋ ਹਉ ਸਦਾ ਘੁਮਾਇਆ, ਤਿਸ ਗੁਰ ਕੋ ਹਉ ਖੰਨੀਐ, ਜਿਨ ਮਾਸੂਦਨ ਹਰ ਨਾਮ ਸੁਨਾਇਆ, ਤਿਸ ਗੁਰ ਕੋ ਹਉ ਵਾਰਨਾ, ਜਿਨ ਹਉ ਮੈਂ ਬਿਕਸਭ ਰੋਗ ਗਵਾਇਆ, ਤੇ ਸਤਿਗੁਰ ਕੋ ਵੱਡ ਪੁੰਨ ਹੈ, ਜਿਨ ਅਵਗੁਣ ਕੱਟ ਗੁਣੀ ਸਮਝਾਇਆ, ਸੋ ਸਤਿਗੁਰ ਤਿਨ ਕੋ ਭੇਟਿਆ, ਜਿਨ ਕੈ ਮੁਖ ਮਸਤ ਭਾਗ ਲਿਖ ਪਾਇਆ, ਜਿਸ ਸਤਿਗੁਰ ਕੋ ਵੱਡ ਪੁੰਨ ਹੈ, ਜਿਨ ਅਵਗੁਣ ਕੱਟ ਗੁਣੀ ਸਮਝਾਇਆ, ਸੋ ਸਤਿਗੁਰ ਤਿਨ ਕੋ ਭੇਟਿਆ, ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਨਿਤਨੇਮ ਦੇ ਰੂਪ ਵਿੱਚ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਆਸਾ ਦੀ ਵਾਰ ਦਾ, ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਰਮਾਂ ਦੇ ਠਾਂਡੇ ਦਰਬਾਰ।

ਦਾਤਾ ਕਿਰਤਾਪ ਤੂੰ ਦੱਸੇ ਕਰੇ ਪਸਾਉ ਤੂੰ ਜਾਣੇ ਸਭ ਸਦੇ ਨਸੇ ਜਿੰਦ ਕਮਾਓ ਕਰ ਆਸਣ ਜਿੱਠੋ ਚਾਓ ਕਰ ਆਸਣ ਜਿੱਠੋ

ਪਹਿਲਾ ਸੱਚੇ ਤੇਰੇ ਕੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਅਕਾਲ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨੀਸਾ ਸੱਚੇ

ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਏ ਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹਲਾ ਪਹਿਲਾ।

ਜ ਸਭ ਪਾਉ ਵੱਡੀ ਵੱਡੇ ਜਾਂ ਪੁੱਛਣਾ ਦਾ ਵੱਡੀ ਵੱਡੇ ਆਈ।

0: ਸਰਬਰ ਜਾਏ ਮਹੱਲਾ ਦੂਜਾ,
1: ਇਹੋ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿਚਵਾ, ਇੱਕ ਨਾ ਹੁਕਮ ਸਮਾਏ ਲਿਖਣਾ ਹੁਕਮੇ ਕਰੇ ਵਿਨਾਸ਼।

ਬਹਾਲਿਆ ਉੱਥੇ ਸੱਚੇ ਸੱਚ ਨਿਬੜਿਆ ਚੁਨ ਵੱਕੜ ਜਮਾਲਿਆ ਥਾਉ ਨਾ ਪੈਣ ਕੁੜਿਆ ਮਕਾਲੇ ਤੋਂ ਜਗ ਚਾਲਿਆ ਤੇਰੇ ਨਾਇਰ ਤੇ ਸੇਜਣ ਗਏ ਹਰ

ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਪੇ ਵਿਸਮਾਦ ਰੂ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪੁਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜੇ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾ

0: ਪੂਰੇ ਭਾਗ ਮਾਲਾ ਪਹਿਲਾ
1: ਕੁਦਰਤ ਦੱਸਾ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬੇ ਆਕਾਰ ਕੁਦਰਤ ਵੇਦ ਪੁਰਾਣ ਕਿਤੇ ਬਹਿ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਣ ਸਰਬ ਪਿਆਰ ਕੁਦਰਤ ਜਾਤੀ ਦਿਨ ਸਿਰੰਗ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਸੰਤਰ ਕੁਦਰਤ

0: ਸਗਲਿਆ ਪਹੁ ਲਿਖਿਆ ਸਿਰਲੇ ਨਾਨਕ ਨਿਰਭਉ ਨਿਰੰਕਾਰ ਸੱਚੇ ਕਮਾਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹਰ ਕੇਤੇ ਰਾਮ ਰਵਾਲ ਕੇਤੀਆਂ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ ਕੇਤੇ ਨੱਚੇ ਮੰਗਤੇ ਗਰਮਣ ਪੂਰੇ ਤਾਲ।

ਆਪਣੀ ਤਨ ਤਰੀ ਸਤਿਗੁਰ ਪਾਇਆ ਇਹ ਜੀ ਬਦੇ ਜਨ ਭਰਮਿਆ ਤਾਂ ਸਤਿਗੁਰ ਸਤਿ ਸੁਣਾਇਆ ਸਤਿਗੁਰ ਜੇ ਉੜਦਾਤਾ ਕੋ ਨਹੀਂ ਸਤਿ ਸੁਣਿਓ ਲੋਕ ਸੁਭਾਇਆ ਸਤਿਗੁਰ ਸਿ ਪਾਇਆ ਜਿਨ ਵਿੱਚੋਂ ਆਗ ਆਇਆ ਜਿਨ ਸੱਚੋ ਸੱਚ ਬੁਝਾਇਆ।

ਚੇਲੇ ਨੱਚਣ ਗੁਰ ਪੈਰ ਹਲਾਏ ਨੇ ਫੇਰਨ ਸਿਰ ਉਡਰਾ ਵਿੱਚ ਹਟੇ ਪਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਰਨ ਪੂਰੇ ਤਾਰਿਆ ਪਛਾੜਿਆ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਗਾਨ ਗਾਵਨ ਸੀਤਾ ਰਾਜੇ ਰਾਮ ਨਿਰਪੁ ਨਿਰੰਕਾਰ ਸਚਨਾਮ ਜਾ ਕਾਕੀਆ ਸਗਲ ਜਹਾਂ ਸੇਵਕ ਸੇਵੇ ਕਰਮ ਚੜਾਓ ਭਿੰਨੀ ਰਾਣ ਜਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਭੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਆਨੰਦ ਲਾਟੂ ਮਧਾਣੀਆਂ ਨਗਾ ਪੰਖੀ ਪਾਉਂਦਿਆਂ ਲੈਣਾ ਸਾਹਾ ਸੁਹੇ ਚੜ ਪਈ ਅਜੰਤ ਨਾਨਕ ਪਾਉਂਦਿਆਂ ਗਣਤ ਨੰਦ ਬੰਧਨ ਬੰਦ ਭਾਏ ਸੋਏ ਪੈ ਕਿਤੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸਿਰ ਹੋਏ ਉੱਡ ਨਾ ਜਾਈ ਸਿੱਧ ਨਾ ਹੋਏ ਨੱਚਣ

ਜਲ ਥਲ ਜੀਆਂ ਪ੍ਰੀਆਂ ਨੂੰ ਮਾਇਆ ਕਰ ਆਕਾਰ ਹੋਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾ ਪੇ ਤੇਰੀ ਸਾਰ ਨਾਨਕ ਭਗਤਾ ਭੁਖ ਸਲਾ।

ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆ, ਹੋਂ ਵਿੱਚ ਪਾਪੁਨ ਮੀਚਾਰ, ਹੋਂ ਵਿੱਚ ਨਰਕ ਸੁਰਗ ਅਵਤਾ, ਹੋਂ ਵਿੱਚ ਅਸਿਆ, ਹੋਂ ਵਿੱਚ ਰੋਵੇ, ਹੋਂ ਵਿੱਚ ਭਰੀਆ, ਹੋਂ ਵਿੱਚ ਧੋਵੇ, ਹੋਂ ਵਿੱਚ ਜਾਤੀ ਏਜੰਸੀ ਹੋਵੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੂਖ ਮੁਤਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਜੰਤੂ ਪਾਇਆ।

ਸਿੱਖ ਜੀ ਸੰਤੋਖ ਜਨ ਸਤ ਸਤਿਆਇਆ ਉਨੀ ਮੰਦੇ ਬੈ ਨਾ ਰੱਖਿਓ ਕਰ ਸੋ ਕੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾਨ ਪਾਣੀ ਥੋੜਾ ਖਾਇਆ।

ਪੁੰਨਾ ਪ੍ਰਵਾਨ ਲਖ ਤਪੂ ਪ੍ਰਤੀਰਥਾਂ ਸਹਿਜ ਜੋਗ ਬੇਬਾਨ ਲਖ ਸੂਤਨ ਸੰਗਰਾਮ ਰਣ ਮੈਂ ਛੁਟੇ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੀਏ ਪਾਠ ਪੁਰਾਣ।

0: ਨਿਸ਼ਾਨ ਪੌੜੀ
1: ਸੱਚਾ ਸਭ ਇੱਕ ਦੋ ਜਨ ਸੱਚੋ ਸੱਚ ਵਰਤਾਇਆ ਜਿਸ ਤੋਂ ਦੇ ਮਿਲੇ ਸਹਿਤਾ ਜਿਨੀ ਸੱਚ ਕੁਮਾਇਆ ਸਭ ਮਿਲੇ ਸਹਿ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ।

ਪਹਿਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਵੈਸਣ ਹਾਰ ਕੂੜ ਸੋਇਨਾ ਕੂੜ ਰੂਪ।

ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾ ਬੀਓ ਬੀਜ ਪਤ ਲੈ ਕੇ ਅਪ ਕਿਉ ਗਵੈ ਦਾਲ ਜੇ ਇੱਕ ਹੋਏ ਤਾਂ ਗਵੈ ਰੁੱਤੀ ਮੂਰਤ ਹੋਏ ਨਾਨਕ ਪਾਹੇ ਬਾਹਰ ਕੋਰੇ ਰੰਗ ਨਾ ਸੋਏ ਪਹਿ ਵਿੱਚ ਖੁੰਭ ਚੜਾਈਏ ਸਰਮ ਪਾਹੋ ਤਨ ਹੋਏ ਨਾਨਕ

0: ਜਿਨ ਕੀਤੀ ਸੋ ਪਰ ਪਿਆ ਕਉ ਨਾਨਕ ਕਰਤੇ ਕੀਆਂ ਬਾਤਾਂ। ਯੋਗਿ ਕਰਣਾ ਸੋ ਕਰ ਰਿਹਾ ਮਨ ਲਾ ਦੂਜਾ।
1: ਯੋਗ ਸ਼ਬਦਾਂ ਧਿਆਨ ਸ਼ਬਦਾਂ ਵੇਦ ਸ਼ਬਦਾਂ ਬ੍ਰਾਹਮਣ ਹੈ ਖੱਤਰੀ ਸ਼ਬਦਾਂ ਸੂਰ ਸ਼ਬਦਾਂ ਸੂਦ।

0: ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾ ਜੁਗ ਜੁਗ ਫੇਰ ਵਟਾਈਏ ਗਿਆਨੀ ਬੁਝੈਤਾ ਸਤ ਜੁਗ ਰਾ ਸੰਤੋਖਾ ਧਰਮ ਗਿਰਥਵਾ ਤ੍ਰੇਤੈ ਰਥ ਜਤੈ ਕਾ ਜੁਰ ਗਿਰਥਵਾ ਦੁਆਪਰ ਰਥ ਪੈ ਕਾ ਸਤ ਗਿਰਥਵਾ ਕਲਯੁਗ ਰਥ ਗਨਕਾ ਕੂੜ ਗੈ ਰਥਵਾ ਮਹਲਾ ਪਹਿਲਾ
1: ਸ਼ਾਮ ਕਹਿ ਸਤੰਬਰ ਸਵਾਮੀ।

0: ਮਖੰਤ ਪਾਏ ਜੁਜ ਮੈਂ ਜੋਰ ਛਲੀ ਚੰਦਰਾ ਵਲਕਾਨ ਕ੍ਰਿਸ਼ਨ ਜਾਦਮ ਪਿਆ ਪਾਰ ਜਾਤ ਗੋਪੀ ਲੈ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬਿਦਥੁਰ ਬਣ ਹੁਆ ਨਾਮ ਖੁਦਾ ਯਲੋ ਪਿਆ
1: ਨੀਲ ਵਸਤਰ ਕੱਪੜੇ ਪੈਰੇ ਤੁਰਕ ਪਠਾਣੀ ਅਮਲ ਕੀਆ

0: ਪੜ
1: ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਠ ਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰ ਗਲ ਮਾਲਾ ਤਿਲਕ ਲਾਟੰਗ ਦਾ ਧੋਤੀ ਵਸਤਰ ਕਪਾਟੰ ਦੁਦਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਚੋ ਕਰਮੰ।

ਤਗਨਾ ਹੱਥੀ ਤਗਨਾ ਜੇਵਾ ਤਗਨਾ ਕੀ ਵੇ ਤਗਾ ਆਪੇ ਵਤੈ ਵੱਟ ਧਾਗੇ ਅਬਰਾ ਕੱਤੇ ਲੈ ਪਹਾੜ ਕਰੇ ਵਿਆਹ ਕਟਕਾਗਲ ਦੱਸੇ ਰਾਹ।

ਕਰਿਆ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤਿੜ ਧੋਤੀ ਕਖਾਈ ਹੱਥ ਸੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਮਾਣ ਮਲੇਸ਼ ਧਾਨ ਲੇ ਪੂਜੇ।

ਗੁੜਿਆਰ ਮਤ ਪਿੱਟੇ ਮਤ ਪਿੱਟੇ ਅੰਨ ਸਾਡਾ ਫਿੱਟੈ ਤਨ ਫਿੱਟੇ ਫਿਰ ਤਿੰਨ ਮਨ ਝੂਠੇ ਚੁਲੀ ਪੀਣ ਕੋ ਨਾਨਕ ਸੱਚ ਧਿਆਈਐ ਸੋਚੇ ਹੋਰ ਤਾਂ ਸੱਚ ਪਾਈਏ ਪੌੜੀ ਚਿੱਤੇ।

ਅੱਗੇ ਵਸਿਆਣੀ ਐ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ।

0: ਜੰਮਣ ਮਰਨਾ ਹੁਕਮ ਹੈ ਭਾਣੇ ਆ ਵੈ ਜਾਏ, ਖਾਣਾ ਪੀਣਾ ਫਿਤਰ ਹੈ ਤਿੱਤੋਂ ਨਾ ਰਿਚ ਸੰਭਾ। ਨਾਨਕ ਜਿਨੀ ਗੁਰਮੁਖ ਬੁਝਿਆ
1: ਤਿੰਨਾ ਸੂਤਕ ਨਾ ਹੈ ਪੌੜੀ, ਸਤਿਗੁਰ ਵੱਡਾ ਕਰ ਸਲਾਹੀ ਹੈ।

ਬੇਟਾ ਘਰ ਸਲਾਈਆ ਜਿਸ ਲੜੀ ਬੜੀਆਂ ਆਈਆਂ ਸਹਿਮਿਲਤ ਨਗਰੀਆਂ ਆਈਆਂ ਜਦ ਭਾਣਾ ਦਾ ਮਨ ਵਸਾਈਆਂ ਕਰੋ ਕਮਸਤਕ ਹੱਥ

कोई न जाने तुमरांत उचेते ऊचा भगवान सगल समग्री तुमरा सूत्र तारी तुम ते हो ए सो तुमरी गत मित तुम ही जानी नानक दास सदा तुमरी गत मित तुम ही जानी नानक दास सदा कुर्बान बोलो जी सतनाम श्री वाहिगुरु एक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लाइन त्याए फिर अंगद गुरते अमरदास रामदास सहाय अर्जुन हर गोबिंद सिमरो श्री हर राय श्री हर कृष्ण त्याई जिस डिठा सब दुख जाए तेग बहादुर सिमरिया कर नौ ने दावत आए सब थाई हुए सहाय दसवें पातशाह साहिब श्री गुरु गोबिंद सिंह जी महाराज सब थाई हुए सहाय दसां पातशाहियां दी जोत साहिब श्री गुरु ग्रंथ साहिब जी दे पाठ दीदार दा ध्यान धर के बोलो जी वाहिगुरू पंजां प्यारियां चौहां साहिबजादियां चालियां मुक्तियां हठियां जपियां तपियां जिन्हां ने आप जी का नाम जपया वंड के छकिया देख चलाई तेग वाई देख सुन के अनडिट किया तिन्हां प्यारियां सच्यारियां दी कमाई का ध्यान धर के खालसा जी बोलो जी वाहिगुरू जिन्हां सिंघां सिंघनियां ने धर्म हेत शीस दिते बंद बंद कटवाए खोपरियां लुहाइयां चरखड़ियां ते चढ़े तन आरिया नाल चराए गए गुरद्वारियां दी सेवा लई बेअंत कुरबानियां कीतियां धर्म नहीं हारिया सिखी केसां स्वासां संग निभाई आप जी दे भाणे नूं मिठा करके मन्निया तिन्हां शहीदां सिंघां सिंघनियां पचंगियां दी कमाई दा ध्यान धर के खालसा जी बोलो जी वाहिगुरू पंजां तख्तां अते सरबत गुरद्वारियां दा ध्यान धर के बोलो जी वाहिगुरू प्रथमे सरबत खालसा जी की अरदास है जी सरबत खालसा जी को वाहिगुरू वाहिगुरू वाहिगुरू नाम चेतावै चेत आवन का सदका सर्ब सुख होवै जहां जहां खालसा जी साहिब तहां तहां रच्छिया रियायत देग तेग फतह बिरद की पैज पंथ की जीत श्री साहिब जी सहाय खालसा जी के बोल बाले बोलो जी ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੋਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਪਾਤਸ਼ਾਹ ਜੀ ਨਿਤਨਿਮ ਦੇ ਰੂਪ ਵਿੱਚ ਸ੍ਰੀ ਸਹਿਜ ਪਾਠ ਤੋਂ ਉਪਰੰਤ ਆਸਾ ਦੀ ਵਾਰ ਜੀ ਦੇ ਪਾਤਸ਼ਾਹ ਜੀ ਭੋਗ ਕੀਰਤਨ ਹੋਏ ਹਨ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਹਨ ਪਾਤਸ਼ਾਹ ਜੀ ਆਪ ਜੀ ਦੀ ਗੁਰਬਾਣੀ ਦਾ ਜਾਪ ਕਰਦਿਆਂ ਤੋਂ ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਜੀ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ 'ਤੇ ਵਸਾਉਣਾ ਦਾਰਾਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ 'ਤੇ ਮਨਜ਼ੂਰ ਕਰਨੀਆਂ ਤਾਣ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ
ਸੰਗਤ ਨੂੰ ਆਪਣੇ ਦਰੋਂ ਕਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ। ਪਾਤਸ਼ਾਹ ਜੀ ਸਰਬੱਤ ਸੰਗਤਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਤੇ ਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਸੀਤ ਪ੍ਰਸ਼ਾਦ ਆਪ ਜੀ ਦੀ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਮੇਰਾ ਵਿੱਚ ਆਓ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ। ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ। ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈਆ ਕਾਲ ਕੀ ਤਬ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਚਰਨ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਾਮ ਗਿਰਤੇ, ਰੱਖ ਲੀ ਨਿਹਾਰ ਮੇਰੀ। ਅਬ ਤਬ ਜਬ ਕਬ ਤੁਹੀ ਤੁਹੀ, ਹਮ ਤੋ ਪ੍ਰਸਾਦ ਸੁਖੀ ਸਦਹੀ। ਹਮ ਅਵਗੁਣ ਭਰੇ ਏਕ ਗੁੜ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਭੈ ਭੂਲੇ, ਸੁਤ ਦਾਰਾ ਸੋ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਾਮ ਤ੍ਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਮੋਹ ਮਲ ਬੇਵਸ ਕੀਓ, ਕਾਮ ਗਏ ਕੇਸ ਪਛਾੜਿਓ। ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਉ ਝਾੜਿਓ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੁਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਆ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਆ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਕਰਮ ਧਰਮ ਪਖੰਡ ਜੋਦੀਸਾ, ਤਿਨ ਜਮ ਜਾ ਗਾਤੀ ਲੂਟਾ। ਨਿਰਬਾਣ ਕੀਰਤਨ ਗਾਵਹੁ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟਾ। ਕਰਮ ਧਰਮ ਪਖੰਡ ਜੋਦੀਸਾ, ਤਿਨ ਜਾਮ ਜਾ ਗਾਤੀ ਲੂਟਾ। ਨਿਰਬਾਣ ਕੀਰਤਨ ਗਾਵਹੁ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟਾ।

ਨਾਨਾ ਇਸ ਕਲਮ ਮੈਲ ਭਰੀਜਾ, ਸਾਧ ਸੰਗ ਜੋ ਹਰ ਗੁਣ ਗਾਵਾ, ਸੋ ਨਿਰਮਲ ਕਰ ਲੀਜਾ। ਵੇਦ ਕਿਤੇਬ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪਾ, ਤਿਸ ਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ ਚੌ ਵਰਨਾ ਕਉ ਸਾਂਝਾ। ਗੁਰਮੁਖ ਨਾਮ ਜਪਾ ਉਦਰਾ ਸੋ ਕਲਮਾ, ਘਟ ਘਟ ਨਾਨਕ ਮਾਝਾ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ ਚੌ ਵਰਨਾ ਕਉ ਸਾਂਝਾ। ਗੁਰਮੁਖ ਨਾਮ ਜਪਾ ਉਦਰਾ ਸੋ ਕਲਮਾ, ਘਟ ਘਟ ਨਾਨਕ ਮਾਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਤਨਤਾ ਦੇ ਯੋਗ ਹੋ, ਜੋ ਕਿ ਜੁਗੋ ਜੋਗਿਆ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ। ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਨੇ। ਸੋ ਸੰਗਤਾਂ ਦੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਦਰੋਂ ਘਰੋਂ ਸਤਿਗੁਰੂ ਜੀ ਖੁਸ਼ੀਆਂ ਦੇ ਕੇ ਨਿਵਾਜਨ। ਉਹ ਸੰਗਤਾਂ ਧਨ ਹਨ ਜਿਹੜੀਆਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰ 'ਤੇ ਆ ਕੇ ਨਮਸਕਾਰ ਕਰਦੀਆਂ ਨੇ, ਬਹੁਤ ਵੱਡੇ ਭਾਗ ਹਨ। ਸਤਿਗੁਰੂ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਸੰਗਤਾਂ ਨੂੰ ਜੋੜ ਕੇ ਰੱਖੇ, ਅਸੀਂ ਗੁਰੂ ਚਰਨਾਂ ਦੇ ਵਿੱਚ ਸੀਸ ਨਵਾਉਂਦੇ ਰਹੀਏ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋ ਜਾਗ ਨਿੱਤ, ਇੱਕ ਵਧੇਂਦੀ ਆਰਜਾ, ਦੂਜਾ ਸਾਹਿਬ ਆਵਾ ਚਿੱਤ। ਇਸ ਵਾਸਤੇ ਗੁਰੂ ਦੇ ਚਰਨਾਂ ਦੇ ਵਿੱਚ ਵੱਡੇ ਭਾਗਾਂ ਵਾਲੇ ਆ ਕੇ ਹੀ ਝੁਕਦੇ ਹਨ। ਸਤਿਸੰਗਤ ਜੀ, ਬੇਨਤੀ ਹੈ ਕਿ ਹਰ ਰੋਜ਼ ਆਪਣੇ ਗੁਰੂ ਘਰ ਦੇ ਵਿੱਚ ਆਸਾ ਦੀ ਵਾਰ ਤੋਂ ਉਪਰੰਤ ਅਰਦਾਸ ਬੇਨਤੀ ਹੋ ਕੇ ਮੁੱਖ ਵਾਕ ਹੁੰਦਾ। ਮੁੱਖ ਵਾਕ ਤੋਂ ਉਪਰੰਤ ਆਪਾਂ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ, ਪਰ ਅੱਜ ਕਿਸੇ ਕਾਰਨ ਕਰਕੇ ਥੋੜ੍ਹੀ ਜਿਹੀ ਪ੍ਰੋਗਰਾਮ ਦੇ ਵਿੱਚ ਤਬਦੀਲੀ ਹੋਈ ਹੈ, ਜੋ ਕਿ ਹੁਣ 8 ਵਜੇ ਸ਼ਬਦ ਗੁਰਬਾਣੀ ਕੀ ਸ਼ਬਦ ਕੀਰਤਨ ਦੇ ਨਾਲ ਆਪਾਂ ਜੁੜਾਂਗੇ। ਉਪਰੰਤ 8:40 'ਤੇ ਜੋ ਕਿ ਆਪਾਂ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਦੇ ਨਾਲ ਜੁੜਾਂਗੇ, ਜਿਸ ਦੀ ਸੇਵਾ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਜੋ ਹਰ ਰੋਜ਼ ਨਿਭਾਉਂਦੇ ਨੇ ਉਹ ਹੀ ਨਿਭਾਉਣਗੇ। ਅਤੇ ਹੁਣ 8 ਵਜੇ ਜੋ ਆਪਣੇ ਕੋਲ ਨਵਾਂ ਜੱਥਾ ਆਇਆ, ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ, ਜਿਨ੍ਹਾਂ ਦਾ ਸਤਿਗੁਰਾਂ ਦੀ ਬੜੀ ਕਿਰਪਾ ਹੈ, ਅਤੇ ਆਪਣੇ ਬਹੁਤ ਵੱਧ ਰਸਨਾ ਤੋਂ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਦੇ ਹਨ। ਆਸਾ ਦੀ ਵਾਰ ਦੀ ਵੀ ਸੇਵਾ ਨਿਭਾ ਕੇ ਗਏ ਨੇ, ਅਤੇ ਹੁਣ 8 ਵਜੇ ਉਹਨਾਂ ਦੇ ਜਥੇ ਪਾਸੋਂ ਆਪਾਂ ਸ਼ਬਦ ਕੀਰਤਨ ਦੇ ਨਾਲ ਜੁੜਾਂਗੇ। ਸਤਿਗੁਰੂ ਇਹਨਾਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣ। ਗੁਰੂ ਪੰਥ ਦੀ, ਗੁਰੂ ਘਰ ਦੀ ਸੇਵਾ ਕਰਨ ਦਾ ਇਸੇ ਤਰ੍ਹਾਂ ਹੀ ਬਾਲ ਉਦਮ ਬਖਸ਼ਦੇ ਰਹਿਣ। ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਗੁਰੂ ਘਰ ਲੰਗਰ ਚਾਹ ਪਾਣੀ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੋ ਜਾਂਦਾ ਹੈ। ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਘਰ ਲੰਗਰ ਪ੍ਰਸ਼ਾਦਾ ਪਾਣੀ ਚਾਹ ਪਾਣੀ ਛੱਕ ਕੇ ਜਾਇਆ ਕਰੋ, ਗੁਰੂ ਘਰ ਦੇ ਵਿੱਚ ਹਾਜ਼ਰੀਆਂ ਲਵਾਇਆ ਕਰੋ। ਸਤਿਗੁਰੂ ਕਿਰਪਾ ਕਰਨ, ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ ਬੇਨਤੀ ਕਰਾਂਗੇ, ਭਾਈ ਜਸਵਿੰਦਰ ਸਿੰਘ ਤਿੰਨਾਂ ਦੇ ਰਾਗੀ ਜਥੇ ਨੂੰ, ਕਿ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਸੰਗਤਾਂ ਨੂੰ ਜੋੜ ਕੇ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਜੀ ਨੇ ਕਿਰਪਾ ਕੀਤੀ, ਉਸ ਪਰਮਾਤਮਾ ਦੀ ਅੰਮ੍ਰਿਤਮਈ ਬਾਣੀ ਆਪਾਂ ਸਾਰਿਆਂ ਨੇ ਮਿਲ ਬੈਠ ਕੇ ਗਾਇਣ ਸਰਵਣ ਕੀਤੀ। ਸੋ ਆਓ, ਹੁਕਮ ਹੋਇਆ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ। ਗੁਰੂ ਘਰ ਜੀ ਦੇ ਕਥਾ ਵਾਚ ਗਿਆਨੀ ਭਾਈ ਗੁਰਸ਼ਰਨ ਸਿੰਘ ਜੀ ਤਿੰਨਾਂ ਪਾਸੋਂ ਕੁਝ ਸਮਾਂ ਗੁਰਮਚਾਰਾਂ ਦੀ ਸਾਂਝ ਕਰਕੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਜੀ। ਇਤਨੀ ਸੇਵਾ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ ਲਵਾਓ। ਹਾਜ਼ਰੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सतनाम वाहिगुरु साहिब जीओ तू समरथ अकथ अगोचर

रहम तेरी सुख पाया सदा, नानक की अरदास।

वेद कतेब सिमरत सब शास्त्र, इन पढ़िया मुक्त न होई, एक अक्षर जो

उपदेश चौं वरना को सांझा गुरमुख नाम जपै उदरे सो कल मैं घट घट नानक माझा। खत्री ब्राह्मण शूद वैश उपदेश चौं वरना को सांझा गुरमुख नाम जपै उदरै सो कल मैं घट घट नानक माझा। जुगो जुग अटल चवर शतर तख्त दे मालक हाजरा हजूर जारा जहूर शब्द गुरु बाणी के बोहिथ अमृत के दाते दसा पातशाहियां दी जोत साहब सच्चे पातशाह गुरु ग्रंथ साहब महाराज तिन्हां दी पावन पवित्र ते मुकद्दस हजूरी विच जुड़ बैठे सन्मान योग सत्कार योग सतसंगी जनों बड़ी बख्शिश सतगुरां दी होई है। आप सब मेरे तो पहला गुरु करके रागी सिंघा पासों सतगुरां दी अमृतमई बाणी दे कीर्तन सरवण कर रहे सी। कुछ कारण करके थोड़ी जी अज दे दिन ही समय विच तब्दीली हुई है। हुक्मनामे दी विचार जिहड़ी कि तकरीबन 8 तों 8:40 तक हुंदी है, अज उत्थे कीर्तन होया है ते 8:40 तों 9:20 तक हुण आपां सतगुर दे पावन उपदेश दी विचार नूं समझणा है। तो आओ सात संगत अज दा जिहड़ा पावन मुखवाक है तिस दी विचार नूं आरंभण तों पहलां फतेह दी सांझ पाईए जी। वाहिगुरू जी का खालसा वाहिगुरू जी की फतेह। राग सूई विच पंचम पातशाह धन गुरु अर्जन साहब महाराज का यह वाक गुरु ग्रंथ साहब जी के अंक 747-48 के उत्ते सुभायमान है। गुरदेव ने इस संसार नूं सागर आख्या है जिन्हों आपां समुंदर कहने। हुण समुंदर जिहड़ा है उहदे कंढे उत्ते जे दो बंदे खलोते होण ते एक नूं तरना आउंदा होवे उहनूं समुंदर तों कोई खौफ नहीं लगदा, उहनूं लहरां डराउंदियां नहीं। आपां वेहने आ भी जिहड़े लोक तरना जाणदे ने उह फिर समुंदर दीआं लहरां दे उत्ते वी घुम्मदे फिरदे ने, उह लहरां उहनां दा नुकसान नहीं कर सकदियां। हुण एक सेम बंदा होर भी समुंदर दे कंढे उत्ते खलोता है पर लहरां नूं वेख वेख के उह सहम रिहा है, डर रिहा है। दो तरह के ने, पानी नूं दरिया नूं किसी ने वेख्या, किसी झील नूं वेख्या, एक बंदे नूं डर लगता है दूजे नूं नहीं लगता। कि दोवां लई समुंदर वखरा वखरा है? कि उहने अपना सुभाव बदलिया भी एक नूं समुंदर एक दा लिहाज करदा ते दूजे दा नहीं करदा? फिर किहड़ी चीज़ बदली हुई है दोवां विच, की फर्क है? फर्क सिर्फ इन्ना है कि एक नूं तरना आउंदा है, एक नूं समुंदर दीआं डुंघाईआं दा भेद है, एक नूं नहीं हैगा। एक नूं ज्ञान है, एक नूं ज्ञान नहीं हैगा। ज्ञान ने दोवां नूं वखरा कर दिता। आपां आवें ने खतरनाक जानवर ने, आपां ते अरकून वर्गे होण ते इतों भी बंदा पासा वट के लंघदा, पर कोई बंदा ऐसा है जिहड़ा मगरमाशां दे विच रहि रिहा है, सप्पां दे विच रहि रिहा है, कि सप्प अपना जहर छड दिंदा है उदों किसी पर्टिकुलर एक बंदे वल वेख के, नहीं जहर ते उहदा उदां ही रहिंदा। फर्क है सोझी दा, ज्ञान दा, समझ दा, होर कोई फर्क नहीं हैगा। हुण इस सारा संसार हर एक बंदे लई इको जिही है, पर जिन्हों समझ आ गई, जिहदे जीवन विच ज्ञान आ गया, उहदे लई इहो ही संसार सुख दा साधन है। उहनूं कोई डिप्रैशन नहीं, कोई दुख नहीं। जिहदे कोल विवेक आ गया, जिहदे कोल समझ आ गई, जिन्हें संसार सागर दे भेत नूं समझ लिया, उहनूं कोई मुश्किल नहीं हैगी। पर एक दूजा बंदा है जिहनूं भेद नहीं है,
ਉਹ ਡਿਪਰੈਸ਼ਨ ਵਿੱਚ ਹੈ, ਚਿੰਤਾਵਾਂ ਵਿੱਚ ਹੈ, ਆਹ ਫਰਕ ਪੈਂਦਾ। ਹੁਣ ਸਾਗਰ ਜਿਹੜਾ ਹੈ ਉਹਦੇ ਭੇਦ ਨੂੰ ਸਮਝਣਾ ਪਵੇਗਾ। ਕੋਈ ਉਹਦੇ ਕੰਢੇ ਉੱਤੇ ਧੂਣੀ ਬਾਲ ਲਵੇ, ਅੱਗ ਬਾਲ ਲਵੇ, ਕੋਈ ਉੱਥੇ ਤਪ ਕਰੇ, ਤਾਂ ਵੀ ਸਮੁੰਦਰ ਨੇ ਉਹਨੂੰ ਡੋਬਣਾ ਹੈ। ਸਮੁੰਦਰ ਉਸ ਚੀਜ਼ ਨੂੰ ਮੰਨੇਗਾ ਨਹੀਂ। ਤੁਸੀਂ ਸਮੁੰਦਰ ਨੂੰ ਕਦੀ ਇਹ ਨਹੀਂ ਕਹਿ ਸਕਦੇ ਵੀ ਵੇਖ ਮੈਂ ਤੇਰੇ ਕੰਢੇ ਉੱਤੇ ਪੁੱਠਾ ਲਟਕ ਰਿਹਾ, ਮੈਂ ਇੰਨੇ ਧਾਰਮਿਕ ਗ੍ਰੰਥ ਪੜ੍ਹੇ ਨੇ, ਇੰਨੀਆਂ ਪੋਥੀਆਂ ਪੜ੍ਹੀਆਂ ਨੇ, ਇੰਨਾ ਮੈਨੂੰ ਜਿਹੜਾ ਹੈ ਉਹ ਕਰਮ ਕਾਂਡ ਕਰਨਾ ਆਉਂਦਾ ਹੈ, ਮੈਂ ਭੁੱਖਾ ਰਹਿੰਦਾ ਹਾਂ। ਸਮੁੰਦਰ ਆਖੇਗਾ ਤੂੰ ਜੋ ਮਰਜ਼ੀ ਕਰ ਲਾ, ਜੇ ਸੱਜਣਾ ਮੇਰੇ ਵਿੱਚ ਤਰਨਾ ਹੈ ਤੇ ਤੈਨੂੰ ਤਰਨ ਦੀ ਜੁਗਤ ਹੋਣੀ ਚਾਹੀਦੀ ਹੈ। ਇੱਦਾਂ ਹੀ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਅੱਜ ਦੇ ਸੁਵਾਕ ਵਿੱਚ। ਹੁਣ ਮਹਾਰਾਜ ਕਹਿੰਦੇ ਨੇ ਸੰਤੋ, ਸੰਤੋ ਦਾ ਅਰਥ ਹੈ ਹੇ ਸਤ ਸੰਗੀ ਜਨੋ। ਸਾਗਰ, ਸਾਗਰ ਕਿਹਨੂੰ ਕਿਹਾ? ਇਹ ਸਮੁੱਚੇ ਸੰਸਾਰ ਨੂੰ, ਜਿਹਦੀਆਂ ਲਹਿਰਾਂ ਡਰਾਉਣੀਆਂ ਨੇ, ਜਿੱਥੇ ਬੰਦਾ ਸਹਿਮਿਆ ਹੋਇਆ ਹੈ, ਚਿੰਤਾਵਾਂ ਵਿੱਚ ਹੈ, ਝੋਰਿਆਂ ਵਿੱਚ ਹੈ। ਬਾਬੇ ਨੇ ਕਿਹਾ ਸੰਤੋ ਸਾਗਰ ਪਾਰ ਉਤਰੀਐ, ਇਸ ਸਾਗਰ ਤੋਂ ਤੁਸੀਂ ਜੇ ਪਾਰ ਉਤਰਨਾ ਹੈ, ਮਹਾਰਾਜ ਕੀ ਕਰਿਆ ਕਰੀਏ? ਜੇ ਨਾ ਚਿੰਤਾਵਾਂ ਵਿੱਚ, ਇੱਕ ਸਾਗਰ ਬੰਦੇ ਦੇ ਅੰਦਰ ਵੀ ਹੈ, ਇੱਥੇ ਵੀ ਲਹਿਰਾਂ ਨੇ। ਉਹ ਲਹਿਰਾਂ ਕਿਹੜੀਆਂ ਨੇ? ਉਹਨੂੰ ਸਤਿਗੁਰ ਨੇ ਬਾਣੀ ਵਿੱਚ ਆਖਿਆ ਲੋਭ ਲਹਿਰ ਅਤ ਨੀਜਰ ਬਾਜੈ। ਲੋਭ ਦੀਆਂ ਲਹਿਰਾਂ ਨੇ, ਲਾਲਚ ਦੀਆਂ, ਗਰੀਡ ਦੀਆਂ, ਉਹਨਾਂ ਲਹਿਰਾਂ ਦੇ ਵਸ ਪਿਆ ਹੋਇਆ ਮੈਂ ਡੋਲਦਾ। ਕਾਮ ਦੀਆਂ ਨੇ, ਕ੍ਰੋਧ ਦੀਆਂ ਨੇ, ਹੰਕਾਰ ਦੀਆਂ ਨੇ। ਹੁਣ ਉਹਨੇ ਬੰਦੇ ਸਮੁੰਦਰਾਂ ਨੇ ਨਹੀਂ ਡੋਬੇ ਜਿੰਨੇ ਬੰਦੇ ਹੰਕਾਰ ਨੇ ਡੋਬੇ ਨੇ। ਸਮੁੰਦਰਾਂ ਨੇ ਉਹਨੇ ਲੋਕ ਡੋਬ ਕੇ ਮਾਰੇ ਨਹੀਂ, ਉਹਨੇ ਘਰ ਸਮੁੰਦਰਾਂ ਨੇ ਨਹੀਂ ਰੋੜੇ ਜਿੰਨੇ ਘਰ ਜਿਹੜੇ ਨੇ ਕ੍ਰੋਧ ਨੇ ਰੋੜ ਦਿੱਤੇ ਨੇ। ਉਹਨੇ ਘਰ ਜਿਹੜੇ ਹੈ ਉਹ ਸਮੁੰਦਰਾਂ ਨੇ ਨਹੀਂ ਤਬਾਹ ਕੀਤੇ, ਉਹਨਾਂ ਸੁਨਾਮੀਆਂ ਨੇ ਇੰਨੇ ਤਬਾਹ ਨਹੀਂ ਕੀਤੇ ਜਿਹੜੇ ਬੰਦੇ ਦੇ ਲੋਭ ਨੇ ਕਰ ਦਿੱਤੇ ਨੇ। ਤੇ ਹੁਣ ਲੋਭ ਨੂੰ ਮਾਰਨ ਵਾਸਤੇ ਕੀ ਕਰਨਾ ਪੈਣਾ? ਇਹਦੇ ਲਈ ਕੋਈ ਤੁਹਾਨੂੰ ਬਾਹਰ ਦੇ ਕਰਮਕਾਂਡ ਕਰਨ ਦੀ ਲੋੜ ਹੈ? ਨਹੀਂ। ਮਹਾਰਾਜ ਬਾਣੀ ਚ ਫਿਰ ਇਹਦੀ ਹਦਾਇਤ ਕਰਦੇ ਨੇ, ਆਖਿਆ ਜੇ ਕੋ ਬਚਨ, ਬਚਨ ਦਾ ਅਰਥ ਹੁੰਦਾ ਜੀ ਬੋਲ, ਸ਼ਬਦ, ਉਪਦੇਸ਼। ਜੇ ਕੋ ਬਚਨ ਕਮਾਵੇ ਸੰਤਨ ਕਾ, ਜਿਹੜਾ ਸੰਤਾਂ ਦੇ ਬੋਲ ਕਮਾ ਲੈਂਦਾ। ਸੰਤ ਕੌਣ ਨੇ? ਆਹ 35 ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਸੰਤ ਨੇ। ਸੋ ਗੁਰ ਪ੍ਰਸਾਦੀ ਤਰੀਐ, ਉਹ ਤਰ ਜਾਂਦਾ, ਉਹ ਪਾਰ ਉਤਰ ਜਾਂਦਾ। ਉਹਦੇ ਲਈ ਇਹ ਸੰਸਾਰ ਸਾਗਰ ਨੂੰ ਤਰਨਾ ਔਖਾ ਨਹੀਂ ਹੈਗਾ, ਜਿੰਨੇ ਬੋਲ ਨਹੀਂ ਨਾ ਕਮਾਇਆ, ਜਿੰਨੇ ਬਚਨ ਨਹੀਂ ਕਮਾਇਆ। ਮਹਾਰਾਜ ਦੀ ਬਾਣੀ ਪੜ੍ਹੋ, ਸਤਿਗੁਰ ਨੇ ਤੇ ਗੱਲ ਹੀ ਬਚਨ ਦੀ ਕੀਤੀ ਹੈ, ਗੱਲ ਹੀ ਵਿਜ਼ਡਮ ਦੀ ਕੀਤੀ ਹੈ, ਗਿਆਨ ਦੀ ਕੀਤੀ ਹੈ। ਇੱਕੋ ਇੱਕ ਦੁਨੀਆਂ ਦੀ ਵਾਹਿਦ ਕਮਿਊਨਿਟੀ, ਕੌਮ ਹੈ ਜਿਹੜੀ ਹਰ ਰੋਜ਼ ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਗਿਆਨ ਨੂੰ ਮੱਥੇ ਟੇਕਦੀ ਹੈ, ਤੇ ਗਿਆਨ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੁੰਦਾ। ਤੁਹਾਨੂੰ ਪਤਾ ਹੈ ਵੀ ਭਾਰਤ ਨਾਲੋਂ ਬਾਕੀ ਮੁਲਕ ਖੁਸ਼ਹਾਲ ਕਿਉਂ ਨੇ? ਫਾਈਨੈਂਸ਼ੀਅਲੀ ਤੌਰ 'ਤੇ ਆਪਾਂ ਜੇ ਗੱਲ ਕਰੀਏ, ਚਲੋ ਖੁਸ਼ਹਾਲ ਹੋਣਾ ਹੋਰ ਗੱਲ ਹੈ। ਮੈਂ ਨਹੀਂ ਕਹਿੰਦਾ ਵੀ ਇਹਨਾਂ ਦੀਆਂ ਚਿੰਤਾਵਾਂ ਨਹੀਂ ਨੇ, ਚਿੰਤਾਵਾਂ ਇੱਥੇ ਵੀ ਹੋ ਗਈਆਂ ਹੈਗੀਆਂ ਨੇ। ਹੁਣ ਜਿੰਨਾ ਭਾਰਤ ਕਰਮਕਾਂਡੀ ਹੈ, ਪਰ ਕੋਈ ਇਨਵੈਂਸ਼ਨ ਨਹੀਂ ਹੋਈ ਉੱਥੇ, ਵੱਧ ਤੋਂ ਵੱਧ ਕਰਮਕਾਂਡ ਹੀ ਹੋਇਆ, ਪਖੰਡ ਹੀ ਹੋਇਆ। ਅਮੈਰੀਕਾ ਕਿਉਂ ਅੱਗੇ ਹੈ? ਅੱਜ ਦੁਨੀਆਂ ਵਿੱਚ ਅਮੈਰੀਕਾ ਦੀ ਚਰਚਾ ਹੈ, ਠੀਕ ਹੈ। ਆਪਾਂ ਇਹ ਕਹਿੰਦੇ ਹਾਂ ਵੀ ਉਹ ਦੁਨੀਆਂ ਨੂੰ ਦਬਾਉਂਦਾ ਹੈ, ਇੱਦਾਂ ਕਰਦੇ, ਉੱਦਾਂ ਕੌਣ ਕਰਦੇ, ਉਹਨੇ ਜੀ ਹਥਿਆਰ ਬਣਾ ਲਏ, ਮਾਰੂ ਹਥਿਆਰ ਬਣਾਏ ਨੇ। ਹੁਣ ਹਥਿਆਰ ਵੀ ਤੇ ਗਿਆਨ ਤੋਂ ਬਿਨਾਂ ਨਹੀਂ ਨਾ ਬਣਦਾ। ਲੋੜ ਤੇ ਮਨੁੱਖੀ ਜੀਵਨ ਦੀ ਡਿਵੈਲਪਮੈਂਟ ਲਈ ਲੋੜ ਕਿਹਦੀ ਹੁੰਦੀ ਹੈ? ਗਿਆਨ ਦੀ, ਸੋਝੀ ਦੀ। ਸੋਝੀ ਤੋਂ ਬਿਨਾਂ ਤੇ ਕੁਝ ਨਹੀਂ ਹੋਣਾ। ਹੁਣ ਜਿਹੜੇ ਮੁਲਕ ਦੇ ਵਿੱਚ ਇੱਦਾਂ ਦੀਆਂ ਕਹਾਣੀਆਂ ਜਾਂ ਹੋਰ ਸਾਰਾ ਕੁਝ ਪੂਜਿਆ ਜਾਂਦਾ ਹੈ, ਉਹਨਾਂ ਦੀ ਕੀ ਇਨਵੈਂਸ਼ਨ ਹੈ? ਹੁਣ ਕਿਤੇ ਜਾ ਕੇ ਆ ਚੰਦਰਯਾਨ ਦੀ ਗੱਲ ਕੀਤੀ, ਇਹਨਾਂ ਮੁਲਕਾਂ ਨੇ, ਅਮੈਰੀਕਾ ਵਰਗੇ ਖਾਸ ਕਰਕੇ ਮੁਲਕਾਂ ਨੇ, ਜੇ ਆਪਾਂ ਕਹੀਏ ਉਹਨਾਂ ਨੇ ਮਿਜ਼ਾਈਲਾਂ ਬਣਾ ਲਈਆਂ। ਹੁਣ ਗਿਆਨ ਤੋਂ ਬਿਨਾਂ ਤੇ ਉਹ ਵੀ ਚੀਜ਼ ਨਹੀਂ। ਹਾਂ ਠੀਕ ਹੈ, ਅੱਗੇ ਕੋਈ ਬਹੁਤ ਕੰਗਾਲੀ ਹੈ ਵੀ ਉਹਦਾ ਜਿਹੜੀ ਯੂਜ਼ ਹੈ, ਉਹਦੀ ਜਿਹੜੀ ਵਰਤੋਂ ਹੈ, ਉਹ ਕਿੱਦਾਂ ਕਰਨੀ ਹੈ, ਉਹ ਧਰਮ ਨੇ ਦੱਸਣਾ ਹੁੰਦਾ, ਉਹਦੇ ਲਈ ਅਖਲਾਕ, ਉਹਦੇ ਲਈ ਲਾਲਚ, ਲੋਭ, ਇਹ ਚੀਜ਼ਾਂ ਨਹੀਂ ਚਾਹੀਦੀਆਂ। ਪਰ ਤੁਸੀਂ ਵੇਖੋ ਮੁਲਕਾਂ ਦੀ ਤਰੱਕੀ ਦਾ ਆਧਾਰ ਜਿਹੜਾ ਹੈ ਉਹ ਗਿਆਨ ਹੀ ਹੁੰਦਾ, ਉਹ ਵਿਜ਼ਡਮ ਹੀ ਹੁੰਦਾ।
ਇਹਦਾ ਰੂਹਾਨੀਅਤ ਦੀ ਤਰੱਕੀ ਦਾ ਆਧਾਰ ਵੀ ਵਿਜ਼ਡਮ ਹੀ ਹੈ, ਗਿਆਨ ਹੀ ਹੈ। ਗਿਆਨ ਤੋਂ ਬਿਨਾਂ ਅੰਤਰੀਵ ਤਰੱਕੀ ਵੀ ਨਹੀਂ ਹੋ ਸਕਦੀ, ਸਮਝ ਨਹੀਂ ਲੱਗ ਸਕਦੀ। ਤੇ ਮਹਾਰਾਜ ਨੇ ਕੀ ਆਖਿਆ, ਆਖਿਆ ਜੇ ਕੋ ਬਚਨ ਕਮਾਵੇ ਸੰਤਨ ਕਾ। ਇੱਥੇ ਬਚਨ ਕਮਾਉਣੇ ਪੈਣੇ ਨੇ, ਹੋਰ ਬਚਨ ਪੜ੍ਹ ਲਓ ਮਹਾਰਾਜ ਦੀ ਬਾਣੀ। ਸਤਿਗੁਰ ਬਚਨ ਤੁਮਾਰੇ, ਆਖਿਆ ਇਹ ਸਤਿਗੁਰੂ ਜਿਹੜੇ ਤੇਰੇ ਬਚਨ ਨੇ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਉਹਨਾਂ ਨੂੰ ਵੀ ਤਾਰਦੇ ਨੇ ਤੇਰੇ ਬਚਨ, ਉਹਨਾਂ ਦਾ ਵੀ ਉਹਨੇ ਕਲਿਆਣ ਕਰਨਾ, ਭਲਾ ਕਰਨਾ। ਇਨਫੋਰਮੇਸ਼ਨ, ਜਾਣਕਾਰੀ, ਗਿਆਨ ਸਾਰਿਆਂ ਦਾ ਹੀ ਭਲਾ ਕਰਦਾ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਮਹਾ ਬਿਖਾਦੀ। ਬਿਖਾਦੀ ਕਹਿੰਦੇ ਨੇ ਜਿਹੜੇ ਜ਼ਰੀਲੇ ਬੰਦੇ ਹੋਣ, ਉਹਨੂੰ ਬਿਖਾਦੀ ਕਿਹਾ ਜਾਂਦਾ। ਜ਼ਰੀਲਾ ਬੰਦਾ ਕਿਵੇਂ ਹੁੰਦਾ ਹੈ, ਆਪਣੀ ਸੁਰਤ ਦੇ ਵਿੱਚ ਜ਼ਹਿਰ ਭਰੀ ਫਿਰਦਾ, ਉਹਨੂੰ ਆਪਾਂ ਕਹਿੰਦੇ ਬੰਦਾ ਜ਼ਰੀਲਾ ਹੈ। ਮਹਾ ਬਿਖਾਦੀ ਦੁਸ਼ਟ ਅਪਵਾਦੀ, ਬੰਦਾ ਦੁਸ਼ਟ ਗਰਕਿਆ ਹੋਵੇ ਜੀ, ਦੁਸ਼ਟ ਹੋਵੇ। ਅਪਵਾਦੀ ਦਾ ਮਤਲਬ ਹੁੰਦਾ ਹੈ ਜਿਹੜਾ ਅਪਵਾਦ ਪੈਦਾ ਕਰ ਛੱਡਦਾ, ਜਿਹੜਾ ਲੜਾਈਆਂ ਤੇ ਝਗੜਿਆਂ 'ਚ ਫਸਿਆ ਪਿਆ। ਦੁਸ਼ਟ ਅਪਵਾਦੀ ਤੇ ਪੁਨੀਤ ਸੰਘਾਰੇ, ਹੇ ਮਹਾਰਾਜ ਤੇਰੇ ਬਚਨ ਦੁਸ਼ਟਾਂ ਨੂੰ, ਬਿਖਈ ਨੂੰ, ਜ਼ਰੀਲਿਆਂ ਬੰਦਿਆਂ ਨੂੰ ਪਵਿੱਤਰ ਕਰ ਦਿੰਦੇ ਨੇ, ਏਡੇ ਕੀਮਤੀ ਬਚਨ ਨੇ। ਤਾਂ ਹੀ ਤੇ ਮਹਾਰਾਜ ਕਹਿੰਦੇ ਨੇ ਬਚਨ ਗੁਰੂ ਜੋ ਪੂਰੇ ਕਹਿਆ, ਮੇਰੇ ਪੂਰੇ ਗੁਰੂ ਨੇ ਜਿਹੜਾ ਬਚਨ ਮੈਨੂੰ ਕਿਹਾ। ਬਚਨ ਗੁਰੂ ਜੋ ਪੂਰੇ ਕਹਿਆ ਮੈਂ ਸ਼ੀਕ ਗਾਂਠੜੀ ਬੰਨਦਾ, ਮੈਂ ਕੀ ਕੀਤਾ, ਆਖਿਆ ਮੈਂ ਖਿੱਚ ਕੇ ਆਪਣੇ ਪੱਲੇ ਦੇ ਨਾਲ ਬੰਨ ਲਿਆ। ਤੇ ਇਹ ਪੱਲੇ ਦੇ ਨਾਲ ਬੱਧੇ ਹੋਏ ਬਚਨ ਨੇ ਸਾਡਾ ਪਾਰ ਉਤਾਰਾ ਕਰਨਾ ਹੈ, ਕਿਸੇ ਕਰਮ ਕਾਂਡ ਜਾਂ ਪਖੰਡ ਨੇ ਸਾਡਾ ਪਾਰ ਉਤਾਰਾ ਨਹੀਂ ਕਰਨਾ। ਜੇ ਬੰਦਾ ਇਹ ਸਮਝੇ ਨਾ ਵੀ ਕਰਮ ਕਾਂਡ ਦੇ ਆਧਾਰ ਤੇ ਬੜੀਆਂ ਚੀਜ਼ਾਂ ਜੀ ਅੱਜ ਕੱਲ੍ਹ ਤੇ ਹੁਣ ਕਰਮ ਕਾਂਡ ਵੀ ਮਾਡਰਨ ਹੁੰਦਾ ਜਾ ਰਿਹਾ ਸਮੇਂ ਦੇ ਹਿਸਾਬ ਨਾਲ, ਹੁਣ ਪਖੰਡ ਵੀ ਕੀ ਹੁੰਦਾ ਜਾ ਰਿਹਾ, ਜਿਵੇਂ ਹਰ ਚੀਜ਼ ਨੇ ਅੱਜ ਦੇ ਸਮੇਂ ਵਿੱਚ ਮਾਡਰਨ ਜਿਹੜੇ ਨੇ ਉਹ ਕੱਪੜੇ ਪਾ ਲਏ, ਬਾਹਰ ਦੀ ਵੇਸ਼ ਭੂਸ਼ਾ ਮਾਡਰਨ ਹੋ ਗਈ। ਈਵਨ ਆਪਾਂ ਆਮ ਵੇਹਨੇ ਹਾਂ ਵੀ ਜਿਹੜੀਆਂ ਐਪਸ ਨੇ ਜਾਂ ਜੋ ਅਸੀਂ ਟੀ ਵੀ 'ਤੇ ਵੇਹਨੇ ਹਾਂ, ਜਿਹੜਾ ਜੋ ਜਿਹੜੇ ਪ੍ਰੋਡਕਟ ਵੇਚੇ ਜਾਂਦੇ ਨੇ ਉਹਨਾਂ ਨੂੰ ਬੜੇ ਮਾਡਰਨਾਈਜ਼ ਤਰੀਕੇ ਦੇ ਨਾਲ ਕੰਪਨੀਆਂ ਜਦੋਂ ਵੇਚਦੀਆਂ ਨੇ ਉਹ ਸਾਡੇ ਸਾਹਮਣੇ ਰੱਖਦੀਆਂ ਨੇ। ਮੈਨੂੰ ਯਾਦ ਹੈ ਜਦੋਂ ਨਾ ਨਿੱਕੇ ਹੁੰਦੇ ਸੀ ਆਮ ਪਿੰਡਾਂ ਦੇ ਵਿੱਚ ਨਾ ਲੋਕ ਦੰਦਾਂ ਨੂੰ ਕੋਲਾ ਮਾਰ ਲੈਂਦੇ ਹੁੰਦੇ ਸੀ, ਦੰਦ ਨੂੰ ਉਹਨਾਂ ਨੇ ਕੋਲਾ ਮਾਰ ਲੈਣਾ। ਤੇ ਉਹਨਾਂ ਨੇ ਕੀ ਕੀਤਾ ਵੀ ਲਿਆਣ ਲਿਆਣ ਕੇ ਗੱਲਾਂ ਆਖੀਆਂ, ਉਹ ਨਹੀਂ ਇਹਦਾ ਬੜਾ ਨੁਕਸਾਨ ਹੁੰਦਾ ਜੇ, ਇਹਦਾ ਬੜਾ ਨੁਕਸਾਨ ਹੁੰਦਾ। ਲੋਕਾਂ ਨੇ ਕੀ ਕਰਨਾ, ਜਦੋਂ ਸਵੇਰੇ ਦੰਦ ਸਾਫ਼ ਕਰਨਾ ਨਾ ਲੂਣ ਮਾਰ ਲੈਣਾ ਦੰਦਾਂ ਉੱਤੇ, ਨਮਕ ਮਾਰ ਲੈਣਾ, ਹੁੰਦਾ ਸੀ ਨਾ ਇੱਦਾਂ। ਹੁਣ ਜਦੋਂ ਲੋਕ ਉੱਧਰ ਨੂੰ ਤੁਰੇ ਤੇ ਇੰਨਾ ਕੁ ਪ੍ਰਚਾਰ ਹੋਇਆ, ਇੰਨਾ ਕੁ ਜ਼ਿਆਦਾ ਪ੍ਰਚਾਰ ਹੋਇਆ, ਤੇ ਫਿਰ ਹੌਲੀ ਹੌਲੀ ਜਦੋਂ ਲੋਕਾਂ ਨੇ ਉਹ ਸਾਰਾ ਕੁਝ ਛੱਡ ਦਿੱਤਾ ਨਾ, ਤੇ ਫਿਰ ਇੱਕ ਮਸ਼ਹੂਰੀ ਚੱਲਦੀ ਹੁੰਦੀ ਸੀ, ਹੁਣ ਪਤਾ ਨਹੀਂ ਚੱਲਦੀ ਕਿ ਨਹੀਂ, ਕਿਆ ਆਪਕੇ ਟੂਥਪੇਸਟ ਮੈਂ ਨਮਕ ਹੈ। ਹੁਣ ਉਹ ਜਿਹੜੀ ਚੀਜ਼ ਸੀ ਉਹਨੂੰ ਜੇ ਨਮਕ ਕਿੱਡੀ ਕੁ ਵੱਡੀ ਗੱਲ ਹੈ, ਇੱਥੇ 50 ਰੁਪਈਆਂ ਦਾ ਲੋਕਾਂ ਦੇ ਘਰਾਂ 'ਚ ਵਾਧੂ ਹੈ। ਇੱਕ ਨਾ ਉਹ ਫਿਰ ਜਿਹੜਾ ਪ੍ਰੋਡਕਟ ਵੇਚਿਆ ਉਹ ਉਹਨੂੰ ਸੋਹਣੀ ਪੈਕੇਜਿੰਗ ਵਿੱਚ ਇਸ ਤਰੀਕੇ ਨਾਲ ਵੇਚ ਦਿੱਤਾ। ਤੇ ਮੈਂ ਇੱਥੇ ਵੇਖ ਰਿਹਾ ਆਮ ਸਟੋਰਾਂ ਦੇ ਉੱਤੇ ਨਾ ਵੀ ਜਿੰਨਾਂ ਚੀਜ਼ਾਂ ਦੀਆਂ ਜਿਹੜੀਆਂ ਆਮ ਹੀ ਪਿੰਡਾਂ 'ਚ ਹੁੰਦੀਆਂ ਸੀ, ਹੁਣ ਤੇ ਪਾਥੀਆਂ ਜਿਹੜੀਆਂ ਨੇ ਉਹ ਵਿਕਣ ਲੱਗ ਪਈਆਂ ਉਹਦੇ ਉੱਤੇ, ਐਮਾਜੋਨ ਉੱਤੇ ਇੱਦਾਂ ਪੈਕਿੰਗ ਹੋਈ ਹੈ ਪੈਕਟਾਂ ਦੇ ਵਿੱਚ ਉਹਨਾਂ ਨੇ ਪਾਈਆਂ। ਲੋਕਾਂ ਨੂੰ ਇੱਕ ਤਰ੍ਹਾਂ ਪਾਥੀਆਂ 'ਚੋਂ ਕੱਢ ਕੇ ਤੇ ਕਿੱਥੇ ਲਾ ਦਿੱਤਾ, ਗੈਸ ਦੇ ਉੱਤੇ ਲਾ ਦਿੱਤਾ। ਜਦੋਂ ਲੋਕ ਉਹ ਕੰਮ ਛੱਡ ਗਏ ਫਿਰ ਉਹ ਚੀਜ਼ਾਂ ਕੰਪਨੀਆਂ ਆਪ ਵੇਚਣ ਲੱਗ ਪਈਆਂ। ਹੁਣ ਉਹ ਕਹਿੰਦੇ ਨੇ ਅਸੀਂ ਔਨਲਾਈਨ ਪਾਥੀ ਆਰਡਰ ਕੀਤੀ ਹੈ, ਔਨਲਾਈਨ ਪਾਥੀਆਂ ਆਰਡਰ ਕੀਤੀਆਂ ਨੇ। ਹੁਣ ਜਦੋਂ ਲੋਕ ਦੰਦਾਂ 'ਤੇ ਕੋਲਾ ਮਾਰਨ ਹਟ ਗਏ ਤੇ ਉਹਨਾਂ ਨੇ ਆਖਿਆ ਨਹੀਂ ਟੁੱਥਪੇਸਟ ਚਾਰਕੋਲ ਵਾਲਾ ਇੱਥੇ ਵੀ ਮਿਲਦਾ, ਚਾਰਕੋਲ ਉਹਨੂੰ ਕੋਲੇ ਨੂੰ ਕਹਿੰਦੇ ਨੇ। ਤੇ ਕੋਲਾ ਇੱਦਾਂ ਈਵਨ ਹੈ ਵੀ ਛੋਟੇ ਛੋਟੇ ਪੀਸਸ ਉਹਦੇ ਨੇ ਪੈਕਟਾਂ ਵਿੱਚ ਪੈਕ ਹੋ ਕੇ, ਕਿਉਂ ਮਾਡਰਨਾਈਜ਼ ਬਣਾ ਕੇ ਉਹਨੂੰ ਜਿਹੜਾ ਹੈ ਸਾਡੇ ਸਾਹਮਣੇ ਰੱਖ ਦਿੱਤਾ। ਧਾਰਮਿਕ ਲੋਕ ਵੀ ਪਿੱਛੇ ਨਹੀਂ ਰਹਿ, ਉਹਨਾਂ ਨੇ ਵੀ ਆਪਣੇ ਕਰਮ ਕਾਂਡ ਨੂੰ ਕੀ ਬਣਾਇਆ, ਉਹਨਾਂ ਉਹਨੂੰ ਵੀ ਮਾਡਰਨ ਕੀਤਾ। ਉਹਨਾਂ ਨੇ ਜਿਹੜਾ ਪਖੰਡਵਾਦ ਸੀ ਉਹਨੂੰ ਕੀ ਕੀਤਾ, ਬੜੇ ਸ਼ਬਦ ਐਸੇ ਹੁੰਦੇ ਨੇ ਔਰਾ ਵਾਈਬਸ, ਮਤਲਬ ਇੱਦਾਂ ਦੇ ਸ਼ਬਦ ਨਵੇਂ ਨਵੇਂ ਚੁਣ ਕੇ ਨਾ
ਉਹਨਾਂ ਨੇ ਰੱਖ ਦਿੱਤਾ, ਤੁਸੀਂ ਜਲ ਲਾ ਕੇ ਰੱਖ ਦਿਓ। ਪਹਿਲਾਂ ਜਲ ਲਾ ਕੇ ਰੱਖਦੇ ਹੁੰਦੇ ਸੀ ਜਦੋਂ ਨਾ ਅਖੰਡ ਪਾਠ ਸਾਹਿਬ ਹੋਣਾ ਜਾਂ ਸਹਿਜ ਪਾਠ ਹੋਣਾ, ਉਹਦਾ ਕਾਰਨ ਤਾਂ ਇਹੋ ਹੀ ਹੁੰਦਾ ਸੀ ਵੀ ਸਾਧਨ ਘੱਟ ਸਨ ਪਾਣੀ ਦੇ। ਆਪਾਂ ਨੂੰ ਇਹ ਪਤਾ ਵੀ ਘਰਾਂ ਦੇ ਵਿੱਚ ਨਲਕੇ ਬੋਰ ਕਿੱਥੇ ਹੁੰਦੇ ਸਨ, ਬਾਅਦ ਵਿੱਚ ਜਿਹੜਾ ਹੈ ਉਹ ਨਲਕਿਆਂ ਦੇ ਉੱਤੇ ਮੋਟਰਾਂ ਲੱਗਣੀਆਂ ਸ਼ੁਰੂ ਹੋ ਗਈਆਂ, ਫਿਰ ਘਰ ਘਰ ਸਮਰਸੀਬਲ ਪੰਪ ਆ ਗਏ। ਪਰ ਜੇ ਤੁਸੀਂ ਪਿੱਛੇ ਚੱਲੋ, ਤੁਸੀਂ ਇਤਿਹਾਸ ਨੂੰ ਵੀ ਪੜ੍ਹ ਕੇ ਵੇਖੋ, ਆਪਾਂ ਇੱਕ ਗੱਲ ਪੜ੍ਹਦੇ ਇਤਿਹਾਸ ਵਿੱਚ ਵੀ ਬਿਆਸਾ ਦਰਿਆ ਤੋਂ ਜਿਹੜਾ ਖਡੂਰ ਸਾਹਿਬ ਨਗਰ ਸੀ ਉਹ ਪਾਣੀ ਭਰ ਕੇ ਲਿਆਉਂਦਾ ਹੁੰਦਾ ਸੀ। ਪਿੰਡਾਂ ਵਿੱਚ ਬਕਾਇਦਾ ਬੰਦੇ ਹੁੰਦੇ ਸੀ ਜਿਨ੍ਹਾਂ ਦਾ ਕੰਮ ਕੀ ਹੁੰਦਾ ਸੀ, ਪਾਣੀ ਡਿਸਟ੍ਰੀਬਿਊਟ ਕਰਨਾ ਘਰਾਂ ਘਰਾਂ ਦੇ ਵਿੱਚ, ਕਿਉਂਕਿ ਇੱਦਾਂ ਦਾ ਕੋਈ ਪ੍ਰਬੰਧ ਥੋੜ੍ਹਾ ਸੀ ਪੈਪ ਪਾ ਕੇ ਪਾਣੀ ਆਜੂਗਾ ਉੱਥੇ। ਪਾਣੀ ਦੀ ਕੀਮਤ ਸੀ ਉਦੋਂ ਇੱਕ ਘੜੇ ਭਰ ਭਰ ਕੇ। ਤੁਸੀਂ ਪੰਜਾਬ ਤੋਂ ਬਾਹਰ ਚਲੇ ਜਾਓ ਜੀ, ਮੈਨੂੰ ਮੌਕਾ ਮਿਲਿਆ MP ਉੱਧਰ ਸਿਕਲੀਗਰ ਪਰਿਵਾਰ ਹੈਗੇ ਨੇ ਉਹਨਾਂ 'ਚ ਪ੍ਰਚਾਰ ਕਰਨ ਦਾ, ਅਤੇ ਉੱਥੇ ਪਿੰਡਾਂ ਤੋਂ ਬਾਹਰ ਖੂਹ ਨੇ ਅਤੇ ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਉਹਨਾਂ ਦੀਆਂ ਬੀਬੀਆਂ ਵਿਚਾਰੀਆਂ ਪਾਣੀ ਢੋਂਦੀਆਂ ਰਹਿ ਜਾਂਦੀਆਂ। ਹੁਣ ਇਹ ਚੀਜ਼ਾਂ ਵਕਤ ਦੀ ਲੋੜ ਸੀ। ਅੱਜ ਕੱਲ੍ਹ ਤਾਂ ਜੇ ਅਖੰਡ ਪਾਠ ਦਾ ਪ੍ਰਕਾਸ਼ ਹੋਵੇ ਤਾਂ ਕਹਿੰਦੇ ਲਾਗੇ ਘੜਾ ਨਹੀਂ ਰੱਖਣਾ ਭਾਈ ਸਾਹਿਬ ਪਾਣੀ ਦਾ ਭਰ ਕੇ। ਫਿਰ ਹੁਣ ਪਤਾ ਇਹ ਵੀ ਹੈ ਅਤੇ ਸਿੱਖ ਰਹਿਤ ਮਰਿਆਦਾ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਹੈ ਉਹਦੇ ਵਿੱਚ ਇਹਨਾਂ ਚੀਜ਼ਾਂ ਤੋਂ ਮਨਾ ਕੀਤਾ ਹੋਇਆ, ਆਖੇ ਕੋਈ ਲੋੜ ਨਹੀਂ, ਤੁਸੀਂ ਆਪਣਾ ਧਿਆਨ ਗੁਰੂ ਦੇ ਸ਼ਬਦ ਵੱਲ ਕਰੋ, ਇਹਦੋਂ ਵੱਡਾ ਕੋਈ ਕੁੰਭ ਨਹੀਂ ਜੇ ਹੈਗਾ। ਫਿਰ ਹੁਣ ਮਾਡਰਨਾਈਜ਼ ਕਿਵੇਂ ਹੋਇਆ ਪਖੰਡ? ਕਹਿੰਦੇ ਜੀ ਪਾਣੀ ਦੇ ਵਿੱਚ ਤੁਸੀਂ ਉਹ ਚੰਗੀਆਂ ਵਾਈਬਸ ਜਾਂਦੀਆਂ ਨੇ, ਫਿਰ ਤੁਸੀਂ ਉਹਨੂੰ ਪੀਂਦੇ ਹੋ ਅਤੇ ਫਿਰ ਕਲਿਆਣ ਹੋ ਜਾਂਦਾ। ਇਹਨੂੰ ਕੀ ਕਹਿੰਦੇ ਨੇ? ਇਹਨੂੰ ਕਹਿੰਦੇ ਨੇ ਕਰਮ ਕਾਂਡ ਨੂੰ ਇੱਕ ਮਾਡਰਨ ਰੂਪ ਦੇਣਾ। ਥਿਊਰੀਆਂ ਘੜ ਲਈਆਂ ਜਾਂਦੀਆਂ ਕਈ ਤਰ੍ਹਾਂ ਦੀਆਂ। ਅੱਛਾ, ਸਾਰਾ ਪਾਣੀ ਤਾਂ ਗੰਗਾ ਦਾ ਗੰਦਾ ਕਰਮ ਆ ਰਿਹਾ, ਉੱਦਾਂ ਵਿੱਚ ਗਾਰਬੇਜ ਗੰਦਗੀ ਸੁੱਟ ਸੁੱਟ ਕੇ ਸਾਰਾ ਕੁਝ ਗੰਦਾ ਕਰਮ ਆ ਰਿਹਾ। ਇਸੇ ਤਰੀਕੇ ਨਾਲ ਹੁਣ ਵੀ ਲਾਗੇ ਤਾਂ ਰੱਖਿਆ ਵੀ ਬਾਣੀ ਪੜ੍ਹੀ ਜਾਂਦੀ ਹੈ, ਬਾਣੀ ਫਿਰ ਉਹ ਪਾਣੀ ਦੇ ਵਿੱਚ ਪੈ ਜਾਂਦੀ ਹੈ, ਫਿਰ ਉਹ ਪਾਣੀ ਤੁਸੀਂ ਪੀ ਲਓ। ਮਤਲਬ ਇੱਦਾਂ ਚੀਜ਼ਾਂ ਬਣਾਈਆਂ ਜਾਂਦੀਆਂ। ਹੁਣ ਜਦੋਂ ਨਿਸ਼ਾਨ ਸਾਹਿਬ ਵੀ ਚੜ੍ਹਦਾ ਕੱਚੀ ਲੱਸੀ ਨਾਲ ਧੋਂਦੇ ਨੇ, ਤੁਹਾਨੂੰ ਸ਼ਾਇਦ ਪਤਾ ਹੋਵੇ ਕੱਚੀ ਲੱਸੀ ਨਾਲ ਧੋਣ ਦਾ ਮਤਲਬ ਕੀ ਸੀ, ਵੀ ਉਦੋਂ ਕੋਈ ਇੱਦਾਂ ਦੀਆਂ ਅਜੇ ਅੱਜ ਵਰਗੇ ਪ੍ਰੋਡਕਟ ਨਹੀਂ ਸੀ ਆਏ। ਵੇਖੋ ਜੀ, ਇਸ ਪਰਪਸ ਨੂੰ ਤੁਸੀਂ ਲੈ ਕੇ ਉਹਦੀ ਸਫਾਈ ਕਰਦੇ ਹੋ ਤਾਂ ਕੋਈ ਗੱਲ ਨਹੀਂ। ਕੱਚੀ ਲੱਸੀ ਵੈਸੇ ਪਹਿਲਾਂ ਤੁਹਾਨੂੰ ਪਤਾ ਜਿਹੜੀ ਘਰ ਦੇ ਵਿੱਚ ਇੱਦਾਂ ਲੱਸੀ ਸੀ ਉਹਦੇ ਨਾਲ ਲੋਕੀ ਸਿਰ ਨਹਾਉਂਦੇ ਹੁੰਦੇ ਸੀ, ਦਹੀਂ ਨਾਲ ਸਿਰ ਨਹਾਉਣਾ ਉਹਨਾਂ ਨੇ। ਅੱਜ ਕੀ ਆ ਗਏ? ਅੱਜ ਸ਼ੈਂਪੂ ਆ ਗਏ, ਵੰਨ ਸੁਵੰਨੀਆਂ ਹੋਰ ਚੀਜ਼ਾਂ ਆ ਗਈਆਂ, ਘਿਓ ਦੀ ਮਾਲਿਸ਼ ਕਰਨੀ ਉਹਨਾਂ ਨੇ ਜਦੋਂ ਕਿਤੇ ਐਤਵਾਰ ਆਉਣਾ ਸਾਰੇ ਪਿੰਡੇ ਉੱਤੇ ਤੇਲ ਮਲ ਕੇ ਮਾਲਿਸ਼ ਕਰਨੀ। ਹੁਣ ਇਹ ਉਹਨਾਂ ਸਮਿਆਂ ਦੇ ਸਾਧਨ ਸਨ ਅਤੇ ਮੈਂ ਸਮਝਦਾ ਚੰਗੇ ਵੀ ਸੀ। ਅੱਜ ਤੇ ਅੱਧਾ ਖਰਚਾ ਇਹਨਾਂ ਚੀਜ਼ਾਂ ਦਾ ਬੰਦੇ ਨੂੰ ਪਿਆ ਹੋਇਆ। ਤੁਸੀਂ ਸਟੋਰਾਂ ਤੇ ਜਾਂਦੇ ਹੋ, $200-400 ਤੇ ਤੁਹਾਡਾ ਇਹਨਾਂ ਚੀਜ਼ਾਂ ਤੇ ਉੱਡ ਜਾਂਦਾ। ਵੀ ਅਗਲਿਆਂ ਨੇ ਵੀ ਫਿਰ ਇੱਦਾਂ ਆਖਿਆ ਵੀ ਹੱਥ ਜਿਹਦੇ ਨਾਲ ਧੋਣੇ ਨੇ ਉਹ ਵੱਖਰਾ, ਨਹਾਉਣਾ ਜਿਹਦੇ ਨਾਲ ਆ ਉਹ ਵੱਖਰਾ। ਵੀ ਇੱਦਾਂ ਕਰਕੇ ਹੁਣ ਪਹਿਲਾਂ ਜਿਹੜਾ ਸੀ ਉਦੋਂ ਸਾਧਨ ਇੱਦਾਂ ਸੀ, ਲੋਕਾਂ ਦੇ ਘਰਾਂ 'ਚ ਦੁੱਧ ਦਹੀਂ ਘਿਓ ਵਾਧੂ ਹੁੰਦਾ ਸੀ। ਸੋ ਇਹ ਚੀਜ਼ਾਂ ਸਨ ਬੇਸਿਕਲੀ, ਇਹਦਾ ਰੀਜ਼ਨ ਇਹਦੇ ਪਿੱਛੇ ਕਾਰਨ ਇਹ ਸੀ। ਹੁਣ ਪਖੰਡ ਨੂੰ ਜਿਹੜਾ ਹੈ ਉਹ ਮਾਡਰਨ ਰੂਪ ਦਿੱਤਾ ਜਾਂਦਾ, ਮਾਡਰਨ ਰੂਪ ਸਮਝਦੇ ਨਾ, ਮਾਡਰਨ ਰੂਪ ਦਿੱਤਾ ਜਾਂਦਾ ਤਾਂ ਕਿ ਲੋਕ ਸ਼ਬਦ ਉੱਦਾਂ ਦੇ ਘੜੇ ਜਾਂਦੇ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਇੱਕ ਮੈਨੀਫੈਸਟ ਵਾਲਾ ਬੜਾ ਚੱਲਿਆ, ਮੈਨੀਫੈਸਟ ਕਰਨਾ ਸਮਝਦੇ, ਇੱਕ ਕਿਤਾਬ ਆਸਟ੍ਰੇਲੀਆ ਦੇ ਕਿਸੇ ਬੰਦੇ ਨੇ ਲਿਖੀ ਸੀ ਦਾ ਸੀਕਰਟ, ਮੈਂ ਪੜ੍ਹੀ ਉਹ ਕਿਤਾਬ। ਮੈਨੀਫੈਸਟ ਕੀ ਕਰਨਾ? ਮੈਨੀਫੈਸਟ ਕਰਨਾ ਵੀ ਤੁਸੀਂ ਸੋਚਣਾ ਵੀ ਤੁਹਾਨੂੰ ਪਾਵਰ 'ਚ ਗੱਡੀ ਚਾਹੀਦੀ ਆ, ਫਿਰ ਸਾਰੀ ਕੁਦਰਤ ਤੁਹਾਡੇ ਵਾਲੇ ਬੰਨੇ ਕੀ ਲੈ ਕੇ ਆ ਜਾਏਗੀ ਗੱਡੀ, ਇੱਦਾਂ ਸੋਚਣਾ ਸ਼ੁਰੂ ਕਰਨਾ। ਅੱਛਾ ਚਲੋ, ਮੈਂ ਕਹਿੰਦਾ ਮੰਨ ਲਿਆ ਵੀ ਇੱਦਾਂ ਹੁੰਦਾ ਕਿ ਸਿੱਖ ਨੇ ਆਪਣੀ ਸੁਰਤ 'ਚ ਪਦਾਰਥ ਰੱਖਣਾ, ਗੁਰੂ ਨੇ ਇਹ ਕਿਹਾ, ਉਹਨੇ ਆਖਿਆ ਨਹੀਂ ਰੱਬ ਰੱਖਣਾ ਇੱਥੇ, ਮੈਨੀਫੈਸਟ ਕਰਨਾ ਤੇ ਕਿਹਨੂੰ ਕਰਨਾ? ਰੱਬ ਨੂੰ ਕਰਨਾ, ਗੁਰੂ ਨੂੰ ਕਰਨਾ। ਪਦਾਰਥ ਕਿੱਡੀ ਕੁ ਵੱਡੀ ਚੀਜ਼ ਹੈ, ਇੱਥੇ ਤੇ ਉਹਨਾਂ ਕੋਲ ਵੀ ਪਾਵਰ 'ਚ ਹੋਵੇਗੀ, ਉਹਨਾਂ ਕੋਲ ਵੀ ਵੱਡੀਆਂ ਗੱਡੀਆਂ ਹੋਣਗੀਆਂ ਜਿਨ੍ਹਾਂ ਨੇ ਕਦੀ ਮੈਨੀਫੈਸਟ ਨਹੀਂ ਕੀਤਾ। ਇੱਕ ਬੱਚਾ ਅਮੀਰ ਦੇ ਘਰੇ ਜੰਮਿਆ ਤੇ ਉਹਦੇ ਜੰਮਦੇ ਦੇ ਹੱਥ ਵਿੱਚ ਚਾਬੀ ਫਰਾਰੀ ਦੀ ਆ ਗਈ, ਉਹਨੇ ਕੋਈ ਮੈਨੀਫੈਸਟ ਥੋੜਾ ਕੀਤਾ ਸੀ। ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ, ਕਹਿੰਦੇ ਸੋਚੋ, ਇੱਦਾਂ ਸੋਚਣਾ। ਅੱਛਾ, ਮਨਮੋਹਨ ਸਿੰਘ ਨੇ, ਡਾਕਟਰ ਮਨਮੋਹਨ ਸਿੰਘ ਨੇ ਆਪਣੀ ਜ਼ਿੰਦਗੀ 'ਚ ਕਦੀ ਸੁਪਨਾ ਲਿਆ ਸੀ ਵੀ ਉਹ ਭਾਰਤ ਦਾ ਪ੍ਰਧਾਨ ਮੰਤਰੀ ਬਣੂਗਾ? ਉਹ ਤੇ ਕੀ ਸੀ, ਅਰਥਸ਼ਾਸਤਰੀ ਸੀ ਉਹ। ਪਰ ਕਾਂਗਰਸ ਦੀ ਸਰਕਾਰ ਨੇ, ਹਾਲਾਂਕਿ ਇਹ ਵੀ ਚੇਤੇ ਰੱਖੋ ਆ ਜਿਹੜੇ ਦਿਨ ਚੱਲ ਰਹੇ ਨੇ, ਵਕਤ ਦੇ ਹਾਕਮਾਂ ਨੇ, ਵਕਤ ਦੀ ਉਸੇ ਸਰਕਾਰ ਨੇ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ, ਉੱਥੇ ਫੌਜਾਂ
ਟੈਂਕ ਚਾੜੇ। ਆ ਸਾਡਾ 6 ਜੂਨ ਦਾ ਉਹ ਦਿਹਾੜਾ ਹੈ ਜਦੋਂ ਇੰਦਰਾ ਗਾਂਧੀ ਦੀ ਕਮਾਂਡ ਦੇ ਉੱਤੇ ਗਿਆਨੀ ਜੈਲ ਸਿੰਘ ਦੇਸ਼ ਦਾ ਰਾਸ਼ਟਰਪਤੀ, ਉਹਨਾਂ ਦੀ ਕਮਾਂਡ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜ੍ਹੀਆਂ, ਸਾਡਾ ਉਜਾੜਾ ਕੀਤਾ ਗਿਆ, ਮਿੱਥ ਕੇ ਸਿੱਖਾਂ ਨੂੰ ਮਾਰਿਆ ਗਿਆ। ਤੇ ਦੁਖਾਂਤ ਵੇਖੋ, ਮਾਫ਼ੀ ਵੀ ਕਿੰਨੇ ਮੰਗੀ ਮਨਮੋਹਨ ਸਿੰਘ ਨੇ, ਮਾਰਿਆ ਵੀ ਸਿੱਖਾਂ ਨੂੰ ਗਿਆ ਤੇ ਮਾਫ਼ੀ ਵੀ ਕਿੰਨੇ ਮੰਗੀ ਮਨਮੋਹਨ ਸਿੰਘ ਨੇ। ਖੈਰ, ਮੈਂ ਬੇਨਤੀ ਕਰਨ ਲੱਗਾ ਸੀ ਵੀ ਮੈਨੀਫੈਸਟ ਕਰਨਾ, ਵੀ ਚੀਜ਼ਾਂ ਬਾਰੇ ਸੋਚੋ। ਹੁਣ ਮੈਂ ਇੱਕ ਇਗਜ਼ਾਮਪਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਵੀ ਮਨਮੋਹਨ ਸਿੰਘ ਅਰਥਸ਼ਾਸਤਰੀ ਸੀ, ਉਹ ਕੀ ਬਣ ਗਿਆ ਦੇਸ਼ ਦਾ ਪ੍ਰਧਾਨ ਮੰਤਰੀ। ਉਹਨੇ ਸੋਚਿਆ ਵੀ ਨਹੀਂ ਸੀ ਵੀ ਮੈਂ ਪ੍ਰਧਾਨ ਮੰਤਰੀ ਬਣ ਜਾਊਂਗਾ, ਬਣਾ ਦਿੱਤਾ ਅਗਲਿਆਂ ਨੇ। ਬੰਦਾ ਨਹੀਂ ਸੀ ਲੱਭਦਾ, ਉਹਨਾਂ ਨੂੰ ਲੱਗਾ ਵੀ ਆਹ ਬੰਦਾ ਜਿਹੜਾ ਹੈ ਇਹਨੇ ਦੇਸ਼ ਦੀ ਹੈਲਪ ਕੀਤੀ ਹੈ, ਚਲੋ ਇਹਨੂੰ ਅੱਗੇ ਕਰ ਦਿਓ, ਉਹਨਾਂ ਬਣਾ ਦਿੱਤਾ। ਉਹਨੇ ਸੋਚਿਆ ਹੀ ਨਹੀਂ ਸੀ। ਹੁਣ ਇਹ ਨਵਾਂ ਪਖੰਡ ਹੈ ਅੱਜ ਦੇ ਸਮੇਂ ਵਿੱਚ। ਸੋਚੋ ਜੀ, ਤੁਸੀਂ ਜੋ ਸੋਚੋਗੇ ਉਹ ਤੁਹਾਨੂੰ ਮਿਲੇਗਾ, ਨਹੀਂ ਕੰਮ ਵੀ ਕਰਨਾ ਪੈਣਾ, ਇਕੱਲਾ ਸੋਚਿਆ ਗੱਲ ਨਹੀਂ ਬਣਨੀ, ਕੰਮ ਵੀ ਕਰਨਾ ਪੈਣਾ, ਮਿਹਨਤ ਵੀ ਕਰਨੀ ਪੈਣੀ ਹੈ। ਅਤੇ ਪਹਿਲੀ ਗੱਲ ਇਹ ਹੈ ਵੀ ਤੁਸੀਂ ਮਿਹਨਤ ਕਰਕੇ ਜੇ ਫਰਾਰੀ ਨਹੀਂ ਵੀ ਮਿਲਦੀ ਤਾਂ ਤਾਂ ਵੀ ਕੋਈ ਗੱਲ ਨਹੀਂ ਹੈ, ਉਹ ਕੋਈ ਬਹੁਤੀ ਵੱਡੀ ਸ਼ੈਅ ਨਹੀਂ ਹੁੰਦੀ। ਵੀ ਜਿੱਥੇ ਤੁਸੀਂ ਹੈ ਹੋ ਉੱਥੇ ਆਪਣੇ ਆਪ ਨੂੰ ਸਬਰ ਵਿੱਚ ਰੱਖਣਾ ਸਿੱਖੋ, ਸੰਤੋਖ ਵਿੱਚ ਰੱਖਣਾ ਸਿੱਖੋ, ਤਾਂ ਤੁਹਾਨੂੰ ਜ਼ਿੰਦਗੀ ਵਿੱਚ ਖੁਸ਼ੀ ਮਿਲ ਸਕਦੀ ਹੈ। ਸਾਨੂੰ ਤਾਂ ਬਾਬੇ ਨੇ ਇਹ ਆਖਿਆ ਵੀ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਉ। ਉਹਦਾ ਮਤਲਬ ਹੀ ਇਹ ਸੀ ਵੀ ਜੇ ਗੁਆਂਢੀ ਨੇ ਵੱਡੀ ਗੱਡੀ ਲੈ ਲਈ ਹੈ ਤਾਂ ਕੋਈ ਨਹੀਂ, ਐਵੇਂ ਨਾ ਆਪਣਾ ਜੀ ਤਰਸਾ, ਜੋ ਤੇਰੀ ਹੈਗੀ ਹੈ ਤੈਨੂੰ ਉਹਦਾ ਹੀ ਸੁੱਖ ਮਿਲਣਾ ਚਾਹੀਦਾ। ਸਾਨੂੰ ਇਹ ਸਮਝਾਇਆ ਗਿਆ, ਮਤਲਬ ਕਰਮ ਕਾਂਡ ਨੂੰ ਜਿਹੜਾ ਹੈ ਨਾ ਉਹ ਅੱਜ ਕੱਲ੍ਹ ਕਿਹੜਾ ਕੱਪੜਾ ਪਾਇਆ ਜਾ ਰਿਹਾ, ਮਾਡਰਨਿਜ਼ਮ ਦਾ ਉਹਦਾ ਕੱਪੜਾ ਪਾ ਕੇ ਅਗਲੇ ਪਰੋਸੀ ਜਾਂਦੇ ਨੇ। ਗੁਰੂ ਸਾਹਿਬ ਨੇ ਆਖਿਆ ਨਹੀਂ ਭਾਈ, ਜੇ ਸਮੁੰਦਰ ਨੂੰ ਪਾਰ ਲੰਘਣਾ ਹੋਵੇ ਤੇ ਉਹਦੇ ਕੰਢੇ ਤੇ ਤੁਸੀਂ ਜਪ ਕਰ ਲਓ, ਤਪ ਕਰ ਲਓ, ਉਹਦੇ ਨਾਲ ਥੋੜਾ ਕੁਝ ਹੋਣਾ। ਸਮੁੰਦਰ ਨੂੰ ਪਾਰ ਲੰਘਣ ਵਾਸਤੇ ਤੁਹਾਨੂੰ ਜੁਗਤ ਆਉਣੀ ਜ਼ਰੂਰੀ ਹੈ, ਤੁਹਾਨੂੰ ਟ੍ਰੇਨਿੰਗ ਹੋਣੀ ਜ਼ਰੂਰੀ ਹੈ। ਇਸੇ ਤਰੀਕੇ ਨਾਲ ਸੰਸਾਰ ਨੇ ਇੱਦਾਂ ਹੀ ਰਹਿਣਾ, ਸਮੁੰਦਰ ਨੇ ਆਪਣਾ ਸੁਭਾਅ ਨਹੀਂ ਬਦਲਣਾ, ਤੁਹਾਨੂੰ ਰਹਿਣ ਦੀ ਜੁਗਤ ਆਉਣੀ ਚਾਹੀਦੀ ਹੈ, ਤੁਸੀਂ ਕਿਵੇਂ ਰਹਿਣਾ। ਤੇ ਮਹਾਰਾਜ ਨੇ ਸਮਝਾਇਆ, ਆਖਿਆ ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਹੁਣ ਸਮੁੰਦਰ ਦੇ ਕੰਢੇ ਤੇ ਕੋਈ ਬੰਦਾ ਬੈਠਾ ਕੇ ਵੇਖ ਸਮੁੰਦਰਾ ਮੈਂ ਪੁੱਠਾ ਲੜਕਿਆ, ਉਹ ਕਹਿੰਦਾ ਲੜਕਿਆ ਰਹਿ, ਜੇ ਤੈਨੂੰ ਤਰਨ ਦੀ ਜੁਗਤ ਨਹੀਂ ਹੋਈ

पखंड कर दियो। तिन जम जागाती लूटै, जागाती कहिंदे ने टैक्स नूं, जगात लैण वाले नूं, टैक्स लैण वाले नूं जगाती कहिंदे ने। बाबे ने आख्या जे तू कर्म कांडां विच उलझिया है, गुरु का शब्द जीवन विच कमाया नहीं, ते तू लुटिया ही जावेगा, तेरा बचा नहीं होना। जम जागाती लुटै, महाराज की करिया करिए, आख्या निर्वाण कीर्तन गावो करते का, निमक सिमरत जित छूटै। अकाल पुरख वाहिगुरु दा वासना तो रह धो के कीर्तन गावो, तां तुसी निमक मात्र भी सिमरोगे ते छुट जाओगे, कल्याण हो। निमक मात्र भी तुहानू जे जुगत की समझ लग गई ना, जे टकनीक पता लग गई, फिर ही छुटना, ओदा नहीं छुट सकते। निमक मात्र, निमक किनू कहिंदे ने, अख झमकण जिन्ने समय नू निमक कहिंदे ने। ਤੁਹਾਨੂੰ ਥੋੜ੍ਹੀ ਜਿਹੀ ਵੀ ਤਰੀਕਾ ਪਤਾ ਲੱਗ ਗਿਆ, ਜੁਗਤ ਪਤਾ ਲੱਗ ਗਈ। ਬੰਦਾ ਆਮ ਨਹੀਂ ਕਹਿੰਦਾ, ਕਹਿੰਦਾ ਕੋਈ ਜੇ ਕੋਈ ਕੰਮ ਹੋਵੇ ਤਾਂ ਬੰਦਾ ਕਹਿੰਦਾ ਤੂੰ ਮੇਰੇ ਨਾਲ ਚੱਲ, ਮੇਰੇ ਤੋਂ ਹੈਗਾ ਤਰੀਕਾ। ਉਹ ਕਹਿੰਦਾ ਗਾ ਇੱਦਾਂ ਦਾ ਕੰਮ ਹੈ, ਕਿਵੇਂ ਹੋ ਸਕਦਾ? ਉਹ ਕਹਿੰਦਾ ਤੂੰ ਆ ਤਾਂ ਸਹੀ, ਆਪਾਂ ਨੂੰ ਜੁਗਤ ਆਉਂਦੀ ਹੈ। ਅਸੀਂ ਤਾਂ ਹੁਣ ਬੜੀਆਂ ਜੁਗਤਾਂ ਨੇ, ਸਾਨੂੰ ਕਈ ਵਾਰ ਇੱਦਾਂ ਲੱਗਦਾ ਜੇ ਅਸੀਂ ਖਪੀਏ ਨਾ ਤਾਂ ਫਿਰ ਹੀ ਹੈ। ਮੈਨੂੰ ਯਾਦ ਹੈ ਇੱਕ ਦਿਨ ਗੁਰੂ ਘਰ 'ਚ ਏਸੀ ਆਏ, ਉਹ ਵੱਡੇ ਜਿਹੜੇ ਉੱਤੇ ਛੱਤਾਂ 'ਤੇ ਲੱਗੇ ਨੇ, ਅਤੇ ਇਕੱਲਾ ਹੀ ਬੰਦਾ ਸੀ, ਟਰੱਕ 'ਤੇ ਲੋਡ ਕਰਕੇ ਉਹ ਲੈ ਆਇਆ, ਅਤੇ ਉਹਨੇ ਵਾਹਿਗੁਰੂ ਹਾਂਜੀ ਮੈਂ ਬੇਨਤੀ ਇਹ ਕਰਨ ਲੱਗਾ ਸੀ ਵੀ ਉਹ ਏਸੀ ਲੱਦ ਕੇ ਲੈ, ਇਕੱਲਾ ਹੀ ਬੰਦਾ ਸੀ ਜਿਹੜਾ ਟਰੱਕ ਚਲਾਉਣ ਵਾਲਾ ਸੀ, ਅਤੇ ਮੈਂ ਮਹਿਸੂਸ ਇਹ ਕਰ ਰਿਹਾ ਸੀ ਵੀ ਲਾਊ ਕਿਵੇਂ, ਵੱਡੇ ਵੱਡੇ ਉਹ ਏਸੀ ਦੇ ਉੱਪਰ ਵਾਲੇ ਜਿਹੜੇ ਲੱਗੇ ਹੁੰਦੇ ਨੇ, ਮੈਨੂੰ ਨਾਂ ਤਾਂ ਨਹੀਂ ਚਲੋ ਪਤਾ। ਅਤੇ ਉਹਨੇ ਕੀ ਕੀਤਾ ਜੀ, ਲਿਫਟ ਜੀ ਕੱਢੀ ਇੱਕ, ਅਤੇ ਇੱਕ ਮਿੰਟ ਦੇ ਵਿੱਚ ਉਹ ਸਾਰਾ ਲਾਹ ਕੇ, ਅਤੇ ਕਹਿੰਦਾ ਜੀ ਬਾਬਾ ਜੀ ਦੱਸੋ ਕਿੱਥੇ ਲਾਉਣੇ, ਅਤੇ ਉਹ ਲਾਹ ਗਿਆ। ਅਤੇ ਮੈਂ ਸੋਚਦਾ ਸੀ ਜੇ ਸਾਡੇ ਪਿੰਡ ਦੇ ਵਿੱਚ ਬੈੱਡ ਵੀ ਆਏ ਹੋਣ ਨਾ, ਅਤੇ ਆਂਢ ਗੁਆਂਢ ਸਭ ਨੂੰ ਅੱਜ ਉਹ ਆਈ ਹੋਏ, ਲਵਾਈ ਹੋਏ, ਉਹ ਰੌਲਾ ਪੈ ਜਾਂਦਾ ਨਾ, ਅਤੇ ਉਹ ਲਾਉਂਦਿਆਂ ਲਾਉਂਦਿਆਂ ਵੀ ਦੋ ਚਾਰਾਂ ਦੇ ਗਿੱਟੇ ਛਿੱਲੇ ਜਾਂਦੇ, ਲਾਉਂਦਿਆਂ ਲਾਉਂਦਿਆਂ ਵੀ ਦੋ ਚੌਂ ਜਾਣਿਆਂ ਦੇ ਗਿੱਟੇ ਛਿੱਲੇ ਹੀ ਜਾਂਦੇ ਨੇ। ਕੋਈ ਸਮਾਨ ਫਰਿੱਜ ਆਈ ਹੋਵੇ, ਨਿੱਕੀ ਜਿਹੀ ਫਰਿੱਜ ਹੁੰਦੀ, ਇੱਥੇ ਵੱਡੇ ਵੱਡੇ ਹੁਣ ਆਉਂਦੀਆਂ ਨੇ, ਵੀ ਫਰਿੱਜ ਲਵਾਈ, ਉਹ ਵੇਖੀ ਟੁੱਟ ਨਾ ਜਾਵੇ, ਉਹ ਵੇਖੀ ਆਹ ਨਾ ਹੋ ਜਾਵੇ, ਉਹ ਲਾਉਂਦਿਆਂ ਲਾਉਂਦਿਆਂ ਕਈਆਂ ਦੇ ਮੋਢੇ ਗੋਡੇ ਛਿੱਲੇ ਜਾਂਦੇ ਨੇ। ਹੁਣ ਕੀ ਜੁਗਤ ਆ ਗਈ, ਇੱਥੇ ਕੀ ਆ ਗਈ ਉਹਨੂੰ ਜੁਗਤ ਆ ਗਈ। ਉਹ ਕਹਿੰਦਾ ਇੰਨਾ ਖਪਣ ਦੀ ਲੋੜ ਨਹੀਂ ਹੈਗੀ, ਕਿਉਂ ਖਪਣਾ ਐਵੇਂ? ਉਹਨੇ ਉਹ ਪਾਇਆ ਸਕੰਜਾ ਜਿਹਾ, ਅਤੇ ਉਹਦੇ ਨਾਲ ਖਿੱਚ ਕੇ ਪਾਸੇ 'ਤੇ ਲਾ ਦਿੱਤੇ। ਮਿੰਟ ਲਾਉਂਦੇ ਨੇ ਅਗਲੇ, ਤੁਹਾਡਾ ਤਾਂ ਚਲੋ ਇਹਨਾਂ ਚੀਜ਼ਾਂ ਦਾ ਐਕਸਪੀਰੀਅੰਸ ਵੱਧ ਹੈ ਆਪਾਂ ਨੂੰ ਇਹਨਾਂ ਇੱਥੇ। ਹੁਣ ਜਦੋਂ ਇੱਥੇ ਇੰਡੀਆ 'ਚ ਆਪਾਂ ਕੰਮ ਕਰਦੇ ਹਾਂ, ਹੱਥਾਂ 'ਤੇ ਛਾਲੇ ਪੈ ਜਾਂਦੇ, ਅਗਲਿਆਂ ਨੇ ਗਲਾਵ ਉੱਦਾਂ ਦੇ ਬਣਾ ਲਏ, ਵੀ ਮੇਨ ਮਕਸਦ 'ਤੇ ਕੰਮ ਹੋਣ ਨਾਲ ਹੈ ਨਾ, ਕੰਮ ਹੋਣਾ ਚਾਹੀਦਾ। ਜ਼ਰੂਰੀ ਥੋੜ੍ਹਾ ਵੀ ਹੱਥਾਂ ਵਿੱਚੋਂ ਲਹੂ ਨਿਕਲੇ, ਵਿਆਈਆਂ ਅੱਡੀਆਂ ਦੀਆਂ ਵੀ ਪਾੜ ਜਾਣ ਹੱਥਾਂ ਦੀਆਂ, ਹੁਣ ਆਹ ਬਾਹਰ ਆਪਣੇ ਕੰਸਟਰਕਸ਼ਨ ਦਾ ਉਹ ਬਾਹਰ ਸੜਕ ਦੀ ਜਿਹੜਾ ਕਰ ਰਹੇ ਨੇ ਕੰਮ, ਉਹ ਵੇਖੋ ਕਿੱਡੀ ਜੁਗਤ ਨਾਲ, ਪਹਿਲਾਂ ਪਰਲੇ ਬੰਨੇ ਵਾਲਾ ਉਹਨਾਂ ਨੇ ਬਣਾ ਲਿਆ, ਫਿਰ ਉਰਲੇ ਬੰਨੇ ਵਾਲੇ ਨੂੰ ਲੱਗੇ ਨੇ। ਅਤੇ ਜੇ ਮੈਂ ਕਿਹਾ ਇਹੋ ਇੰਡੀਆ ਹੁੰਦਾ ਤਾਂ ਉਹਨਾਂ ਨੇ ਦੋਵੇਂ ਬੰਨੇ ਪੁੱਟ ਬਹਿਣੇ। ਹਰ ਕੰਮ ਕਿਹਦੇ ਨਾਲ ਹੁੰਦਾ ਹੈ? ਜੁਗਤ ਨਾਲ ਹੁੰਦਾ। ਗੁਰੂ ਨੇ ਸਾਨੂੰ ਜੁਗਤ ਦਿੱਤੀ ਹੈ, ਅਤੇ ਗੁਰੂ ਨੇ ਜੁਗਤ ਦਿੱਤੀ ਹੈ ਵੱਖਰੀ, ਉਹਨੇ ਦਿੱਤਾ ਤੁਹਾਨੂੰ ਸ਼ਬਦ, ਉਹਨੇ ਦਿੱਤਾ ਉਪਦੇਸ਼। ਉਹ ਕਹਿੰਦਾ ਬਸ ਇਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਮਾ ਲਾ, ਸਾਰਾ ਕੁਝ ਇਹਦੇ ਵਿੱਚ ਹੀ ਹੈ। ਹਾਂ ਜੇ ਤੂੰ ਅੱਡ ਖਪਣਾ ਚਾਹੁੰਦਾ ਤਾਂ ਉਹ ਫਿਰ ਤੇਰੀ ਮਰਜ਼ੀ ਹੈ। ਜੇ ਤੈਨੂੰ ਇੱਦਾਂ ਲੱਗਦਾ ਨਾ ਵੀ ਲਹੂ ਲੁਹਾਨ ਹੋ ਕੇ ਮੈਂ ਲੋਕਾਂ ਨੂੰ ਦੱਸ ਸਕਦਾ ਵੀ ਮੈਂ ਕੰਮ ਕੀਤਾ, ਕਈ ਵਾਰ ਕੰਮ ਨੂੰ ਸਰਟੀਫਾਈ ਆਪਾਂ ਇੱਦਾਂ ਵੀ ਕਰਾਉਂਦੇ, ਵੈਲੀਡੇਟ ਇੱਦਾਂ ਵੀ ਕਰਾਉਂਦੇ, ਮੈਂ ਤਾਂ ਖਪ ਗਿਆ ਜੀ, ਵੇਖੋ ਮੇਰੀ ਹਾਲਤ ਕੀ ਹੋਈ। ਕਈ ਐਵੇਂ ਕੱਪੜੇ ਲਬੇੜ ਛੱਡਦੇ ਨੇ, ਉਹਨਾਂ ਨੇ ਐਵੇਂ ਲਬੇੜ, ਇੱਕ ਹੈ ਉਹਨੇ ਸਾਰਾ ਕੰਮ ਹੀ ਕੀਤਾ, ਉਹਨੇ ਕੱਪੜਿਆਂ ਨੂੰ ਲਿਬਣ ਵੀ ਨਹੀਂ ਦਿੱਤਾ। ਉਹਨੂੰ ਜੁਗਤ ਸੀ, ਤਰੀਕਾ ਸੀ, ਗੁਰੂ ਨੇ ਤਰੀਕਾ ਦੱਸਿਆ। ਆਖਿਆ ਜਿਹੜੇ ਕਰਮ ਕਾਂਡਾਂ ਵਿੱਚ ਉਲਝ ਗਏ, ਉਹਨਾਂ ਨੇ ਜੀਵਨ ਦਾ ਮਨੋਰਥ ਗਵਾ ਲਿਆ, ਉਹ ਤਬਾਹ ਹੋ ਗਏ। ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿੱਤ ਛੁੱਟੈ। ਅਗਲਾ ਬੋਲ ਹੈ ਜੀ, ਕੋਟ ਤੀਰਥ ਮੱਜਣ ਇਸ਼ਨਾਨਾ। ਕੋਟ ਦਾ ਅਰਥ ਹੁੰਦਾ ਸਾਧ ਸੰਗਤ, ਕਰੋੜਾਂ। ਕੋਈ ਬੰਦਾ ਕਰੋੜਾਂ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰ ਲਵੇ। ਕੋਟ ਤੀਰਥ ਮੱਜਣ, ਮੱਜਣ ਦਾ ਮਤਲਬ ਹੁੰਦਾ ਨਹਾਉਣਾ। ਕੋਟ ਤੀਰਥ ਮੱਝਣ ਇਸ਼ਨਾਨ, ਲੋਕ ਕਰਦੇ ਸੀ ਅੱਜ ਉੱਥੇ ਨਹਾਓ, ਪਰਸੋਂ ਉੱਥੇ ਨਹਾਓ, ਫਲਾਨੀ ਜਗ੍ਹਾ 'ਤੇ ਜਾ ਕੇ ਇਸ਼ਨਾਨ ਕਰ ਲਓ। ਤੁਹਾਡੇ ਬਾਬੇ ਨੇ ਤੁਹਾਨੂੰ ਇਹ ਗੱਲ ਜਪਜੀ ਸਾਹਿਬ ਦੀ ਬਾਣੀ 'ਚ ਸਮਝਾ ਦਿੱਤੀ ਵੀ ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ। ਬਾਬੇ ਨੇ ਤੁਹਾਨੂੰ ਸਮਝਾ ਦਿੱਤਾ ਵੀ ਅੰਤਰਗਤ ਤੀਰਥ

ਥਮਲ ਨਹਾਓ, ਅੰਦਰ ਹੀ ਤੀਰਥ ਹੈ, ਅੰਦਰ ਹੀ ਨਹਾਉਣਾ, ਆਪਣੇ ਆਪ ਨੂੰ ਕਲੀਨ ਕਰਨਾ ਅੰਦਰੋਂ ਹੀ, ਗੁਰੂ ਦਾ ਉਪਦੇਸ਼ ਲੈ ਕੇ ਅੰਦਰ ਹੀ ਇਸ਼ਨਾਨ ਕਰੋ, ਬਾਹਰ ਦੇ ਇਸ਼ਨਾਨ ਤੇ ਘਰੇ ਕਰ ਲਓ, ਕਿੱਥੇ ਕਰ ਲਓ। ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ, ਸਾਧ ਸੰਗ ਜੋ ਹਰ ਗੁਣ ਗਾਵੈ। ਕਰਨਾ ਕੀ ਹੈ? ਸਾਧ ਸੰਗਤ ਵਿੱਚ ਬਹਿ ਕੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਨੇ, ਆਹ ਹੈ ਪ੍ਰਯੋਜਨ। ਆਉਣ ਜੋ ਤੁਸੀਂ ਕਰ ਰਹੇ ਹੋ ਇਹ ਗੁਣ ਗਾਉਣੇ ਹੁੰਦੇ ਨੇ। ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਉਹ ਨਿਰਮਲ ਹੋ ਗਿਆ, ਉਹ ਪਵਿੱਤਰ ਹੋ ਗਿਆ। ਹੁਣ ਤੁਸੀਂ ਬਾਣੀ ਨਾਲ ਸਾਂਝ ਬਣਾਈ, ਮੈਂ ਕਹਿੰਦਾ ਬਹੁਤਾ ਨਹੀਂ, ਕੁਝ ਤੇ ਸਮਝ ਲੱਗੀ ਹੋਵੇਗੀ ਵੀ ਨਾ, ਪਰ ਇੱਕ ਪਾਸੇ ਤੁਹਾਨੂੰ ਮੈਂ ਕਹਾਂ ਵੀ ਹਾਂਜੀ ਤੁਸੀਂ ਇੱਦਾਂ ਕਰੋ, ਇੱਕ ਲੱਤ ਤੇ ਖਲੋ ਜਾਓ, ਬਾਹਰ ਤਪੱਸਿਆ ਕਰ ਲਓ, ਉਹਦਾ ਕੀ ਲਾਭ ਹੋਵੇਗਾ? ਕੋਈ ਲਾਭ ਨਹੀਂ। ਉਹ ਤੇ ਆਮ ਜਿਹੜੇ ਸਾਡੇ ਹਾਰਡ ਵਰਕਰ ਵੀਰ ਭੈਣਾਂ ਨੇ, ਉਹ ਤੇ ਸਾਰੀ ਦਿਹਾੜੀ ਵਿਚਾਰੇ ਇੱਕ ਲੱਤ ਤੇ ਰਹਿੰਦੇ ਨੇ, ਅਗਲੇ ਇੱਕ ਮਿੰਟ ਨਹੀਂ ਬਹਿਣ ਦਿੰਦੇ, ਚਾਹ ਪੀਣ ਦਾ ਟਾਈਮ ਨਹੀਂ ਦਿੰਦੇ, ਸਵੇਰ ਤੋਂ ਲੈ ਕੇ ਸ਼ਾਮ ਤਾਈਂ ਸਰੀਰ ਨੂੰ ਖਪਾਉਂਦੇ ਹੀ ਨੇ ਨਾ ਉਹ। ਤੇ ਜੇ ਧਾਰਮਿਕ ਸਥਾਨਾਂ ਤੇ ਵੀ ਇਹੋ ਕੁਝ ਹੋਣਾ, ਫਿਰ ਫਰਕ ਤੇ ਕੋਈ ਨਹੀਂ ਹੈਗਾ। ਇੱਥੇ ਆਪਾਂ ਆਉਣਾ ਗੁਰੂ ਦੀ ਸਿੱਖਿਆ ਲੈਣ ਦੇ ਲਈ, ਗੁਰੂ ਦੇ ਉਪਦੇਸ਼ ਨੂੰ ਕਮਾਉਣ ਦੇ ਲਈ, ਕਸ਼ਟ ਦੇਣ ਨਹੀਂ ਆਉਣਾ ਸਰੀਰਾਂ ਨੂੰ। ਈਜ਼ੀ ਹੋ ਕੇ, ਰਿਲੈਕਸ ਹੋ ਕੇ ਜਿੰਨਾ ਚਿਰ ਬੈਠਣਾ ਆਪਾਂ ਗੁਰੂ ਦੇ ਸ਼ਬਦ ਨੂੰ ਸੁਣਨਾ ਹੈ, ਵਿਚਾਰਨਾ ਹੈ, ਜੀਵਨ ਵਿੱਚ ਕਮਾਉਣਾ ਹੈ। ਤੇ ਸਿੱਖੀ ਦਾ ਤੇ ਰਾਹ ਹੀ ਸਾਧ ਸੰਗਤ ਬੜਾ ਸਿੱਧਾ, ਅਸੀਂ ਇਹਨੂੰ ਬਹੁਤ ਵਿੰਗਾ ਟੇਢਾ ਕਰ ਲਿਆ। ਸਿੱਖੀ ਨਾਲ ਦੀ ਕੋਈ ਸੌਖੀ ਚੀਜ਼ ਨਹੀਂ ਦੁਨੀਆਂ ਤੇ ਹੈਗੀ, ਪਰ ਅਸੀਂ ਇਹਨੂੰ ਇੰਨਾ ਟਫ ਬਣਾ ਲਿਆ ਵੀ ਕਹਿਣ ਦੀਆਂ ਗੱਲਾਂ, ਕਹਿਣ ਤੋਂ ਬਾਹਰ ਹੀ ਗੱਲਾਂ ਹੋ ਗਈਆਂ। ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਅਗਲੀ ਪੰਕਤੀ ਹੈ, ਬੇਦ ਕਤੇਬ। ਬੇਦ ਕਹਿੰਦੇ ਨੇ ਹਿੰਦੂਇਜ਼ਮ ਦੇ ਗ੍ਰੰਥਾਂ ਨੂੰ, ਉਹਨਾਂ ਲਈ ਇੱਕ ਟਰਮ ਵਰਤੀ ਜਾਂਦੀ ਬੇਦ। ਵੈਸੇ ਤਾਂ ਚਾਰ ਵੇਦ ਵੀ ਹੈਗੇ ਨੇ, ਰਿਗ ਵੇਦ, ਜਜੁਰ ਵੇਦ, ਅਥਰਵ ਵੇਦ, ਸ਼ਾਮ ਵੇਦ, ਪਰ ਉਹਨਾਂ ਦੇ ਸਮੁੱਚੇ ਗ੍ਰੰਥਾਂ ਲਈ ਜੇ ਇੱਕ ਸ਼ਬਦ ਵਰਤਣਾ ਹੋਵੇ ਤਾਂ ਉਹ ਬੇਦ ਹੈ। ਕਤੇਬ ਕਹਿੰਦੇ ਨੇ ਜਿਹੜੇ ਇਬਰਾਨੀ ਮਤ ਦੇ ਗ੍ਰੰਥ ਨੇ, ਖਾਸ ਕਰਕੇ ਮੁਸਲਮਾਨਾਂ ਦੇ ਗ੍ਰੰਥ, ਇਹਨਾਂ ਸਾਰਿਆਂ ਨੂੰ ਕਤੇਬ ਕਹਿ ਦਿੰਦੇ ਨੇ, ਮੁਸਲਮਾਨਾਂ, ਯਹੂਦੀਆਂ, ਈਸਾਈਆਂ ਦੇ ਇਹ ਸਾਰੇ ਗ੍ਰੰਥ ਜਿਹੜੇ ਨੇ ਇਹਨਾਂ ਨੂੰ ਕਤੇਬ ਕਹਿੰਦੇ ਨੇ, ਕਿਉਂਕਿ ਇਹਨਾਂ ਦਾ ਵੱਡਾ ਵਡੇਰਾ ਇੱਕੋ ਹੀ ਸੀ ਸਾਰਿਆਂ ਦਾ, ਥਿਊਰੀ ਵੀ ਇਹਨਾਂ ਦੀ ਰਲਦੀ ਮਿਲਦੀ ਜੀ ਹੈ। ਬਾਬੇ ਨੇ ਆਖਿਆ ਬੇਦ ਕਤੇਬ ਸਿਮਰਤ ਸਭ ਸ਼ਾਸਤ, ਸਿਮਰਤੀਆਂ ਸ਼ਾਸਤਰ, ਇਨ ਪੜਿਆ ਮੁਕਤ ਨਾ ਹੋਈ। ਪੜਨ ਨਾਲ ਮੁਕਤੀ ਥੋੜਾ ਮਿਲ ਚੱਲੀ ਏਦਾਂ, ਮਹਾਰਾਜ ਫਿਰ ਕੀ ਕਰਿਆ ਕਰੀਏ। ਏਕ ਅੱਖਰ ਜੋ ਗੁਰਮੁਖ ਜਾਪੈ, ਤੁਸੀਂ ਬਸ ਗੁਰੂ ਦੀ ਸਿੱਖਿਆ ਦੇ ਅੱਖਰ ਪੱਲੇ ਬੰਨਣੇ ਨੇ, ਇੱਕ ਵੀ ਅੱਖਰ ਪੱਲੇ ਬੰਨ ਲਿਆ ਤੇ ਬੱਲੇ ਬੱਲੇ ਹੋ ਜਾਣੀ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਅਖੀਰਲੀਆਂ ਪੰਕਤੀਆਂ ਨੇ, ਖੱਤਰੀ ਬ੍ਰਾਹਮਣ ਸ਼ੂਦ ਵੈਸ, ਉਪਦੇਸ਼ ਚੌ ਵਰਨਾ ਕੋ ਸਾਂਝਾ। ਭਾਵੇਂ ਕੋਈ ਭਾਈ ਖੱਤਰੀ ਹੈ, ਭਾਵੇਂ ਬ੍ਰਾਹਮਣ ਹੈ, ਭਾਵੇਂ ਸ਼ੂਦਰ ਹੈ, ਭਾਵੇਂ ਵੈਸ਼ ਹੈ, ਹੁਣ ਕਦੀ ਇੱਦਾਂ ਹੋਇਆ? ਸੌਖੀ ਗੱਲ ਸਮਝ ਲੱਗੇਗੀ। ਤੁਸੀਂ ਸਮੁੰਦਰ ਦੇ ਕੋਲ ਗਏ ਤੇ ਜਾ ਕੇ ਉਹਨੂੰ ਕਿਹਾ ਜੀ ਮੈਂ ਤੇ ਖੱਤਰੀ ਹਾਂ, ਮੇਰੀ ਤੇ ਕੋਹਲੀ ਬੜੀ ਉੱਚੀ ਆ, ਮੈਂ ਤੇਰੇ 'ਚ ਨਹੀਂ ਡੁੱਬਾਂਗਾ, ਉਹਨੇ ਖੱਤਰੀ ਵੀ ਡੋਬ ਦੇਣਾ। ਕੋਈ ਕਹੇ ਜੀ ਮੈਂ ਤੇ ਬ੍ਰਾਹਮਣ ਹਾਂ, ਜਨਮ ਤੋਂ ਹੀ ਬ੍ਰਾਹਮਣ ਹਾਂ ਜੀ, ਉਹਨੇ ਉਹਨੂੰ ਵੀ ਡੋਬ ਦੇਣਾ। ਕੋਈ ਕਹੇ ਜੀ ਮੈਂ ਤੇ ਸ਼ੂਦਰ ਹਾਂ, ਮੈਨੂੰ ਲੰਘ ਲੈਂਦੇ, ਮੈਂ ਤੇ ਬੜਾ ਨਿਮਾਣਾ ਜਾਂ, ਮੈਂ ਤੇ ਬੜਾ ਗਰੀਬ ਜਾਂ, ਉਹਨੇ ਉਹਨੂੰ ਵੀ ਡੋਬ ਦੇਣਾ। ਉੱਥੇ ਸਾਰਿਆਂ ਲਈ ਇੱਕੋ ਗੱਲ ਹੀ ਲਾਗੂ ਹੁੰਦੀ ਹੈ ਵੀ ਭਾਈ ਤਰਨਾ ਆਉਂਦਾ ਹੈ ਕਿ ਨਹੀਂ ਆਉਂਦਾ, ਉੱਥੇ ਤੁਸੀਂ ਤਰਲਾ ਨਹੀਂ ਮਾਰ ਸਕਦੇ। ਇੱਥੇ ਵੀ ਇੱਦਾਂ ਹੀ ਹੈ, ਤੁਸੀਂ ਇਸ ਗੱਲ ਦੀ ਧੌਂਸ ਨਹੀਂ ਜਮਾ ਸਕਦੇ ਕਿ ਮੇਰੇ ਕੋਲ ਧਨ ਬਹੁਤ ਹੈ, ਲੈ ਬਾਬਾ ਕਿੰਨਾ ਪੈਸਾ ਚਾਹੀਦਾ ਮੈਨੂੰ ਪਾਰ ਲੰਘਾ ਦੇ, ਤਾਂ ਵੀ ਪਾਰ ਲੰਘਿਆ ਨਹੀਂ ਜਾਣਾ। ਤੇ ਤੁਸੀਂ ਇਸ ਗੱਲ ਦਾ ਵੀ ਦਾਵਾ ਨਹੀਂ ਕਰ ਸਕਦੇ ਮੈਂ ਤੇ ਜੀ ਬੜਾ ਗਰੀਬ ਹਾਂ ਮੈਨੂੰ ਪਾਰ ਲੰਘਾ ਦੇ, ਨਾ ਨਾ ਨਾ ਨਾ ਨਾ, ਇੱਕੋ ਹੀ ਜੁਗਤ ਸਾਰਿਆਂ ਉੱਤੇ ਲਾਗੂ ਹੋਣੀ ਹੈ, ਇੱਕੋ ਹੀ। ਤੇ ਜੇ ਕੋਈ ਇੰਜੀਨੀਅਰ ਹੈ, ਬੇਸ਼ੱਕ ਉਹਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਈਆਂ ਹੋਣ, ਪਰ ਜੇ ਸਮੁੰਦਰ ਤੋਂ ਪਾਰ ਲੰਘਣਾ ਹੈ ਤੇ ਫਾਰਮੂਲਾ ਉਹ ਵੀ ਉੱਤੇ ਉਹ ਲਾਗੂ ਹੋਣਾ ਜਿਹੜਾ ਡਾਕਟਰ ਤੇ ਹੋਣਾ, ਜਿਹੜਾ ਬਾਕੀ ਹੋਰ ਕਿਸੇ ਕੈਟਾਗਰੀ ਤੇ ਹੋਣਾ। ਧਾਰਮਿਕ ਦੁਨੀਆਂ 'ਚ ਕੀ ਹੁੰਦਾ ਭਲਾ, ਕਹਿੰਦੇ ਜੀ ਇਹ ਗ੍ਰੰਥੀ ਸਿੰਘ ਹੈ, ਇਹਨੂੰ ਛੋਟ ਹੈ। ਨਹੀਂ ਨਹੀਂ, ਛੋਟ ਕੋਈ ਨਹੀਂ ਹੈਗੀ, ਠੀਕ ਹੈ ਉਹਦਾ ਉਹ ਕੰਮ ਹੈ ਵੀ ਉਹ ਗ੍ਰੰਥ ਨੂੰ ਇੰਟਰਪ੍ਰੇਟ ਕਰ ਰਿਹਾ, ਪਰ ਪਾਰ ਲੰਘਣ ਦੀ ਜੁਗਤ ਉਹੀ ਹੈ। ਕਦੀ ਸਮੁੰਦਰ ਕਹਿੰਦਾ ਵੀ ਤੂੰ ਗ੍ਰੰਥੀ ਆ ਜਾ, ਤੂੰ ਕਥਾਵਾਚਕ ਹੈ, ਤੂੰ ਰਾਗੀ ਹੈ, ਤੂੰ ਢਾਡੀ ਹੈ, ਨਹੀਂ ਨਹੀਂ ਨਹੀਂ, ਜੁਗਤ ਉਹੀ ਹੈ। ਕੰਮ ਸਾਡੇ ਸਾਰਿਆਂ ਦੇ ਆਪੋ ਆਪਣੇ ਨੇ, ਹੁਣ ਤੁਸੀਂ ਵੀ ਆਪਣੀ ਕਿਰਤ ਕਰਨੀ ਹੈ, ਸਾਡੀ ਇਹ ਕਿਰਤ ਵੀ ਹੈ ਤੇ ਸਾਡੇ ਦੋਵੇਂ ਕੰਮ ਨੇ, ਜੁਗਤ ਉਹੀ ਹੈ, ਕੋਈ ਛੋਟ ਨਹੀਂ ਕਿਸੇ ਨੂੰ, ਸਾਰਿਆਂ ਲਈ ਇਕੁਅਲ, ਸਾਰਿਆਂ ਲਈ ਬਰਾਬਰ।
ਤਾਂ ਮਹਾਰਾਜ ਕਹਿੰਦੇ ਨੇ ਭਾਈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਵੀ ਜਿਹੜਾ ਆਹ ਫਾਰਮੂਲਾ ਹੈ ਨਾ, ਜਿਹੜਾ ਇਹ ਉਪਦੇਸ਼ ਹੈ, ਇਹ ਸਾਰਿਆਂ ਲਈ ਸਾਂਝਾ ਹੈ। ਮੇਰੇ ਮਨ ਨੂੰ ਪ੍ਰੋਬਲਮ ਹੈ ਤੇ ਉਹਦਾ ਵੀ ਹੱਲ ਉਹ ਹੀ ਹੈ, ਤੁਹਾਡੇ ਮਨ ਨੂੰ ਪ੍ਰੋਬਲਮ ਹੈ ਤੇ ਉਹਦਾ ਵੀ ਹੱਲ ਉਹੀ ਹੈ, ਵੱਖਰਾ ਨਹੀਂ ਹੈਗਾ। ਸਤਿਗੁਰ ਨੇ ਆਖਿਆ ਗੁਰਮੁਖ ਨਾਮ ਜਪੈ ਉਧਰ ਐ ਸੋ ਕਲ ਮੈਂ, ਗੁਰੂ ਦੀ ਸ਼ਰਨ ਵਿੱਚ ਲੈ ਕੇ ਉਹਦੀ ਮੱਤ ਲੈਣੀ ਪੈਣੀ ਹੈ, ਸੋ ਕਲ ਮੈਂ, ਉਹ ਇਸ ਕਲਯੁੱਗ ਦੇ ਵਿੱਚ ਉਹਦਾ ਉਧਾਰ ਹੁੰਦਾ। ਘੱਟ ਘੱਟ ਨਾਨਕ ਮਾਝਾ, ਉਹਨੂੰ ਸਮਝ ਲੱਗ ਜਾਂਦੀ ਹੈ ਵੀ ਸਾਰਾ ਜਿਹੜਾ ਉਹ ਪਰਮੇਸ਼ਰ ਹੈ ਹਰ ਇੱਕ ਦੇ ਹਿਰਦੇ ਵਿੱਚ ਅੰਦਰ ਵੱਸਦਾ ਹੈ। ਸੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਅਗਲੇ ਸਮੇਂ ਲਈ ਭਾਈ ਦਿਲਬਾਗ ਸਿੰਘ ਹੋਣਾ ਦੇ ਜੱਥੇ ਪਾਸੋਂ 9:20 ਤੋਂ ਲੈ ਕੇ 10:20 ਤਾਈਂ ਕੀਰਤਨ ਸਰਵਣ ਕਰੋ। ਥੋੜ੍ਹੀ ਜਿਹੀ ਸਕੈਜੂਲ ਵਿੱਚ ਅੱਜ ਦੇ ਦਿਨ ਤਬਦੀਲੀ ਹੋਈ ਸੀ, ਵੈਸੇ ਹੁਕਮਨਾਮੇ ਦੀ ਕਥਾ 8 ਤੋਂ 8:40 ਹੁੰਦੀ ਹੈ ਅਤੇ ਲੜੀਵਾਰ ਕਥਾ ਜਿਹੜੀ ਉਹ 9:20 ਤੋਂ 10 ਵਜੇ ਤਾਈਂ ਹੁੰਦੀ ਹੈ। ਸੋ ਅੱਜ ਦੇ ਦਿਨ ਥੋੜ੍ਹੀ ਜਿਹੀ ਤਬਦੀਲੀ, ਅੱਜ ਕਥਾ 10:20 ਤੋਂ 11 ਵਜੇ ਤਾਈਂ ਹੋਵੇਗੀ। ਸੋ ਆਓ ਸਤਿਕਾਰਯੋਗ ਭਾਈ ਸਾਹਿਬ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

वाहिगुरु जीओ गौड़ी कबीर जी। पिंड मुए जीओ के घर जाता,

जिन राम जानिया तिने पछानिया।

मन रे पवन दृढ़ सुख मन नारी रहाओ।

जुगो जुग टल चवर छतर तख्त दे मालक हाजरा हजूर जारा जहूर शब्द गुरु बाणी के बोहिथ अमृत के दाते दसा पातशाहिया दी जोत साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच सजे दीवानां दीआं हाजरियां भर रहे सन्मानयोग सत्कारयोग सतसंगी जनों सतगुरां ने बड़ी अपार बख्शिश रहमत कीती है। आप सब गुरदेव दी पावन हजूरी विच जुड़ बैठ के सतगुरां दी अमृतमयी बाणी दे कीर्तन गुरु करके रागी सिंघां पासों सरवण कर रहे सी। तो आओ समा है गुरबाणी विचार दा, कुछ कारण करके अज कथा दे ते कीर्तन दे समय विच तब्दीली कीती गई सी। कल तों जिस तरीके नाल पहला 8 बजे तो 8:40 ताईं गुरमत विचार हुंदी है, फिर कीर्तन हुंदा है, 9:20 तो 10 बजे ताईं कथा हुंदी है, सो उसे समा सारणी के मुताबिक चलिया जाएगा। तो आओ सात संगत जुड़िए शब्द की विचार दे नाल। विचारां नूं आरंभण तो पहला जिन्हें शरीर आप सतगुरां दे हजूर बैठे हो जां घरां विच मीडिया के माध्यम राही सरवण कर रहे हो, आपस में पाइए फतेह की सांझ। वाहिगुरु जी का खालसा, वाहिगुरु जी की फतेह। लड़ीवार विचार जिहड़ी है वो भगत कबीर साहब जी दे पावन बचना दी चल रही है, ते जिहड़ा शब्द मैं आप जी नूं सरवण कराया है गुरु ग्रंथ साहब जी दे अंक 327 दे उत्ते ये शब्द सुभायमान है। गौड़ी राग विच ये शब्द दर्ज है, बाणी भगतां की सरलेख हेठ 18वां शब्द है। कबीर साहब ने पावन शब्द की रहाऊ वाली पंक्ति विच विचार अंकित कीते ने, ऐसा ज्ञान कथै बनवारी, मन रे पवन दृढ़ सुख मन नारी। नारी का अर्थ इत्थे नाड़ी है जी। योग अभ्यास दे विच तीन नाड़ियां जिहड़ियां ने वो मन्नियां जांदियां ने, जिवें ईड़ा पिंगला सुखमना। ते जिहड़े जोगी हुंदे ने वो सुखमना नाड़ी का अभ्यास करदे ने। वो अभ्यास की हुंदा है वी जिवें खब्बी नासका द्वारी द्वारा साह तां नूं खिंचणा है, ते दोहां भरवट्टियां दे विचकार वो टकाउंदे ने उहनूं सुखमन नाड़ी कहिंदे ने, इत्थे टकाउंदे ने, ते फिर सज्जी नास दे रस्ते उहनूं उतार दिंदे ने। जिवें मान लो तां नूं साह खिंचिया इत्थे लै गए, फिर आ जिहड़ा नक्क है इधर दी उहनां ने उहनूं उतार देना, कढ देना। योग मत विच इन्हां चीज़ां दी प्रैक्टिस कीती जांदी है, अभ्यास कीता जांदा है। तुसीं आम वेखो भी सानू ये चीज़ां सिखाईया जांदियां ने भी एक नक्क बंद करके साह तां नूं खिंचो, दूजा नप के साह थले नूं छड्डो। हाँ ठीक है भी जे इहदे नाल किसे नूं शरीरक बेनीफिट हुंदा है तां कोई मुश्किल वाली गल नहीं है। लोग जिम जांदे ने, सवेरे उठ के भजदे ने, कोई सैर करदा है, ते जे किसे दा शरीर तंदुरुस्त हुंदा है इस चीज़ नाल तां कोई बुरी गल भी नहीं है। पर सतगुरु महाराज कहिंदे ने इदां रब की प्राप्ति का इहदे नाल कोई संबंध नहीं है, भी एक जस्ट एक शरीरक एक्सरसाइज ते हो सकती है भी तुसीं साह नूं किन्ना चिर अपने अंदर रखते हो। जिहड़े स्विमिंग करते ने, जिहड़े गोताखोर बंदे हुंदे ने, डूंघे पानी विच जांदे ने, वह टाइम नोट करके वेखते ने कई बार भी वह पानी दे विच बिना साह लिया किन्ना चिर रह सकते ने। तो कई की जिहड़ी टाइमिंग है वह बड़ी ज़्यादा भी हुंदी है। आम बंदा जिहड़ा है वह तो 2-3 सेकेंट के विच ही उहदा बुरी हालत मंदी हालत हो जाती है। कई की जिहड़ी है वह ज़्यादा सेकेंटा की उहदी टाइमिंग भी हुंदी है।
ਹੁਣ ਇਹ ਸਾਰੀ ਚੀਜ਼ ਕੀ ਹੈ, ਸਾਰੀ ਅਭਿਆਸ ਹੈ। ਜਿਵੇਂ ਇੱਕ ਬੱਚਾ ਭੱਜਦਾ ਹੈ, ਹਰ ਰੋਜ਼ ਭੱਜਦਾ ਹੈ, ਉਹਦਾ ਅਭਿਆਸ ਬਣਦਾ ਜਾਂਦਾ। ਇਹਦੇ ਨਾਲ ਕੋਈ ਗੁਰਮਤ ਦਾ, ਰੱਬ ਦਾ ਕੋਈ ਇਹਦੇ ਨਾਲ ਸੰਬੰਧ ਨਹੀਂ ਹੈਗਾ। ਇਹ ਤੁਹਾਡੀ ਫਿਜ਼ੀਕਲ ਇੱਕ ਕੀ ਹੈ, ਐਕਸਰਸਾਈਜ਼ ਹੈ, ਪ੍ਰੈਕਟਿਸ ਹੈ। ਹੁਣ ਹੋਇਆ ਉਲਟ ਵੀ ਜੋਗੀ ਜਿਹੜੇ ਸੀ ਉਹ ਅਜੇ ਕੰਮਾਂ ਨੂੰ ਸੁਰਤ ਟਿਕਾਉਣਾ ਕਹਿੰਦੇ ਸੀ, ਲਿਵ ਜੋੜਨਾ ਕਹਿੰਦੇ ਸੀ, ਅਤੇ ਸਿੱਖੀ ਦੇ ਵਿੱਚ ਵੀ ਇਹ ਚੀਜ਼ਾਂ ਆ ਗਈਆਂ। ਬਹੁਤ ਸਾਰੇ ਸਾਡੇ ਵੀ ਇੱਥੇ ਨੇ, ਉਹ ਕਹਿੰਦੇ ਨੇ ਵਾਹ ਕਹੋ ਅਤੇ ਸਾਹ ਤਾਂ ਨੂੰ ਖਿੱਚੋ, ਗੁਰੂ ਕਹਿ ਕੇ ਸਾਹ ਬਾਹਰ ਨੂੰ ਕੱਢ ਦਿਉ। ਸਾਡੇ 'ਚ ਵੀ ਇਹ ਕੰਮ ਚੱਲੀ ਜਾਂਦਾ, ਮਤਲਬ ਗੱਲ ਕਹਿ ਦਿਉ ਵੀ ਪ੍ਰੋਡਕਟ ਉਹ ਹੀ ਹੈ ਅਤੇ ਉਹਦੀ ਪੈਕਿੰਗ ਜਿਹੜਾ ਉਹਦਾ ਲੇਬਲ ਹੈ ਉਹ ਚੇਂਜ ਕਰ ਲਿਆ, ਪ੍ਰੋਡਕਟ ਉਹ ਹੀ ਹੈ ਸਾਰਾ। ਜਿਵੇਂ ਨਾ ਕੋਈ ਕੰਪਨੀ ਫਰੋਡ ਘੋਸ਼ਿਤ ਹੋ ਜਾਵੇ, ਸਰਕਾਰ ਵੱਲੋਂ ਬੈਨ ਹੋ ਜਾਵੇ ਉਹ, ਅਤੇ ਮੁੜ ਕੇ ਉਹ ਆਪਣੀ ਕੰਪਨੀ ਦਾ ਨਾਂ ਬਦਲ ਦੇਣ ਅਤੇ ਫਿਰ ਉਹ ਆਪਣਾ ਪ੍ਰੋਡਕਟ ਵੇਚੀ ਜਾਣ, ਅੰਦਰ ਤਾਂ ਉਹ ਰਹਿਣਾ ਹੈ ਨਾ। ਕੋਈ ਪੀਜ਼ਾ ਸਟੋਰ ਬੰਦ ਹੋ ਗਿਆ, ਉਹਨਾਂ ਫਰੋਡ ਕਰ ਲਿਆ, ਮੁੜ ਕੇ ਉਹਦਾ ਨਾਂ ਬਦਲ ਕੇ ਅਤੇ ਫਿਰ ਬੰਦਾ ਕੰਮ ਕਰਨਾ ਸ਼ੁਰੂ ਕਰ ਦੇਵੇ। ਕੋਈ ਚੀਜ਼ ਸੈਂਪਲਾਂ 'ਚੋਂ ਫੇਲ ਹੋ ਗਈ, ਮੁੜ ਕੇ ਨਾਂ ਬਦਲ ਕੇ ਅਤੇ ਫਿਰ ਉਹਦਾ ਉਹ ਕੰਮ ਕਰਨਾ ਸ਼ੁਰੂ ਕਰ ਦੇਵੇ। ਹੁਣ ਜੋਗੀ ਇਹ ਕਰਦੇ ਸੀ ਅਤੇ ਸਿੱਖ ਵੀ ਜਿਹੜੇ ਨੇ ਉਹਨਾਂ ਨੇ ਆਖਿਆ ਵੀ ਨਹੀਂ, ਆਪਾਂ ਓਮ ਤਾਂ ਨਹੀਂ ਕਹਿਣਾ, ਆਪਾਂ ਵਾਹਿਗੁਰੂ ਕਹਿ ਲਵਾਂਗੇ, ਪ੍ਰੋਡਕਟ ਉਹੋ ਹੀ ਹੈ, ਬਸ ਉਹਦਾ ਨਾਂ ਬਦਲ। ਸਿੱਖੀ ਇਹ ਚੀਜ਼ ਨਹੀਂ ਜੀ ਹੈਗੀ, ਸਿੱਖੀ ਇਹ ਚੀਜ਼ ਨਹੀਂ ਹੈ। ਹੁਣ ਦੂਜੇ ਮੰਤਰ ਪੜ੍ਹਦੇ ਸੀ, ਉਹ ਕਹਿੰਦੇ ਅਸੀਂ ਬਾਣੀ ਪੜ੍ਹਨ ਲੱਗ ਪਏ, ਕੰਮ ਉਹੋ ਹੀ ਕਰੀ ਜਾਂਦੇ ਨੇ, ਕੰਮ ਉਹੋ ਹੀ ਨੇ, ਸੇਮ ਨੇ, ਕੋਈ ਫਰਕ ਨਹੀਂ ਹੈ। ਪ੍ਰੋਡਕਟ ਉਹੋ ਹੀ ਹੈ, ਵਿੱਚ ਪਦਾਰਥ ਉਹੋ ਹੀ ਹੈ ਅਤੇ ਬਾਹਰੋਂ ਨਾਂ ਚੇਂਜ ਕਰ ਲਿਆ ਉਹ ਕਹਿ। ਫਿਰ ਕਿਉਂਕਿ ਫਿਰ ਇਹ ਗੱਲ ਸੌਖੀ ਹੋ ਜਾਂਦੀ ਨਾ, ਜਦੋਂ ਫਿਰ ਬੰਦਾ ਟੋਕੇਗਾ ਤਾਂ ਫਿਰ ਆਪਾਂ ਆਖਾਂਗੇ ਵੇਖੋ ਇਹ ਤਾਂ ਰੱਬ ਦਾ ਨਾਮ ਨਹੀਂ ਲੈਣ ਦਿੰਦੇ, ਸਮਝ ਰਿਹਾ ਬੇਨਤੀ ਨੂੰ। ਹੁਣ ਜਦੋਂ ਅਸੀਂ ਕਿਤੇ ਕੰਮ ਕਰਦੇ ਹਾਂ ਅਤੇ ਸਾਨੂੰ ਪਤਾ ਹੈ ਵੀ ਇੱਥੇ ਫਰੋਡ ਹੋ ਰਿਹਾ, ਧੋਖਾ ਹੋ ਰਿਹਾ, ਪਰ ਜੇ ਉਸ ਕੰਮ ਦਾ ਨਾਂ ਕੋਈ ਵਾਹਿਗੁਰੂ ਦੇ ਨਾਂ ਉੱਤੇ ਰੱਖ ਲਵੇ ਅਤੇ ਲੋਕ ਉਹਦਾ ਵਿਰੋਧ ਕਰਨ, ਉਹ ਕਹੇ ਵੇਖੋ ਜੀ ਇਹ ਤਾਂ ਵਾਹਿਗੁਰੂ ਵੀ ਨਹੀਂ ਕਹਿਣ ਦਿੰਦੇ, ਇਹ ਤਾਂ ਸਤਨਾਮ ਵੀ ਨਹੀਂ ਕਹਿਣ ਦਿੰਦੇ। ਇਹ ਮਤਲਬ ਮੈਂ ਇੱਕ ਇਗਜ਼ਾਮਪਲ ਦੇਵਾਂਗਾ, ਅਸੀਂ ਨਾ ਬਹੁਤ ਵਾਰ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਹਾਂ। ਅੱਜ ਜਿਹੜੇ ਪਖੰਡੀ ਬਾਬੇ ਹੁੰਦੇ ਨੇ ਉਹਨਾਂ ਨੇ ਆਪਣੇ ਨਾਲ ਸੰਤ ਲਾ ਲਿਆ, ਬ੍ਰਹਮ ਗਿਆਨੀ ਲਾ ਲਿਆ, ਅਤੇ ਜਦੋਂ ਉਹਨਾਂ ਦੀਆਂ ਕਰਤੂਤਾਂ ਨਸ਼ਰ ਹੁੰਦੀਆਂ ਨੇ, ਕੋਈ ਸਾਡੇ ਵਰਗੇ ਗੁਰਮਤ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਵੇਖੋ ਜੀ ਇਹ ਤਾਂ ਮਹਾਂਪੁਰਖਾਂ ਦੀ ਕੀ ਕਰਦੇ ਨੇ, ਨਿੰਦਿਆ ਕਰਦੇ ਨੇ, ਇੱਦਾਂ ਗੱਲ ਹੋ ਜਾਂਦੀ ਨਾ। ਫਿਰ ਹੁਣ ਧਾਰਮਿਕ ਖੇਤਰ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ, ਇੱਥੇ ਇੱਦਾਂ ਹੀ ਹੁੰਦਾ ਵੀ ਅੰਦਰ ਕੂੜ ਭਰਿਆ ਹੈ, ਅੰਦਰ ਗਾਰਬੇਜ ਭਰਿਆ ਹੈ ਅਤੇ ਬਾਹਰੋਂ ਉਹਦਾ ਨਾਂ ਜਿਹੜਾ ਹੈ। ਮੈਂ ਉਦਾਹਰਣ ਦੇਣ ਲੱਗਾ ਸੀ, ਪਿੱਛੇ ਜੇ ਨਾ ਅੰਮ੍ਰਿਤਸਰ ਦੇ ਵਿੱਚ ਬੈਂਕ ਘਰ ਨੂੰ ਕੁਰਕੀ ਕਰਨ ਆਇਆ, ਸ਼ਾਇਦ ਤੁਹਾਨੂੰ ਪਤਾ ਵੀ ਹੋਵੇ ਬਹੁਤਿਆਂ ਨੂੰ, ਅੰਮ੍ਰਿਤਸਰ ਦੇ ਵਿੱਚ ਬੈਂਕ ਵਾਲੇ ਆ ਗਏ ਘਰ ਦੀ ਕੁਰਕੀ ਕਰਨ ਦੇ ਲਈ। ਇੱਕ ਹੁਣ ਤੁਹਾਨੂੰ ਪਤਾ ਉੱਥੇ ਵੀ ਪ੍ਰੋਪਰਟੀ ਦੇ ਰੇਟ ਬੜੇ ਹਾਈ ਨੇ, ਆਖਰ ਮੁੱਖ ਸ਼ਹਿਰ ਹੈ ਪੰਜਾਬ ਦਾ, ਅਤੇ ਬੈਂਕ ਵਾਲਿਆਂ ਨੇ ਉਹਨਾਂ ਦਾ 5-10 ਕਰੋੜ ਰੁਪਈਆ ਉਹਨਾਂ ਦੇ ਕੋਲੋਂ ਲੈਣਾ ਸੀ, ਉਹਨਾਂ ਨੇ ਦਿੱਤਾ ਨਹੀਂ, ਅਤੇ ਘਰ ਉਹਨਾਂ ਨੇ ਜਿਹੜਾ ਹਾਈ ਕੋਰਟ ਸੀ ਉਹਨੇ ਕਿਹਾ ਵੀ ਹੁਣ ਇਹਨਾਂ ਦਾ ਘਰ ਕੁਰਕੀ ਹੋ ਜਾਊਗਾ। ਅੱਛਾ ਜੀ, ਬੈਂਕ ਵਾਲੇ ਇਕੱਠੇ ਹੋ ਕੇ ਗਏ ਅਤੇ ਉਹਨਾਂ ਕੀ ਵੇਖਿਆ ਵੀ ਅੱਗੇ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ। ਵਾਪਸ ਆ ਕੇ ਕਹਿੰਦੇ ਚਲੋ 2 ਦਿਨ, 3 ਦਿਨਾਂ ਦਾ ਪਾਠ ਹੁੰਦਾ ਵੀ 2 ਦਿਨ ਹੋਰ ਰੁਕ ਜਾਂਦੇ ਆਪਾਂ ਜਿੱਥੇ ਇੰਨਾ ਚਿਰ ਰੁਕੇ ਹਾਂ, ਉਹ ਜੀ ਵਾਪਸ ਆ ਗਏ। 2-4 ਦਿਨ ਬਾਅਦ ਫਿਰ ਗਏ ਅਤੇ ਫਿਰ ਉੱਥੇ ਅਖੰਡ ਪਾਠ ਸਾਹਿਬ ਚੱਲ ਰਿਹਾ, ਉਹ ਫਿਰ ਵਾਪਸ ਆ ਗਏ। ਮਗਰੋਂ ਪਤਾ ਇਹ ਲੱਗਾ ਵੀ ਇਹਨਾਂ ਬੰਦਿਆਂ ਨੇ ਆਖਿਆ ਵੀ ਉਹ ਕਬਜ਼ਾ ਕਰਨ ਆਉਣਗੇ ਅਤੇ ਆਪਾਂ ਇਹਨੂੰ ਧਾਰਮਿਕ ਇਸ਼ੂ ਬਣਾ ਲਾਂਗੇ, ਸਮਝੇ ਬੇਨਤੀ ਨੂੰ। ਹੁਣ ਵੇਖੋ ਤੁਸੀਂ ਕਿਸੇ ਤੋਂ ਪੈਸੇ ਲੈਣੇ ਹੋਣ, ਤੁਸੀਂ ਉਹਦੇ ਘਰੇ ਜਾਓ, ਜਾ ਕੇ ਉਹਦੇ ਕੋਲ ਪੈਸੇ ਮੰਗੋ ਅਤੇ ਉਹ ਅੱਗੇ ਤੁਹਾਡੇ ਘਰ 'ਤੇ ਕੋਈ ਕਬਜ਼ਾ ਕਰਕੇ ਖੰਡ ਪਾਠ ਧਰ ਲਏ ਵਿੱਚ, ਅਤੇ ਤੁਸੀਂ ਜਾਓ 4 ਬੰਦੇ ਲੈ ਕੇ ਵੀ ਆਪਾਂ ਕਬਜ਼ਾ ਲੈਣਾ ਅਤੇ ਅੱਗੇ ਖੰਡ ਪਾਠ ਧਰਿਆ ਹੋਵੇ, ਅਤੇ ਦੁਨੀਆਂ ਦੇ ਮੀਡੀਆ ਵਿੱਚ ਜਾਂ ਲੋਕਾਂ ਆਵਾਮ ਦੇ ਵਿੱਚ ਇਹੋ ਗੱਲ ਚੱਲਣੀ ਹੈ ਵੀ ਇਹਨਾਂ ਨੇ ਖੰਡ ਪਾਠ ਭੰਗ ਕਰਤਾ, ਉੱਥੇ ਇੱਦਾਂ ਚੱਲਣੀ। ਪਰ ਕਿਸੇ ਨੇ ਨਹੀਂ ਕਹਿਣਾ ਵੀ ਉਹ ਲੋਕ ਚਲਾਕੀ ਕਰ ਰਹੇ ਸੀ। ਗੁਰੂ ਗ੍ਰੰਥ ਸਾਹਿਬ ਜਾਂ ਧਾਰਮਿਕ ਜਿਹੜਾ ਸਾਡਾ ਗ੍ਰੰਥ ਹੈ ਉਹਦੀ ਉਹ ਦੁਰਵਰਤੋਂ ਕਰ ਰਹੇ ਸੀ, ਗਲਤ ਵਰਤੋਂ ਕਰ ਰਹੇ ਸੀ ਮਹਾਰਾਜ ਦੀ ਬਾਣੀ ਦਾ। ਉਹਦੀ ਬੈਂਕ ਵਾਲੇ ਜਦੋਂ ਗਏ ਤੇ ਉਹਨਾਂ ਨੇ ਫਿਰ ਅੱਗੇ ਖੰਡ ਪਾਠ, ਉੱਥੇ ਰੌਲਾ ਪੈ ਗਿਆ।
ਜਿਹੜੇ ਘਰ ਵਾਲੇ ਕਹਿ ਰਹੇ ਨੇ ਕਹਿੰਦੇ ਜੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਾਡਾ ਅਖੰਡ ਪਾਠ ਚੱਲ ਰਿਹਾ ਸੀ, ਉਹਨਾਂ ਨੇ ਇਹਨਾਂ ਨੇ ਕੀ ਕੀਤਾ ਭੰਗ ਕੀਤਾ। ਤੇ ਬਾਅਦ ਵਿੱਚ ਗੱਲ ਇਹ ਪਤਾ ਲੱਗੀ ਵੀ ਬੈਂਕ ਆਉਂਦਾ ਸੀ ਕਰਜ਼ਾ ਲੈਣ, ਜਾਂ ਬੈਂਕ ਕਬਜ਼ਾ ਕਰਨ ਆਉਂਦਾ ਸੀ, ਕੁਰਕੀ ਕਰਦੀ ਹੋਣੀ ਸੀ, ਨਿਲਾਮੀ ਹੋਣੀ ਸੀ, ਉਹਨਾਂ ਨੇ ਪੱਕਾ ਹੀ ਪਾਠੀ ਸਿੰਘਾਂ ਨੂੰ ਕਿਹਾ ਸੀ ਵੀ ਤੁਸੀਂ ਇੱਕ ਅਖੰਡ ਪਾਠ ਦਾ ਭੋਗ ਪੈਣਾ, ਨਾਲ ਦੀ ਨਾਲ ਦੂਜਾ ਸ਼ੁਰੂ ਕਰ ਦੇਣਾ। ਹੁਣ ਬੰਦੇ ਜਸਟੀਫਾਈ ਕਰ ਲੈਂਦੇ ਨੇ ਆਪਣੇ ਆਪ ਨੂੰ ਧਾਰਮਿਕ, ਇੱਦਾਂ ਬਾਹਰ ਲੇਬਲ ਲਾ ਕੇ ਧਾਰਮਿਕ, ਪਰ ਇੱਦਾਂ ਹੁੰਦਾ ਨਹੀਂ। ਤਾਂ ਹੀ ਤੇ ਬਾਬੇ ਨੇ ਆਖਿਆ ਸੀ ਨਾ ਰਾਮ ਰਾਮ ਸਭ ਕੋ ਕਹੇ ਕਹੇ ਰਾਮ ਨਾ ਹੋਏ, ਵੀ ਤੂੰ ਆਪਣੇ ਆਪ ਨੂੰ ਇੱਦਾਂ ਜਸਟੀਫਾਈ ਨਹੀਂ ਕਰ ਸਕਦਾ। ਜੇ ਤੇਰੀ ਕਰਤੂਤ ਮਾੜੀ ਹੈ ਤੇ ਤੂੰ ਮੂੰਹ ਤੋਂ ਰਾਮ ਰਾਮ ਕਰੀ ਜਾ, ਇੱਦਾਂ ਕੀ ਹੋਜੂ? ਝਾਤ ਤੇ ਤੈਨੂੰ ਆਪਣੀ ਕਰਤੂਤ ਵਾਲੇ ਬੰਨੇ ਮਾਰਨੀ ਪੈਣੀ ਹੈ। ਤੂੰ ਮੂੰਹ ਤੋਂ ਰਾਮ ਰਾਮ ਕਹੀ ਜਾ ਵੀ ਰਾਮ ਰਾਮ ਕਰਤਾ ਸਭ ਜਗ ਫਿਰੇ ਕਹਿ ਰਾਮ ਨਾ ਹੋਏ, ਵੀ ਕਹਿਣ ਨਾਲ ਰਾਮ ਥੋੜਾ ਜਾਊਗਾ, ਕਰਤੂਤ ਵੀ ਤੇ ਵੇਖਣੀ ਪੈਣੀ ਹੈ ਨਾ। ਹੁਣ ਮੁੱਖ ਦੀ ਗੱਲ ਹੈ ਵੀ ਜਿਹੜੇ ਲੋਕ ਪਖੰਡੀ ਹੁੰਦੇ ਨੇ ਉਹਨਾਂ ਲਈ ਫਿਰ ਸੌਖਾ ਟੂਲ ਹੁੰਦਾ ਹੈ, ਇੱਕ ਟੂਲ ਇਹ ਹੁੰਦਾ ਹੈ ਵੀ ਉਹਨਾਂ ਨੇ ਆਪਣਾ ਪਖੰਡ, ਜਿਵੇਂ ਛੋਟੇ ਬੱਚਿਆਂ ਨੂੰ ਨਾ ਕਈ ਵਾਰ ਗੋਲੀ ਕੌੜੀ ਦੇਣੀ ਹੋਵੇ ਤੇ ਉਹਨਾਂ ਨੂੰ ਕੀ ਕਰਦੇ ਸੀ, ਖੰਡ ਦੇ ਗਲੇਫੇ ਦੇ ਵਿੱਚ ਵਲੇੜ ਕੇ ਦੇ ਦਿੰਦੇ ਸੀ। ਉਦਾਂ ਉਹਨੇ ਕੌੜੀ ਗੋਲੀ ਖਾਣੀ ਨਹੀਂ, ਪਰ ਤਰੀਕਾ ਵਰਤ ਲਿਆ ਵੀ ਖੰਡ ਲਓ, ਇਹਦੇ ਆਲੇ ਦੁਆਲੇ ਵਲੇਟੋ, ਫਿਰ ਇਹਨੂੰ ਦੇ ਦਿਓ, ਫਿਰ ਇਹਨੇ ਲੈ ਲੈਣੀ ਆ। ਹੁਣ ਉਹਨਾਂ ਨੇ ਆਪਣੇ ਪਖੰਡ ਨੂੰ ਜਸਟੀਫਾਈ ਕਿੱਦਾਂ ਕੀਤਾ? ਵੇਖੋ ਜੀ ਅਸੀਂ ਤੇ ਰੱਬ ਦਾ ਨਾਂ ਲੈ ਰਹੇ ਹਾਂ, ਵੇਖੋ ਜੀ ਅਸੀਂ ਤੇ ਸਾਡੇ ਇਹ ਹੈ, ਇਹ ਤੇ ਬੰਦੇ ਉਹ ਨੇ ਜਿਹੜੇ ਰੱਬ ਦੇ ਨਾਂ ਦੇ ਵੀ ਉਲਟ ਨੇ, ਇਹ ਤੇ ਬਾਣੀ ਪੜ੍ਹਨ ਦੀ ਵੀ ਵਿਰੋਧਤਾ ਕਰਦੇ ਨੇ, ਇਹ ਤੇ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਉਟੰਕਣ ਕਰਦੇ ਨੇ। ਸਮਝ ਲੱਗੀ ਗੱਲ? ਉਹਨਾਂ ਨੇ ਆਪਣੀ ਕਰਤੂਤ ਨੂੰ ਛਪਾਉਣ ਲਈ ਕਿਹਦੀ ਵਰਤੋਂ ਕੀਤੀ? ਗੁਰੂ ਦੀ ਬਾਣੀ ਦੀ। ਉਹਨਾਂ ਨੇ ਆਪਣੇ ਪਖੰਡ ਨੂੰ ਲੋਕਾਂ ਵਿੱਚ ਪੱਕਿਆਂ ਕਰਨ ਲਈ ਕਿਹਦੀ ਵਰਤੋਂ ਕੀਤੀ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ। ਹੁਣ ਅੰਦਰ ਪੈਕੇਜਿੰਗ ਜਿਹੜੀ ਹੈ ਉਹ ਬਾਹਰੋਂ ਲੇਵਲ ਚੰਗਾ ਹੈ, ਲਿਫਾਫਾ ਚੰਗਾ ਲਾਇਆ, ਤੇ ਅੰਦਰ ਉਹਦੇ ਗਲਤ ਚੀਜ਼ ਪ੍ਰੋਡਕਟ ਭਰ ਦਿੱਤਾ। ਹੁਣ ਸਿੱਖੀ ਜਿਹੜੀ ਹੈ ਨਾ, ਸਿੱਖੀ ਵਿਲੱਖਣ ਇਸ ਕਰਕੇ ਹੈ ਵੀ ਗੁਰੂ ਸਾਹਿਬ ਨੇ ਕਰਮ ਕਾਂਡ ਜਾਂ ਪਖੰਡ ਦੀ ਥਾਂ ਹੀ ਕੋਈ ਨਹੀਂ ਰੱਖੀ ਇੱਥੇ। ਤੇ ਜਦੋਂ ਗੁਰਦੁਆਰਿਆਂ ਵਿੱਚ ਜੋਗੀਆਂ ਵਾਲੇ ਕੰਮ ਹੋਣ ਲੱਗ ਪਏ, ਗੁਰਦੁਆਰਿਆਂ 'ਚ ਜੋਗੀਆਂ ਵਾਲੇ ਕੰਮ ਇੱਦਾਂ ਹੋਣ ਲੱਗ ਪਏ ਵੀ ਕੋਈ ਕਹਿੰਦਾ ਤਾਂ ਨੂੰ ਸਾਹ ਖਿੱਚੋ, ਵਾਹ, ਕੋਈ ਕਹਿੰਦਾ ਬਾਹਰ ਕੱਢੋ, ਗੁਰੂ ਕਰਦੇ ਨਾ ਇੱਦਾਂ, ਕੋਈ ਕਹਿੰਦਾ ਨੱਕ ਥਾਣੀ ਤਾਂ ਇੱਦਾਂ, ਜੋਗੀਆਂ ਵਾਲੇ ਸਾਰੇ ਕੰਮ ਜਿਹੜੇ ਜੋਗੀ ਕਰਦੇ ਸੀ। ਫਰਕ ਇਹ ਪਾ ਦਿੱਤਾ ਵੀ ਉਹ ਓਮ ਕਹਿੰਦੇ ਸੀ, ਉਹ ਅਲੱਖ ਨਿਰੰਜਨ ਕਹਿੰਦੇ ਸੀ, ਇਹ ਅਲੱਖ ਨਿਰੰਜਨ ਦੀ ਥਾਂ ਦੇ ਉੱਤੇ ਵਾਹਿਗੁਰੂ ਕਹਿ ਲੈਂਦੇ ਨੇ, ਫਰਕ ਆ ਪਾ ਦਿੱਤਾ, ਫਿਰ ਉਹਨੂੰ ਜਸਟੀਫਾਈ ਕੀਤਾ ਜਾਂਦਾ। ਕੋਈ ਕਹਿੰਦੇ ਅਸੀਂ ਸਿਮਰਨ ਕਰਾਉਣਾ ਹੈ ਜੀ, ਲਾਈਟਾਂ ਬੰਦ ਕਰਾਓ, ਹਨੇਰੇ 'ਚ ਬੈਠੋ। ਆ ਤੁਸੀਂ ਵੇਖਿਆ ਏਅਰਪੋਰਟ 'ਤੇ ਕਈ ਨਾ ਕਿੱਡਾ ਜਲੂਸ ਕੱਢਣ ਡਿਆ ਹੁੰਦੇ, ਸਾਡੇ ਆਪਣੇ ਹੀ ਨੇ, ਆਪਣੇ ਤਾਂ ਨਹੀਂ ਵੈਸੇ ਕਹਿਣਾ ਚਾਹੀਦਾ, ਪਰ ਚਲੋ ਇੱਕ ਆਮ ਲੋਕ ਧਰਮ ਵਿੱਚ ਤਾਂ ਆਪਾਂ ਇਹੋ ਹੀ ਕਹਾਂਗੇ ਵੀ ਸਿੰਘਾਂ ਨੇ ਦੁਮਾਲੇ ਬੱਧੇ ਨੇ, ਚੋਲੇ ਪਾਏ ਨੇ ਆਪਣੇ ਨੇ, ਅਤੇ ਕਿੱਦਾਂ ਇੱਕ ਦੂਜੇ ਨੂੰ ਇੱਦਾਂ ਸਾਹਮਣੇ ਆਉਂਦੀ ਹੋ ਕੇ ਘੁੱਟ ਘੁੱਟ ਜੱਫੀਆਂ ਪਾ ਕੇ ਪਤਾ ਨਹੀਂ ਕੁਰ ਕੁਰ ਕੁੱਕੀ ਜਾਂਦੇ ਨੇ। ਅਤੇ ਜੇ ਕੋਈ ਸਾਡੇ ਵਰਗਾ ਕਹਿੰਦਾ, ਕਹਿੰਦੇ ਵੇਖੋ ਜੀ ਇਹ ਤਾਂ ਵਾਹਿਗੁਰੂ ਨਹੀਂ ਕਹਿਣ ਦਿੰਦੇ, ਹੁਣ ਮਸਲਾ ਵਾਹਿਗੁਰੂ ਕਹਿਣ ਦਾ ਥੋੜ੍ਹਾ ਹੈਗਾ, ਕਿੰਨੇ ਰੋਕੇ, ਕੋਈ ਰੋਕ ਸਕਦਾ? ਵੇਖੋ ਰੱਬ ਦਾ ਨਾਂ ਲੈਣ ਤੋਂ ਕਿਸੇ ਨੂੰ ਕੋਈ ਰੋਕਿਆ ਜਾ ਸਕਦਾ? ਮਸਲਾ ਤਾਂ ਤੁਹਾਡੇ ਪਖੰਡ ਦਾ। ਅਤੇ ਮੈਂ ਕਈ ਵਾਰ ਸੋਰੀ ਟੂ ਸੇ, ਅਸੀਂ ਨਾ ਆਪਣੀ ਭੈਣ ਨੂੰ ਵੀ ਮਿਲਣਾ ਹੋਵੇ ਨਾ, ਅਤੇ ਉਹਦਾ ਵੀ ਇੱਕ ਤਰੀਕਾ ਹੁੰਦਾ, ਇੱਕ ਡਿਸਿਪਲਿਨ ਹੁੰਦਾ। ਚਲੋ ਸਕੀ ਭੈਣ ਦਾ ਤਾਂ ਹੋਰ ਹੀ ਸਿਸਟਮ ਹੈ ਨਾ ਉੱਥੇ ਤਾਂ ਆਪਾਂ, ਪਰ ਮੰਨ ਲਓ ਤੁਸੀਂ ਆਪਣੀ ਰਿਸ਼ਤੇਦਾਰੀ 'ਚੋਂ ਕੋਈ ਤੁਹਾਡੀ ਕਜ਼ਨ ਹੈ, ਕੋਈ ਭੈਣ ਹੈ, ਉਹਨੂੰ ਵੀ ਇੱਕ ਮਿਲਣ ਦਾ ਕੀ ਹੁੰਦਾ ਤਰੀਕਾ ਹੁੰਦਾ ਨਾ, ਇੱਕ ਸੱਭਿਅਕ ਤਰੀਕਾ ਹੁੰਦਾ, ਉਹਨੂੰ ਵੀ ਮਿਲਣ ਦਾ ਇੱਕ ਤਰੀਕਾ ਹੈ ਆਪਣੀ ਸਕੀ ਭੈਣ ਨੂੰ ਵੀ। ਪਰ ਇੱਥੇ ਧਰਮ ਦੇ ਨਾਂ ਦੇ ਉੱਤੇ ਜਿਹੜੇ ਜਿਹੜੇ ਅਡੰਬਰ ਕਰ ਲਏ ਜਾਂਦੇ ਨੇ ਮੇਰੀ ਜ਼ੁਬਾਨ ਕੰਮ ਦੀ ਕਹਿਣ ਤੋਂ, ਵੀ ਇਸ ਤਰੀਕੇ ਨਾਲ ਸਾਹਮਣੇ ਆ ਕੇ ਜੱਫੀਆਂ ਪਾ ਕੇ ਗੁਰ ਗੁਰ ਗੁਰ ਕਰੀ ਜਾਂਦੇ ਨੇ, ਕੋਈ ਪੁੱਛਣ ਟੋਕਣ ਵਾਲਾ ਨਹੀਂ ਹੈਗਾ ਵੀ ਭਾਈ ਤੁਸੀਂ ਇਹ ਕੀ ਕਰ ਰਹੇ ਹੋ। ਕਹਿਣਾ ਹੀ ਹੈ ਸਤਨਾਮ ਵਾਹਿਗੁਰੂ ਕਹਿ ਲਓ, ਕੋਈ ਬੁਰੀ ਗੱਲ ਥੋੜ੍ਹਾ, ਸਾਨੂੰ ਚੇਤਾ ਹੈ ਨਿੱਕੇ ਹੁੰਦੇ ਜਦੋਂ ਕਾਰ ਸੇਵਾ ਵਾਲੇ ਡੇਰਿਆਂ ਵਿੱਚ ਕੋਈ ਸੇਵਾ ਵੀ ਕਰਨੀ ਤੇ ਉਹਨਾਂ ਨੇ ਬਾਬਿਆਂ ਨੇ ਕੀ ਜਪਾਉਂਦੇ ਹੁੰਦੇ ਸੀ, ਉਹ ਸਤਨਾਮ ਵਾਹਿਗੁਰੂ ਕਹਿੰਦੇ ਹੁੰਦੇ, ਸਤਨਾਮ ਇੱਦਾਂ ਕਰਕੇ ਉਹਨਾਂ ਨੇ ਇਕੱਠਾ, ਫਿਰ ਵੱਧ ਤੋਂ ਵੱਧ ਵਾਹਿਗੁਰੂ ਆਪਾਂ ਪੜ੍ਹਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਾਂ। ਹੁਣ ਸ਼ਬਦਾਂ ਨੂੰ ਤੋੜ ਕੇ
ਤੇ ਉਹ ਪਹਿਲਾਂ ਪਹਿਲਾਂ ਤਾਂ ਲੱਗਦਾ ਵੀ ਵਾਹਿਗੁਰੂ ਵਾਹਿਗੁਰੂ ਕਹਿਣ ਡੇ ਨੇ, ਮੁੜ ਕੇ ਤਾਂ ਸਮਝ ਨਹੀਂ ਲੱਗਦੀ ਵੀ ਇਹ ਕੁਰ ਕਹਿ ਰਹੇ ਨੇ ਕਿ ਗੁਰ ਕਹਿ ਰਹੇ ਨੇ, ਕੀ ਕਹਿ ਰਹੇ ਨੇ। ਅਸੀਂ ਜਸਟੀਫਾਈ ਕਰ ਲਿਆ ਉਸ ਚੀਜ਼ ਨੂੰ ਵੀ ਉਹਦੇ ਉੱਤੇ, ਜਿਵੇਂ ਭਾਈ ਗੁਰਦਾਸ ਸਾਹਿਬ ਦੀ ਨੇ ਇੱਕ ਪੰਕਤੀ ਹੈ, ਸੌਖੀਆਂ ਗੱਲ ਸਮਝ ਲੱਗੂਗੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਵੀ ਮੇਰਾ ਨਾ ਸੁਭਾਅ ਪਤਾ ਕਿੱਦਾਂ ਦਾ, ਬਹੁਤ ਭੈੜਾ ਹੈ। ਹਾਲਾਂਕਿ ਭਾਈ ਗੁਰਦਾਸ ਸਾਹਿਬ ਸਿੱਖੀ ਦੇ ਵਿਦਵਾਨ ਨੇ, ਵਿਦਵਾਨ ਪੁਰਸ਼ ਨੇ ਜੀ, ਉਹ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਭਾਈ ਗੁਰਦਾਸ ਸਾਹਿਬ ਨੇ, ਉਹਨਾਂ ਦੀਆਂ ਵਾਰਾਂ ਨੇ ਬੜੀਆਂ ਉਦਾਹਰਨਾਂ ਦੇ ਕੇ ਉਹਨਾਂ ਨੇ ਗੁਰਮਤਿ ਦੀ ਗੱਲ ਨੂੰ ਦ੍ਰਿੜ ਕਰਾਇਆ। ਪਰ ਚਲੋ ਅਜਿਹੇ ਵਿਦਵਾਨ ਪੁਰਸ਼ ਜਿਹੜੇ ਨੇ ਆਪਣੇ ਤੇ ਇੱਕ ਗੱਲ ਟੁਕਾ ਕੇ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਨੇ। ਉਹ ਕਹਿੰਦੇ ਨੇ ਜੀ ਮੇਰਾ ਨਾਂ ਗੁਰਦਾਸ ਆ, ਮੇਰਾ ਨਾਂ ਘਰਦਿਆਂ ਨੇ ਕੀ ਰੱਖਿਆ, ਗੁਰਦਾਸ। ਗੁਰਦਾਸ ਦਾ ਆਪਣਾ ਅਰਥ ਕੀ ਹੁੰਦਾ, ਗੁਰੂ ਦਾ ਦਾਸ, ਨਾਂ ਦਾ ਗੁਰਦਾਸ ਹੈ ਮੇਰਾ। ਪਰ ਆਂਦਾ ਮੇਰੇ ਜਿਹੜੇ ਕੰਮ ਨੇ ਉਹ ਗੁਰਦਾਸ ਵਾਲੇ ਨਹੀਂ ਹੈਗੇ, ਉਹ ਨਿੰਦਿਆ ਵਾਲੇ ਨੇ। ਭਾਈ ਗੁਰਦਾਸ ਨੇ ਕੋਈ ਨਿੰਦਿਆ ਨਹੀਂ ਕੀਤੀ ਗੁਰੂ ਦੀ, ਪਰ ਫਿਰ ਵੀ ਉਹ ਆਪਣੇ ਆਪ ਨੂੰ ਇੰਨਾ ਨਿਮਰ ਭਾਵ ਵਿੱਚ ਲੈ ਕੇ ਜਾਂਦੇ ਨੇ ਆਪਾਂ ਨੂੰ, ਇੱਦਾਂ ਆਪਣੇ ਆਪ ਨੂੰ। ਉਹਨਾਂ ਦਾ ਇੱਕ ਬਚਨ ਹੈ ਜੀ, ਮੈਂ ਪੜ੍ਹ ਦਿੰਦਾ ਥੋੜ੍ਹਾ ਜਿਹਾ। ਉਹ ਕਹਿੰਦੇ ਹਉਮੈ, ਮੇਰੇ ਅੰਦਰ ਹਉਮੈ ਹੈ। ਹਉਮੈ ਦਾ ਮਤਲਬ ਸਮਝਦੇ, ਮੈਂ ਮੇਰੀ, ਮੈਂ ਕਰੀ ਜਾਣਾ, ਉਹਨੂੰ ਹਉਮੈ ਕਹਿੰਦੇ ਨੇ। ਹਉਮੈ ਅਭਿਮਾਨ, ਅਭਿਮਾਨ ਦਾ ਅਰਥ ਕੀ ਹੁੰਦਾ, ਕਿਸੇ ਚੀਜ਼ ਦਾ ਹੰਕਾਰ ਕਰਨਾ, ਅਭਿਮਾਨ, ਆਪਣੇ ਆਪ ਉੱਤੇ ਅਭਿਮਾਨ ਹੋਣਾ। ਹਉਮੈ ਅਭਿਮਾਨ ਅਗਿਆਨ, ਅਗਿਆਨ ਦਾ ਮਤਲਬ ਹੁੰਦਾ ਮੈਨੂੰ ਕੋਈ ਗਿਆਨ ਨਹੀਂ ਹੈਗਾ, ਉਹਨੂੰ ਆਪਾਂ ਕਹਿੰਦੇ ਬੰਦਾ ਅਗਿਆਨੀ ਹੈ, ਇਹਨੂੰ ਸਮਝ ਨਹੀਂ ਹੈ। ਤੇ ਭਾਈ ਗੁਰਦਾਸ ਉਹ ਗਿਆਨੀ ਪੁਰਸ਼ ਨੇ ਜਿਨ੍ਹਾਂ ਨੇ ਪਹਿਲੀ ਬੀੜ ਆਪਣੇ ਹੱਥੀਂ ਲਿਖੀ ਹੈ। ਭਾਈ ਗੁਰਦਾਸ ਉਹ ਗਿਆਨੀ ਪੁਰਸ਼ ਹੈ ਜਿਨ੍ਹਾਂ ਨੇ ਕਵਿਤ ਲਿਖੇ, ਜਿਨ੍ਹਾਂ ਨੇ ਵਾਰਾਂ ਲਿਖੀਆਂ, ਏਡੇ ਵੱਡੇ ਗਿਆਨੀ ਨੇ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਪਰ ਆਪਣੇ ਆਪ ਬਾਰੇ ਕਹਿੰਦੇ ਕੀ ਨੇ, ਕਹਿੰਦੇ ਹਉਮੈ ਅਭਿਮਾਨ ਅਗਿਆਨ ਕਹਿ ਅਵੱਗਿਆ ਗੁਰ। ਅਵੱਗਿਆ ਦਾ ਅਰਥ ਹੁੰਦਾ ਹੈ ਕੁਤਾਹੀਆਂ ਕਰਨੀਆਂ, ਅਵੱਗਿਆ ਕਰਨੀ ਹੁਕਮ ਦੀ। ਨਿੰਦਾ ਗੁਰਦਾਸਨ ਕੀ ਕਹਿੰਦੇ ਨੇ, ਕਹਿੰਦੇ ਮੈਂ ਨਿੰਦਿਆ ਕਰਦਾ ਕਿਹਦੀ, ਗੁਰੂ ਦੇ ਦਾਸਾਂ ਦੀ। ਹਉਮੈ ਅਭਿਮਾਨ ਅਗਿਆਨ ਕਹਿ ਅਵੱਗਿਆ ਗੁਰ, ਨਿੰਦਾ ਗੁਰਦਾਸਨ ਕੀ, ਨਿੰਦਿਆ ਕਰਦਾ ਮੈਂ ਗੁਰੂ ਦੇ ਦਾਸਾਂ ਦੀ, ਤੇ ਮੇਰਾ ਨਾਮ ਕੀ ਹੈ, ਗੁਰਦਾਸ। ਨਿੰਦਾ ਗੁਰਦਾਸਨ ਕੀ, ਨਾਮ ਗੁਰਦਾਸ ਹੈ, ਆਖਿਰ ਨਾਮ ਮੇਰਾ ਕੀ ਹੈ, ਗੁਰਦਾਸ। ਔਗਣ ਜੀਵਨ ਵਿੱਚ ਆ ਸਾਰੇ ਭਰੇ ਪਏ ਨੇ, ਤੇ ਫਿਰ ਇੱਦਾਂ ਕਿਵੇਂ ਹੋ ਸਕਦਾ ਵੀ ਇੱਕ ਬੰਦਾ ਜ਼ੁਬਾਨ ਤੋਂ ਤੇ ਵਾਹਿਗੁਰੂ ਕਵੇ ਤੇ ਕਰੇ ਪਖੰਡ, ਤੇ ਉਹਦੇ ਪਖੰਡ ਨੂੰ ਪ੍ਰਵਾਨ ਕੀਤਾ ਜਾਵੇ, ਉਹਨੂੰ ਨਹੀਂ ਪ੍ਰਵਾਨ ਕੀਤਾ ਜਾ ਸਕਦਾ। ਵੀ ਇੱਕ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਰ ਕਰਮਕਾਂਡ ਤੇ ਹਰ ਪਖੰਡ ਕਰ ਲਵੇ, ਜੋਤਸ਼ੀ ਬਣਿਆ ਬੈਠਾ ਹੋਵੇ, ਧਾਗੇ ਤਵੀਤ ਪਾਣੀ ਵੰਡੇ, ਤੇ ਤੁਸੀਂ ਕਹੋ ਜੀ ਇਹ ਵੀ ਤੇ ਗੁਰੂ ਦਾ ਸਿੱਖ ਹੀ ਹੈ, ਕਿਵੇਂ ਪ੍ਰਵਾਨ ਕਰ ਲੋਗੇ? ਕੀਤਾ ਜਾ ਸਕਦਾ? ਕਦੀ ਵੀ ਨਹੀਂ। ਹੁਣ ਉੱਥੇ ਕਰਤੂਤ ਵਿਚਾਰੀ ਜਾਣੀ ਹੈ, ਨਾਮ ਨਹੀਂ ਵਿਚਾਰਿਆ ਜਾਣਾ ਵੀ ਕਰਤੂਤ ਕੀ ਹੈ, ਸੁਭਾਅ ਕਿੱਦਾਂ ਦਾ ਹੈ। ਗੁਰਬਾਣੀ ਦੀ ਸਮਝ ਵੀ ਹੈ, ਗੁਰਮਤ ਦੀ ਸਮਝ ਵੀ ਹੈ, ਇੱਕ ਰੱਬ ਨਾਲ ਜੋੜਦਾ ਹੈ ਕਿ ਹੋਰ ਕਿਸੇ ਨਾਲ ਜੋੜਦਾ ਹੈ, ਇੱਕ ਗੁਰੂ ਦੀ ਗੱਲ ਕਰਦਾ ਹੈ ਕਿ ਹੋਰ ਕਿਸੇ ਦੀ ਕਰਦਾ ਹੈ। ਇੱਥੇ ਆਣ ਕੇ ਗੱਲ ਨਿਭਣੀ ਹੈ, ਨਾਮ ਤਰੀਕ ਨਾਲ ਕੀ ਹੋ ਚੱਲਿਆ। ਨਾਮ ਤਰੀਕ ਤੇ ਬੜੇ ਹੁੰਦੇ ਨੇ, ਹੁਣ ਮੇਰਾ ਕਿਸੇ ਦਾ ਨਾਂ ਹਰਪ੍ਰੀਤ ਹੈ, ਕਿਸੇ ਦਾ ਨਾਂ ਗੁਰਪ੍ਰੀਤ ਹੈ, ਨਾਂ ਤੇ ਘਰਦੇ ਰੱਖ ਦਿੰਦੇ ਨੇ। ਮੇਰੇ ਵਰਗੇ ਦਾ ਨਾਂ ਗੁਰਸ਼ਰਨ ਹੈ, ਮੇਰੇ ਵਰਗਾ ਸ਼ਰਨ ਚ ਥੋੜਾ ਰਹਿੰਦਾ, ਇਹ ਦਾਵਾ ਥੋੜਾ ਕਰ ਸਕਦਾ ਕੋਈ ਆਪਣੇ ਨਾਂ ਰੱਖੇ ਨਾਲ, ਦਾਵਾ ਨਹੀਂ ਕੀਤਾ ਜਾ। ਨਾਂ ਹਰਪ੍ਰੀਤ ਹੈ ਤੇ ਰੱਬ ਨਾਲ ਪ੍ਰੀਤ ਥੋੜਾ ਹੋਵੇਗੀ, ਰੱਬ ਨਾਲ ਪ੍ਰੀਤ ਹੋਣਾ ਵੱਖਰੀ ਗੱਲ ਹੈ। ਨਾਂ ਗੁਰਪ੍ਰੀਤ ਹੈ, ਗੁਰਸ਼ਰਨ ਹੈ, ਗੁਰਮੀਤ ਹੈ। ਹੁਣ ਨਾਂ ਤੇ ਉਹ ਜਿਹੜਾ ਸਰਸੇ ਵਾਲਾ ਸੀ ਉਹ ਵੀ ਰੱਖੀ ਫਿਰਦਾ, ਗੁਰਮੀਤ, ਰਾਮ, ਰਹੀਮ। ਹੁਣ ਰਹੀਮ ਮੁਸਲਮਾਨਾਂ ਚ ਆਉਂਦਾ, ਰਹੀਮ ਦਾ ਮਤਲਬ ਹੁੰਦਾ ਰਹਿਮ ਕਰਨ ਵਾਲਾ, ਪਰਵਰਦਗਾਰ ਜਿਹੜਾ ਅਕਾਲ ਪੁਰਖ ਹੈ ਉਹਨੂੰ ਰਹੀਮ ਕਿਹਾ ਜਾਂਦਾ, ਕਿਉਂਕਿ ਉਹ ਰਹਿਮ ਕਰਦਾ, ਤਰਸ ਕਰਦਾ। ਹੁਣ ਬੰਦੇ ਦਾ ਨਾਂ ਰਹੀਮ ਹੈ ਪਰ ਤਰਸ ਉਹਦੇ ਅੰਦਰ ਹੈ ਕੋਈ ਨਹੀਂ, ਤੇ ਇੱਕ ਬੰਦੇ ਦਾ ਨਾਂ ਹੋ ਸਕਦਾ ਕ੍ਰੋਧ ਸਿੰਘ ਹੋਵੇ ਪਰ ਤਰਸ ਉਹਦੇ ਅੰਦਰ ਭਰਿਆ ਹੋਵੇ। ਪੈਕੇਜਿੰਗ ਨਾ ਵੇਖੀਏ, ਬਾਹਰ ਦਾ ਲੈਵਲ ਨਾ ਵੇਖੋ, ਇਹ ਵੇਖਣਾ ਪੈਣਾ ਵੀ ਇਹਦੇ ਅੰਦਰ ਕਿੰਨੇ ਹੈ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਕਈ ਵਾਰ ਕੰਪਨੀਆਂ ਫਰੌਡ ਹੋ ਜਾਂਦੀਆਂ ਨੇ, ਬਿਜ਼ਨਸ ਫਰੌਡ ਨਿਕਲ ਆਉਂਦੇ ਨੇ, ਤੇ ਉਹ ਸਰਕਾਰਾਂ ਬੈਨ ਕਰ ਦਿੰਦੀਆਂ ਨੇ ਤੇ ਅਗਲੇ ਉਸੇ ਬਿਜ਼ਨਸ ਨੂੰ ਹੋਰ ਨਾਂ ਦੇ ਥੱਲੇ ਫਿਰ ਚਲਾ ਲੈਂਦੇ ਨੇ।
ਇਦਾਂ ਹੀ ਸਿੱਖੀ ਵਿੱਚ ਵੀ ਕੁਝ ਲੋਕ ਕਰ ਰਹੇ ਨੇ। ਉਦਾਂ ਕਹਿੰਦੇ ਨੇ ਵੀ ਪੰਡਿਤ ਮੁੱਲਾ ਜੋ ਲਿਖਦੀ ਆ ਛਾੜ ਚੱਲੇ ਹਮ ਕਸ਼ੂ ਨਾ ਲਈ ਆ। ਬਾਣੀ ਪੜ੍ਹੀ ਵੀ ਜਾਂਦੇ ਨੇ, ਪੰਡਿਤ ਨੇ ਜੋ ਲਿਖ ਦਿੱਤਾ, ਮੁੱਲਾ ਨੇ ਜੋ ਲਿਖ ਦਿੱਤਾ, ਅਸੀਂ ਛੱਡ ਦਿੱਤਾ, ਅਸੀਂ ਨੀ ਭਾਈ ਕੁਝ ਲਿਆ। ਉਦਾਂ ਕਹੀ ਜਾਂਦੇ ਨੇ ਖਾਲਸਾ ਸੋਏ, ਖਾਲਸਾ ਖਾਸ ਕਹਾਵੇ ਸੋਏ, ਜਾਂ ਕਹਿ ਰਿਹਾ ਭਰਮ ਨਾ ਹੋਏ ਵੀ ਖਾਲਸਾ ਹੁੰਦਾ ਹੀ ਉਹ ਹੈ ਜਿਹਦੇ ਅੰਦਰ ਭਰਮ ਨਹੀਂ ਹੈ, ਪਰ ਇੱਥੇ ਖਾਲਸੇ ਭਰਮ ਨਾਲ ਭਰੇ ਪਏ ਨੇ। ਹੈਗਾ ਖਾਲਸਾ ਹੈ, ਖਾਲਸ ਦਾ ਮਤਲਬ ਕੀ ਹੁੰਦਾ, ਪਿਓਰ ਸ਼ੁੱਧ, ਤੇ ਭਰਮ, ਭਰਮ ਤੇ ਕਾਂਜੀ ਹੁੰਦੀ ਹੈ ਦੁੱਧ ਨੂੰ ਪਾੜ ਕੇ ਸੁੱਟ ਦਿੰਦੀ, ਕਹਿੰਦੇ ਭਰਮ ਨਹੀਂ ਕਰਨਾ ਚਾਹੀਦਾ। ਮਹਾਰਾਜ ਨੇ ਆਖਿਆ ਖਾਲਸਾ ਖਾਸ ਕਹਾਵੇ ਸੋਏ, ਜਾਂ ਕਿ ਇਰਦੇ ਭਰਮ ਨਾ ਹੋਏ, ਜਿਹਦੇ ਅੰਦਰ ਭਰਮ ਹੀ ਕੋਈ ਨਹੀਂ ਖਾਲਸਾ ਤੇ ਉਹ ਹੈ। ਹੁਣ ਪੈਕੇਜਿੰਗ ਖਾਲਸੇ ਦੀ ਹੈ ਤੇ ਭਰਮ ਇਹ ਹੈ ਵੀ ਕੜਾ ਖੱਬੇ ਹੱਥ ਚ ਪਾਉਣਾ ਕਿ ਸੱਜੇ ਚ ਪਾਉਣਾ ਚਾਹੀਦਾ, ਭਰਮ ਉੱਥੇ ਹੀ ਹੈ। ਪੈਕੇਜਿੰਗ ਜਿਹੜੀ ਹੈ ਉਹ ਖਾਲਸੇ ਦੀ ਹੈ, ਦੇਖ ਖਾਲਸੇ ਦੀ ਹੈ, ਤੇ ਡਿੱਗਾ ਕਿਸੇ ਪੀਰ ਦੀ ਕਬਰ ਉੱਤੇ ਫਿਰਦਾ ਬਾਹਰੋਂ ਲੇਵਲ। ਹੁਣ ਇੱਥੇ ਜਿਹੜਾ ਸ਼ਬਦ ਵਰਤਿਆ ਨਾ ਜੀ, ਇਹਨੂੰ ਸ਼ਬਦਾਂ ਨੂੰ ਸਾਨੂੰ ਸਮਝਣਾ ਪੈਣਾ, ਬਾਣੀ ਨੇ ਪ੍ਰਚਲਿਤ ਸ਼ਬਦ ਵਰਤੇ ਨੇ ਜੋ ਦੁਨੀਆਂ ਵਿੱਚ ਚੱਲ ਰਿਹਾ ਸੀ ਨਾ ਗੁਰੂ ਸਾਹਿਬ ਨੇ। ਮੈਂ ਇੱਕ ਉਦਾਹਰਨ ਦੇਵਾਂਗਾ ਤੁਹਾਨੂੰ, ਗੱਲ ਹੋਰ ਸੌਖੀ ਸਮਝ ਲੱਗੂ। ਬਾਣੀ ਦਾ ਇਹ ਵਾਕ ਆਖਿਆ ਨਾ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਮਹਾਰਾਜ ਨੇ ਆਖਿਆ ਏਦਾਂ ਰਾਮ ਰਾਮ ਜਪ ਜਿਵੇਂ ਧਰੂ ਤੇ ਪ੍ਰਹਲਾਦ ਨੇ ਜਪਿਆ। ਹੁਣ ਧਰੂ ਤੇ ਪ੍ਰਹਲਾਦ ਨੇ ਰਾਮ ਜਪਿਆ ਸੀ, ਧਰੂ ਤੇ ਪ੍ਰਹਲਾਦ ਨੇ ਕਿਵੇਂ ਜਪਿਆ ਸੀ, ਸਵਾਲ ਇਹ ਹੈ। ਪ੍ਰਹਲਾਦ ਨੇ ਪਤਾ ਕਿਵੇਂ ਜੰਮਿਆ ਸੀ, ਆਪਣੇ ਪਿਓ ਦੇ ਖਿਲਾਫ ਹੀ ਖਲੋ ਗਿਆ ਸੀ ਉਹ। ਆਹ ਹੈ ਰਾਮ ਨੂੰ ਜਪਣਾ, ਉਹਨੇ ਬਗਾਵਤ ਕਿਹਦੇ ਖਿਲਾਫ ਕਰ ਦਿੱਤੀ, ਆਪਣੇ ਪਿਓ ਦੇ ਖਿਲਾਫ। ਆਹ ਹੁੰਦਾ ਰਾਮ ਨੂੰ ਜਪਣਾ। ਉਦਾਂ ਤੇ ਦੁਨੀਆਂ ਬਥੇਰੀ ਰਾਮ ਰਾਮ ਕਰਦੀ ਫਿਰਦੀ ਹੈ। ਉਹਦੇ ਪਿਓ ਨੇ ਆਖਿਆ ਮੈਂ ਰੱਬ ਹੋ ਗਿਆ, ਉਹਨੇ ਆਖਿਆ ਨਹੀਂ ਤੂੰ ਰੱਬ ਨਹੀਂ ਹੈਗਾ। ਆਹ ਹੈ ਰਾਮ ਨੂੰ ਜਪਣਾ, ਇਹ ਜਪਣਾ ਔਖਾ, ਬੜਾ ਔਖਾ। ਆਪਣੇ ਪਿਓ ਦੇ ਐਬ ਦੇ ਖਿਲਾਫ ਹੀ ਖਲੋ ਜਾਣਾ ਵੀ ਨਹੀਂ ਭਾਈ ਇਹ ਤੂੰ ਕ੍ਰਾਈਮ ਕਰ ਰਿਹਾ, ਤੂੰ ਗਲਤ ਕਰ ਰਿਹਾ। ਉਦਾਂ ਤੇ ਕੋਈ ਕਿਸੇ ਨੂੰ ਕਹਿ ਦੋ ਵੀ ਸਤਨਾਮ, ਉਦਾਂ ਤੇ ਸਾਰੇ ਘਰ ਦੇ ਕਹਿ ਦਿੰਦੇ ਨੇ ਬੱਚਿਓ ਰੱਬ ਦਾ ਨਾਂ ਲਿਆ ਕਰੋ, ਤੇ ਜਦੋਂ ਬੱਚਾ ਕਹਿੰਦਾ ਵੀ ਬਾਪੂ ਤੂੰ ਬੇਈਮਾਨੀ ਬੜੀ ਕਰਦਾ, ਕਹਿੰਦਾ ਨਹੀਂ ਨਹੀਂ ਇਹ ਆਹ ਨਾ ਬੋਲਿਓ, ਇਹ ਨਾ ਬੋਲਿਓ, ਉਦਾਂ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਸੋ ਇਹ ਬਾਣੀ ਨੇ ਸਾਨੂੰ ਗੱਲਾਂ ਸਮਝਾਈਆਂ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਜਿਵੇਂ ਧਰੂ ਤੇ ਪ੍ਰਹਲਾਦ ਨੇ ਜਪਿਆ। ਹੁਣ ਪ੍ਰਹਲਾਦ ਦੇ ਪਿਓ ਨੂੰ ਸਾਰੇ ਕੀ ਕਹਿੰਦੇ ਨੇ, ਰੱਬ ਹੋ ਗਿਆ। ਤੇ ਜੇ ਸਾਰੇ ਰੱਬ ਕਹਿੰਦੇ ਨੇ, ਇੱਕੋ ਭਗਤ ਪ੍ਰਹਲਾਦ ਹੈ ਉਹਦਾ ਆਪਣਾ ਪੁੱਤਰ ਜਿਹੜਾ ਉਹਨੂੰ ਰੱਬ ਨਹੀਂ ਕਹਿੰਦਾ, ਉਹਨੂੰ ਆਪਣੇ ਪਿਓ ਦੀਆਂ ਕਰਤੂਤਾਂ ਦਾ ਪਤਾ, ਉਹਨੇ ਨਹੀਂ ਕਿਹਾ। ਸਾਰਾ ਨਗਰ ਉਹਦੇ ਟੀਚਰ ਨੂੰ ਪੜ੍ਹਾਉਣ ਵਾਲੇ ਉਹਦੇ ਪਿਓ ਨੂੰ ਕਹਿੰਦੇ ਨੇ ਰੱਬ ਹੈ, ਤੂੰ ਮੰਨ ਲਾ। ਉਹਦੀ ਮਾਂ ਕਹਿੰਦੀ ਹੈ ਪੁੱਤ ਤੇਰਾ ਪਿਓ ਰੱਬ ਹੈ, ਮੰਨ ਲਾ। ਉਹ ਕਹਿੰਦਾ ਮਾਂ ਤੈਨੂੰ ਵੀ ਪਤਾ ਇਹਦੀਆਂ ਕਰਤੂਤਾਂ ਦਾ, ਇਹ ਰੱਬ ਨਹੀਂ ਹੈਗਾ। ਤੇ ਉਹ ਕਹਿੰਦੇ ਵੀ ਸਾਰਾ ਨਗਰ ਹੀ ਮੰਨ ਰਿਹਾ। ਉਹ ਕਹਿੰਦਾ ਮੰਨੀ ਜਾਵੇ ਕੀ ਫਰਕ ਪੈਂਦਾ। ਇਸ ਕਰਕੇ ਜੇ ਹਜ਼ਾਰਾਂ ਦੀਆਂ ਭੀੜਾਂ ਇੱਕ ਬੰਨੇ ਤੁਰੀਆਂ ਫਿਰਦੀਆਂ ਨੇ, ਪਰ ਪ੍ਰਹਲਾਦ ਨੇ ਨਾਮ ਜਪਿਆ ਹੀ ਤਾਂ ਕਿਉਂਕਿ ਉਹਨੇ ਲੀਕ ਖਿੱਚ ਕੇ ਇਕੱਲਾ ਖਲੋ ਗਿਆ ਇੱਧਰਲੇ ਬੰਨੇ, ਇਕੱਲਾ ਖਲੋ ਗਿਆ, ਸਾਰੇ ਦੂਜੇ ਬੰਨੇ ਖਲੋਤੇ ਨੇ। ਇਹ ਦ੍ਰਿੜਤਾ। ਸੋ ਰਾਮ ਜਪਣ ਦਾ ਅਰਥ ਹੈ ਉਹ ਦ੍ਰਿੜਤਾ ਜੀਵਨ ਵਿੱਚ ਲੈ ਕੇ ਆਉਣੀ, ਸੱਚ ਦੇ ਉੱਤੇ ਅੜ ਜਾਣਾ, ਖਲੋ ਜਾਣਾ। ਪਰ ਤੁਹਾਨੂੰ ਹਾਂ ਹੰਕਾਰ ਨਹੀਂ ਹੋਣਾ ਚਾਹੀਦਾ, ਪਰ ਤੁਹਾਨੂੰ ਸੱਚ ਦੀ ਸਮਝ ਵੀ ਹੋਣੀ ਜ਼ਰੂਰੀ ਹੈ, ਉਹ ਕਿਰਦਾਰ ਵੀ ਤੁਹਾਡਾ ਹੋਣਾ ਚਾਹੀਦਾ। ਕਈ ਵਾਰ ਬੰਦਾ ਐਵੇਂ ਵੇੜੀ ਜਾਂਦਾ ਹੁੰਦਾ, ਉਹ ਵੀ ਕੋਈ ਸਿਆਣੀ ਗੱਲ ਨਹੀਂ ਹੁੰਦੀ। ਉਹ ਵੱਡੇ ਕੌਜ਼ ਲਈ, ਵੱਡੇ ਕਾਰਨ ਲਈ ਉਹ ਖਲੋ ਗਿਆ। ਉਹਨੇ ਆਖਿਆ ਜੀ ਇੱਦਾਂ ਸਾਰੀ ਪ੍ਰਜਾ ਇਹਨੂੰ ਰੱਬ ਮੰਨਣ ਲੱਗ ਪਈ ਤੇ ਫਿਰ ਤੇ ਗੱਲ ਗਈ ਇੱਥੋਂ। ਵੀ ਇਹਨੇ ਤੇ ਇਹਨੇ ਇਹ ਕੱਲ ਜੰਮਿਆ ਤੇ ਇਹਨੇ ਮਰ ਜਾਣਾ ਤੇ ਲੋਕ ਕੀ ਕਹਿਣਗੇ, ਰੱਬ ਮਰ ਗਿਆ? ਨਹੀਂ ਨਹੀਂ, ਮੇਰਾ ਰੱਬ ਉਹ ਹੈ ਜਿਹਨੇ ਜਲ ਥਲ ਗਿਰ ਕੀਏ ਪਹਾੜ, ਜਿਹਨੇ ਪਹਾੜ ਬਣਾਏ, ਜਿਹਨੇ ਜਲ ਥਲ ਸਾਰੀ ਧਰਤੀ ਬਣਾਈ, ਮੇਰਾ ਰੱਬ ਉਹ ਹੈ, ਇਹ ਰੱਬ ਥੋੜਾ ਹੈਗਾ। ਇਹ ਦ੍ਰਿੜਤਾ ਸੀ, ਗੁਰਮਤ ਨੇ ਇਹ ਸਿਖਾਇਆ ਸਾਨੂੰ। ਤਾਂ ਤੇ ਗੁਰਦੇਵ ਮਹਾਰਾਜ ਨੇ ਅੱਜ ਜਿਹੜਾ ਸ਼ਬਦ ਵਰਤਿਆ ਨਾ, ਆਪਾਂ ਇਹਨੂੰ ਵਿਚਾਰੀਏ ਥੋੜਾ ਜਿਹਾ। ਉਹਨਾਂ ਕਿਹਾ ਐਸਾ ਗਿਆਨ ਕਥੈ ਬਨਵਾਰੀ, ਇਹੋ ਜਿਹਾ ਗਿਆਨ ਰੱਬ ਦਾ ਗਿਆਨ ਹੁੰਦਾ ਹੈ, ਬਨਵਾਰੀ ਦਾ ਗਿਆਨ ਹੁੰਦਾ ਹੈ। ਰੇ ਮਨ ਪਵਨ ਦ੍ਰਿੜ, ਪਵਨ ਦ੍ਰਿੜ ਦਾ ਮਤਲਬ ਹੁੰਦਾ ਹੈ ਮਨ ਨੂੰ ਕਾਬੂ ਕਰਨਾ। ਪਵਨ ਕਹਿੰਦੇ ਨੇ ਜੀ ਹਵਾ ਨੂੰ, ਹਵਾ ਫੜੀ ਨਹੀਂ ਜਾ ਸਕਦੀ, ਹਵਾ ਨੂੰ ਫੜਿਆ ਨਹੀਂ ਜਾ ਸਕਦਾ।
ਇੱਧਰੋਂ ਆਉਂਦੀ ਇੱਧਰ ਚਲੇ, ਬੰਦਾ ਹਵਾ ਨੂੰ ਥੋੜਾ ਕਾਬੂ ਕਰ ਸਕਦਾ, ਮਨ ਵੀ ਹਵਾ ਵਰਗਾ ਹੁੰਦਾ ਕਿਉਂਕਿ ਚੰਚਲ ਹੁੰਦਾ, ਕਦੀ ਇੱਧਰ ਭੱਜਾ ਫਿਰਦਾ ਕਦੀ ਇੱਧਰ ਭੱਜਾ ਫਿਰਦਾ। ਆਖਿਆ ਪਵਨ ਦ੍ਰਿੜ, ਇਸ ਚੰਚਲ ਮਨ ਨੂੰ ਇਕੱਠਿਆਂ ਕਰ, ਇਹਨੂੰ ਸਾਂਭ, ਇਹਨੂੰ ਕਾਬੂ ਵਿੱਚ ਕਰ, ਇਹੋ ਹੀ ਸੁਖਮਨ ਨਾਰੀ ਹੈ। ਸੁਖਮਨ ਨਾਰੀ ਦਾ ਮਤਲਬ ਹੈ ਨਾੜੀ, ਨਾਰੀ ਦਾ ਇੱਥੇ ਅਰਥ ਕੀ ਹੈ, ਨਾੜੀ, ਇੱਕ ਨਾਰੀ ਦਾ ਮਤਲਬ ਹੁੰਦਾ ਔਰਤ, ਇੱਥੇ ਨਾੜੀ ਦਾ ਅਰਥ ਹੈ ਨਾੜੀ, ਨਾੜਾ ਨਹੀਂ ਜਿਵੇਂ ਬੰਦੇ ਦੇ ਸਰੀਰ 'ਚ ਇੱਦਾਂ। ਹੁਣ ਜੋਗੀ ਸੁਖਮਨ ਨਾੜੀ ਕਿਹਨੂੰ ਕਹਿੰਦੇ, ਜੋਗੀ ਕਹਿੰਦੇ ਇੱਧਰ ਦੀ ਨੱਕ ਥਾਣੀ ਸਾਹ ਤਾਂ ਉਹਨੂੰ ਚੜਾਓ, ਇੱਥੇ ਟਿਕਾਓ ਅਤੇ ਇੱਥੇ ਉਹ ਸੁਖਮਣਾ ਨਾੜੀ ਹੈ, ਅਤੇ ਫਿਰ ਇਸ ਨੱਕ ਥਾਣੀ ਬਾਹਰ ਕੱਢ ਦਿਉ ਸਾਹ। ਬਾਬੇ ਨੇ ਕਿਹਾ ਕਿਹੜੇ ਚੱਕਰਾਂ 'ਚ ਪਏ ਹੋ, ਇੱਥੋਂ ਦੀ ਤਾਂ ਸਮੱਸਿਆ ਹੀ ਨਹੀਂ ਹੈਗੀ, ਸਮੱਸਿਆ ਤਾਂ ਇੱਥੋਂ ਦੀ ਹੈ, ਪ੍ਰੋਬਲਮ ਕਿੱਥੇ ਨੇ, ਸਾਰੀਆਂ ਮਨ ਵਿੱਚ ਨੇ ਨਾ। ਦੁਖੀ ਤੇ ਤੂੰ ਤਾਂ ਹੈ ਕਿਉਂਕਿ ਮਨ ਤੇਰਾ ਭਟਕਦਾ ਹੈ, ਤੇ ਤੇਰੇ ਸਾਡੇ ਲਈ ਸੁਖਮਨ ਨਾੜੀ ਕੀ ਹੈ, ਸੁਖਮਨ ਨਾੜੀ ਦਾ ਅਭਿਆਸ ਕੀ ਹੈ, ਜਦੋਂ ਮੈਂ ਆਪਣੇ ਮਨ ਨੂੰ ਕਾਬੂ ਕਰਨਾ ਸ਼ੁਰੂ ਕਰ ਦਿੰਦਾ, ਮਨ ਨੂੰ ਕੰਟਰੋਲ ਕਰਦਾ, ਮਨ ਭੱਜਦਾ ਹੈ, ਦੌੜਦਾ ਹੈ, ਇਹ ਹੈ ਮਨ ਰੇ ਪਵਨ ਦ੍ਰਿੜ ਸੁਖਮਨ ਨਾੜੀ। ਮਹਾਰਾਜ ਕਹਿੰਦੇ ਨੇ ਇਹੋ ਹੀ ਸੁਖਮਨ ਨਾੜੀ ਹੈ ਭਾਈ, ਸਵਾਸ ਸਵਾਸ ਰੱਬ ਦਾ ਨਾਂ ਜਪਿਆ ਕਰ, ਮਨ ਨੂੰ ਦ੍ਰਿੜ ਕਰ ਲਾ, ਪੱਕਿਆਂ ਕਰ ਲਾ ਰੱਬ ਦੇ ਨਾਂ ਵਿੱਚ, ਇਹੋ ਸੁਖਮਨ ਨਾੜੀ ਹੈ, ਸਾਨੂੰ ਸਾਹ ਤਾਂ ਖਿੱਚਣ ਜਾਂ ਥੱਲੇ ਛੱਡਣ ਦੀ ਲੋੜ ਨਹੀਂ ਹੈ। ਅੱਛਾ ਇਹ ਨਾ ਜਿਹੜਾ ਯੋਗਾ ਖਾਸ ਕਰਕੇ ਇੰਡੀਆ ਦੇ ਵਿੱਚ ਬੜਾ ਇਹਦਾ ਪ੍ਰਚਾਰ ਹੁੰਦਾ, ਇੱਥੇ ਵੀ ਆ ਗਏ ਇਹਨਾਂ ਮੁਲਕਾਂ 'ਚ ਵੀ, ਮੋਦੀ ਵਰਗੇ ਸ਼ੇਖੀ ਮਾਰਦੇ ਨੇ ਮੀਡੀਆ 'ਚ ਖਲੋ ਕੇ, ਦੋ ਚਾਰ ਹੀਰੋ ਜਿਹੜੇ ਨੇ ਉਹ ਇਹਨਾਂ ਨੇ ਪ੍ਰਮੋਟ ਕੀਤਾ ਪਿਛਲੇ ਸਮੇਂ ਦਰਮਿਆਨ, ਜਦੋਂ ਦੀ ਇਹ ਗੌਰਮੈਂਟ ਆਈ ਉਹ ਰਾਮਦੇਵ ਆਇਆ ਅਤੇ ਯੋਗਾ ਨੂੰ ਬਹੁਤ ਜ਼ਿਆਦਾ ਪ੍ਰਮੋਟ, ਲੋਕ ਪਾਰਕਾਂ 'ਚ ਬੈਠੇ ਹੱਸ ਰਹੇ ਨੇ, ਹਾ ਹਾ ਹਾ ਹਾ ਹਾ। ਅਤੇ ਮੈਂ ਕਹਿੰਦਾ ਹੁੰਦਾ ਜੇ ਤੁਸੀਂ ਇਹੋ ਆਪਣੇ ਘਰ 'ਚ ਆਪਣੇ ਧੀਆਂ ਪੁੱਤਰਾਂ ਨਾਲ ਹੱਸ ਲਓ ਤਾਂ ਤੁਹਾਨੂੰ ਪਾਰਕ 'ਚ ਹੱਸਣ ਦੀ ਲੋੜ ਨਾ ਪਵੇ, ਨਕਲੀ ਹਾਸਾ ਹੱਸਦਾ ਬੰਦਾ, ਨਕਲੀ ਅਸਲੀ ਹਾਸੇ 'ਤੇ ਉੱਡ ਗਏ ਅਤੇ ਹੁਣ ਨਕਲੀ ਹਰ ਚੀਜ਼ ਨਕਲੀ ਆ ਗਈ, ਹੁਣ ਬੰਦਾ ਬੈਠਾ ਉੱਚੀ ਜੀ ਹਾ ਹਾ ਹਾ ਹਾ ਹਾ ਹਾ ਹਾ, ਸਵੇਰੇ ਸਵੇਰੇ ਉਹ ਕੋਈ ਰੱਬ ਦਾ ਨਾਂ ਲਓ। ਹੁਣ ਕੋਈ ਕਹਿ ਸਕਦਾ ਜੀ ਹੱਸਣਾ ਗੁਨਾਹ ਹੈ, ਮੈਂ ਕਦੋਂ ਕਿਹਾ ਗੁਨਾਹ ਹੈ, ਆਪਣੇ ਪੁੱਤਰ ਨਾਲ ਹੱਸੋ, ਆਪਣੀ ਨੂੰਹ ਨਾਲ ਹੱਸੋ, ਆਪਣੇ ਬੱਚਿਆਂ ਨਾਲ ਹੱਸੋ, ਉੱਥੇ ਹੱਸੋ, ਹਾਂ ਤੁਹਾਨੂੰ ਕਿਉਂ ਢੋਂਗ ਕਰਨ ਦੀ ਲੋੜ ਪੈਂਦੀ ਹੈ ਵੀ ਸਵੇਰੇ ਪਹਿਲਾਂ ਸਾਰੇ ਇਕੱਠੇ ਹੁੰਦੇ ਹੋ ਫਿਰ ਉੱਥੇ ਜਾ ਕੇ ਹਾ ਹਾ ਹਾ ਹਾ ਹਾ ਹਾ, ਕੋਈ ਸੈਂਸ ਨਹੀਂ ਹੈ। ਅਗਲਿਆਂ ਨੇ ਪ੍ਰਚਾਰਿਆ ਜੋਗੇ ਨੂੰ, ਕੋਈ ਫਿਲਮਾਂ ਵਾਲਾ ਹੀਰੋ ਲਿਆਂਦਾ, ਹੀਰੋਇਨ ਲਿਆਂਦੀ, ਤੁਸੀਂ ਵੇਖੋ ਕਿੰਨਾ ਜ਼ੋਰ ਲੱਗਾ, ਕਿੰਨੀਆਂ ਦੁਕਾਨਾਂ ਇਸੇ ਚੀਜ਼ ਦੀਆਂ ਖੁੱਲ੍ਹ ਗਈਆਂ, ਕਿੰਨੀਆਂ ਦੁਕਾਨਾਂ ਇਸ। ਅੱਛਾ ਤੁਸੀਂ ਸਿਆਣੇ ਬੈਠੇ ਹੋ, ਪੰਜਾਬ 'ਚ ਕਿਹੜਾ ਯੋਗਾ ਕਰਦੇ ਹੁੰਦੇ ਸਾਡੇ ਬਜ਼ੁਰਗ, ਸੁਣਿਆ ਸੀ ਕਦੀ, ਕੱਖ ਵੀ ਨਹੀਂ ਸੀ। ਅਗਲਿਆਂ ਨੇ ਇਹਨੂੰ ਹਿੰਦੂਇਜ਼ਮ ਦਾ ਇੱਕ ਸਿੰਬਲ ਬਣਾ ਕੇ ਪੇਸ਼ ਕਰ ਦਿੱਤਾ। ਫਿਰ ਮੈਂ ਕਹਿ ਰਿਹਾ, ਮੈਂ ਪਹਿਲਾਂ ਵੀ ਕਿਹਾ ਸੀ, ਠੀਕ ਹੈ ਤੁਸੀਂ ਉਹਨੂੰ ਇੱਦਾਂ ਕਹੋ ਵੀ ਜਿੱਦਾਂ ਲੋਕ ਜਿੰਮ ਜਾਂਦੇ ਨੇ, ਜਿੱਦਾਂ ਲੋਕ ਭੱਜਦੇ ਨੇ, ਜਿੱਦਾਂ ਹੱਥੀਂ ਕੰਮ ਕਰਦੇ ਨੇ, ਇੱਦਾਂ ਹੀ ਯੋਗਾ ਹੈ, ਹੋਰ ਤਾਂ ਇਹਦਾ ਕੋਈ, ਕਿੰਨੇ ਕੁ ਹਿੰਦੁਸਤਾਨੀ ਯੋਗਾ ਕਰਦੇ ਸੀ, ਕਿੰਨੇ ਕੁ ਹੁਣ ਜਿਹੜੇ ਨੇ ਉਹ ਠੀਕ ਹੋ ਗਏ ਯੋਗੇ ਦੇ ਨਾਲ, ਕਿੰਨੇ ਕੁ ਠੀਕ ਹੋ ਗਏ। ਰਾਮਦੇਵ ਦਾ ਤੇ ਆਪਦਾ ਇਲਾਜ ਹਸਪਤਾਲਾਂ 'ਚ ਹੁੰਦਾ, ਅਗਲਿਆਂ ਨੇ ਉਹ ਪਾ ਕੇ ਨਾ ਮਤਲਬ ਜਿਵੇਂ ਕੁੰਡੀ ਦੇ ਅੱਗੇ ਲਾ ਕੇ ਉਹ ਮੱਛੀ ਨੂੰ ਨਹੀਂ ਫਾਹੁੰਦੇ, ਉਦਾਂ ਫਾਹ ਲਿਆ, ਉਹਨੇ ਇੰਨੇ ਪ੍ਰੋਡਕਟ ਆਪਣੇ ਵੇਚ ਦਿੱਤੇ, ਮੈਗੀਆਂ ਨੂਡਲ ਸਭ ਕੁਝ ਹੀ ਉਹਨੇ ਆਪਣਾ ਬਣਾ ਲਿਆ, ਪੇਸਟਾਂ ਤੱਕ ਬਣਾ ਲਈਆਂ, ਦੰਤ ਮੰਜਣ ਤੱਕ ਬਣਾ ਲਈ, ਭੋਲੇ ਲੋਕਾਂ ਨੂੰ ਇੱਦਾਂ ਠੱਗਿਆ ਜਾਂਦਾ, ਇੱਦਾਂ ਠੱਗੀ ਮਾਰੀ ਜਾਂਦੀ। ਸੋ ਸਿੱਖੀ ਦਾ ਇਹ ਕਰਮ ਨਹੀਂ ਹੈਗਾ, ਸਿੱਖ ਯੋਗਾ ਨਹੀਂ ਕਰਦਾ। ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਤੇ ਸਮਝਾਇਆ ਹੈ ਵੀ ਭਾਈ ਤੁਸੀਂ ਠੀਕ ਹੈ, ਗੁਰੂ ਸਾਹਿਬ ਨੇ ਤੇ ਕਬੱਡੀਆਂ ਖੜਾਈਆਂ ਸੀ, ਮੱਲ ਅਖਾੜੇ, ਗੁਰੂ ਅੰਗਦ ਸਾਹਿਬ ਨੇ ਮੱਲ ਅਖਾੜੇ ਬਣਾਏ। ਅਸਲ 'ਚ ਸਾਨੂੰ ਅਗਲੇ ਆਪਣੇ ਵਿੱਚ ਮਿਲਾਉਣਾ ਚਾਹੁੰਦੇ ਨੇ, ਮਿਲਾਉਣਾ ਚਾਹੁੰਦੇ ਨੇ ਵੀ ਇਹਨਾਂ ਦੀ ਪਛਾਣ ਹੀ ਮਿਟ ਜਾਵੇ। ਅੱਜ ਤੋਂ ਜੂਨ 1984 ਦਾ ਹੁਣ ਸਾਨੂੰ ਉਹ ਵੀ ਚੇਤੇ ਰੱਖਣਾ ਚਾਹੀਦਾ, ਉਹ ਹਮਲਾ ਅਕਾਲ ਤਖ਼ਤ 'ਤੇ ਨਹੀਂ ਤੁਹਾਡੀ ਪਛਾਣ 'ਤੇ ਹਮਲਾ ਸੀ, ਤੁਹਾਡੀ ਪਛਾਣ 'ਤੇ, ਤੁਹਾਡੇ ਜਜ਼ਬਾਤਾਂ ਦੇ ਉੱਤੇ ਹਮਲਾ ਸੀ। ਉਹਨਾਂ ਨੂੰ ਪਤਾ ਸੀ ਜੂਨ ਦੇ ਮਹੀਨੇ ਵਿੱਚ ਸੰਗਤਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਠੀਆਂ ਹੁੰਦੀਆਂ। ਮੈਂ ਚਲੋ ਮੰਨ ਲਿਆ ਇੱਕ ਮਿੰਟ ਲਈ, ਸਾਡੇ ਲਈ ਤਾਂ ਉਹ ਯੋਧੇ ਨੇ, ਸਹੀ ਗਾ ਦੁਨੀਆਂ ਉਹਨਾਂ ਨੂੰ ਅੱਤਵਾਦੀ ਪਈ ਆਖੇ ਜੋ ਮਰਜ਼ੀ ਕਵੇ, ਵੀ ਜੇ ਉਹ ਬਾਗੀ ਸਨ ਅਤੇ ਬਾਗੀ ਇਕੱਠੇ ਹੋਏ ਸੀ ਉੱਥੇ, ਤਾਂ ਕੀ ਇਹੋ ਹੀ ਇੱਕ ਸਾਧਨ ਸੀ ਵੀ ਜਿੱਥੇ ਹਮਲਾ ਕਰਕੇ ਉਹਨਾਂ ਨੂੰ ਉੱਥੋਂ ਕੱਢਿਆ ਜਾ ਸਕਦਾ ਸੀ? ਮੇਰਾ ਸਵਾਲ ਹੈ ਸਾਨੂੰ ਸਾਰਿਆਂ ਨੂੰ, ਇਹਨੂੰ ਸਮਝਿਓ ਗੱਲ ਨੂੰ, ਇਹੋ ਹੀ ਇੱਕੋ ਹੱਲ ਇਹੋ ਬਚਿਆ ਸੀ, ਬੜੇ ਹੋਰ ਹੱਲ ਸੀ, ਤੁਸੀਂ ਸਪਲਾਈਆਂ ਕੱਟ ਦਿਓ ਜੇ ਤੁਹਾਨੂੰ ਲੱਗਦਾ ਹੈ, ਪਾਣੀ ਕੱਟ ਦਿਓ ਕਿਸੇ ਤਰੀਕੇ ਨਾਲ, ਹੋਰ ਵੀ, ਪਰ ਨਹੀਂ, ਅਗਲਿਆਂ ਨੇ
CRPF ਲਾਈ, ਮਿਲਟਰੀ ਲਾਈ, ਤੇ ਪੂਰੇ ਪੰਜਾਬ ਨੂੰ ਉਹਨਾਂ ਨੇ ਸਬਕ ਸਿਖਾਉਣਾ ਸੀ, ਉਹ ਕਹਿੰਦੇ ਸੀ ਸਿਖਾਉਣਾ ਸੀ, ਸਿਖਾਇਆ ਵਕਤ ਦੀ ਕਾਂਗਰਸ ਸਰਕਾਰ ਇੰਦਰਾ ਗਾਂਧੀ ਤੇ ਅਕਾਲ ਤਖ਼ਤ ਸਾਹਿਬ ਨੂੰ ਉਹਨਾਂ ਨੇ ਢਾਇਆ। 6 ਜੂਨ 1984 ਦਾ ਇਹ ਦਿਨ ਸਾਨੂੰ ਘੱਲੂ ਘਰ ਆਏ, ਵੱਡੇ ਵਿਆਪਕ ਪੱਧਰ ਉੱਤੇ ਕਤਲਿਆਂ ਵੀ ਕੀਤਾ। ਪਰ ਇਹਦੇ ਵਿੱਚ ਇਹ ਵੀ ਮੈਂ ਇੱਕ ਜ਼ਰੂਰ ਬੇਨਤੀ ਕਰਦਾ ਹੁੰਦਾ ਵੀ ਇਹ ਜਿਹੜੇ ਦਿਹਾੜੇ ਨੇ ਇਹਨਾਂ ਦੇ ਵਿੱਚ ਸਾਨੂੰ ਢਹਿੰਦੀ ਕਲਾ ਵਿੱਚ ਜਾਣ ਦੀ ਵੀ ਲੋੜ ਨਹੀਂ ਹੈਗੀ। ਸਿੱਖਾਂ ਨੇ ਬੜੇ ਘੱਲੂ ਘਰ ਢਾਏ ਨੇ, ਇੱਕ ਘੱਲੂ ਘਰ ਆ ਅਬਦਾਲੀ ਵੇਲੇ ਵੀ ਹੋਇਆ ਸੀ, ਉਹਨੂੰ ਵੱਡਾ ਘੱਲੂ ਘਰ ਆਪਾਂ ਕਹਿੰਦੇ ਹਾਂ। ਉਸ ਤੋਂ ਪਹਿਲਾਂ ਵੀ ਹੋਇਆ ਸੀ ਜਿਹੜਾ ਲਖਪਤ ਰਾਏ ਵਾਲਾ ਆਪਾਂ ਪਿੱਛੇ ਵਿਚਾਰਿਆ ਸੀ, 1746 'ਚ ਪਹਿਲਾ ਘੱਲੂ ਘਰ ਹੋਇਆ, 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਦਰਬਾਰ ਸਾਹਿਬ ਬਰੂਦ ਲਾ ਕੇ ਡਾਇਆ ਉਦੋਂ ਘੱਲੂ ਘਰ ਹੋਇਆ, ਵਿਆਪਕ ਕਤਲੇਆਮ ਹੋਇਆ। 1746 ਦੇ ਵਿੱਚ 5 ਤੋਂ 10 ਹਜ਼ਾਰ ਸਿੱਖ ਕਤਲ ਕੀਤਾ ਲਖਪਤ ਰਾਏ ਲੱਖੂ ਦੀਆਂ ਫੌਜਾਂ ਨੇ। 1762 ਦੇ ਵਿੱਚ 30 ਤੋਂ 40 ਹਜ਼ਾਰ ਸਿੱਖ ਕਤਲ ਕੀਤਾ ਗਿਆ। 1947 ਨੂੰ ਵੀ ਸਾਡੇ ਬਜ਼ੁਰਗ ਕੀ ਕਹਿੰਦੇ ਸੀ, ਇਹ ਵੀ ਇੱਕ ਕਿਸਮ ਦਾ ਕੀ ਹੈ ਘੱਲੂ ਘਰ ਆਏ। ਮਹਿਲਾਂ ਅਤੇ ਵੱਡੀਆਂ ਜ਼ਮੀਨਾਂ ਦੇ ਮਾਲਕ ਇੱਧਰ ਆਣ ਕੇ ਬਹਿ ਗਏ, ਸੜਕਾਂ ਦੇ ਉੱਤੇ ਆ ਗਏ। ਖਾਸ ਕਰਕੇ ਠੀਕ ਹੈ, ਸਿੱਖਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ, ਚੰਗੇ ਰੁਤਬੇ ਉਹਨਾਂ ਨੇ ਬਾਅਦ ਵਿੱਚ ਆਪਣੇ ਬਣਾਏ ਨੇ, ਪਰ ਜਿਹਦੀ ਜਿਹੜਾ ਪਾਕਿਸਤਾਨ ਦਾ ਪੰਜਾਬ ਸੀ, ਜਿਹੜਾ ਉੱਥੇ ਮਰੱਬਿਆਂ ਦਾ ਮਾਲਕ ਸੀ, ਇੱਥੇ ਕਿੱਲਿਆਂ ਦਾ ਰਹਿ ਗਿਆ। ਘਰ ਘਾਟ ਉੱਜੜ ਗਏ, ਹਜ਼ਾਰਾਂ ਧੀਆਂ ਭੈਣਾਂ ਦੀ ਬੇਪਤ ਹੋਈ। ਦੋ ਮਤਲਬ ਇੱਕੋ ਇੱਕ ਸਟੇਟ, ਇੱਕ ਤੇ ਬੰਗਾਲ ਦੀ ਆਪਾਂ ਗੱਲ ਕਰਦੇ, ਜਾਂ ਬੰਗਾਲ ਦੀ ਵੰਡ ਹੋਈ ਤੇ ਜਾਂ ਪੰਜਾਬ ਦੀ ਹੋਈ ਹੈ, ਹੋਰ ਤੇ ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਜਿਹਨੂੰ ਅਸੀਂ ਸੋ ਕਾਲਡ 1947 ਦੀ ਗੱਲ ਕਰਦੇ ਹਾਂ, ਜਾਂ ਤੇ ਬੰਗਾਲੀਆਂ ਨੂੰ ਫਰਕ ਪਿਆ ਵੀ ਉਹਨਾਂ ਵਿੱਚੋਂ ਬੰਗਾਲ ਵੱਖਰਾ ਹੋ ਗਿਆ, ਤੇ ਜਾਂ ਫਿਰ ਪੰਜਾਬੀਆਂ ਨੂੰ ਫਰਕ ਪਿਆ ਵੀ ਉਹਨਾਂ ਦਾ ਜਿਹੜਾ ਨਨਕਾਣਾ ਸਾਹਿਬ ਸੀ ਉਹ ਪੰਜਾਬ ਸਾਰੇ ਦਾ ਸਾਰਾ ਵਿਛੜ ਗਿਆ। ਜ਼ਾਲਮ ਗੋਰੇ ਨੇ ਇੱਕ ਲੀਕ ਖਿੱਚੀ ਤੇ ਉਹਨੇ ਇਹ ਨਹੀਂ ਵੇਖਿਆ ਵੀ ਸਿੱਖ ਅੱਧੇ ਅੱਧੇ ਵੰਡੇ ਗਏ, ਇਹ ਆਬਾਦੀ ਇੱਧਰ ਉੱਧਰ ਜਾ ਰਹੀ ਹੈ। ਫਿਰ ਜੇ ਚਾਹੁੰਦੇ ਤੇ ਤਰੀਕੇ ਨਾਲ ਆਬਾਦੀ ਦਾ ਤਬਾਦਲਾ ਕੀਤਾ ਜਾ ਸਕਦਾ ਸੀ, ਪਰ ਉੱਥੇ ਵੀ ਵਿਆਪਕ ਕਤਲੇਆਮ ਹੋਇਆ। ਜਿਹੜੀਆਂ ਭੀੜਾਂ ਸਨ ਉਹਨਾਂ ਨੂੰ ਭੜਕਾਇਆ ਗਿਆ, ਹਿੰਦੂ ਸਿੱਖ ਮੁਸਲਮਾਨ ਮਾਰੇ ਗਏ ਵੱਡੀ ਪੱਧਰ ਵਿੱਚ। ਕਿੱਥੇ ਕੋਈ ਉਹ ਅਜੇ ਵੀ ਨਾ ਤੁਸੀਂ ਵੇਖੋ, ਇੱਕ ਬਦਕਿਸਮਤੀ ਇਹ ਵੀ ਹੈ, ਜਿਹੜੇ ਉੱਧਰੋਂ ਆਣ ਕੇ ਬੈਠੇ ਨੇ ਨਾ ਹੁਣ ਤੇ ਜਿਹੜੇ ਸਿੱਖ ਨੇ, ਚਲੋ ਸਿੱਖਾਂ ਨੇ ਤੇ ਸਿੱਖਾਂ ਨੂੰ ਐਕਸੈਪਟ ਕਰ ਹੀ ਲੈਣਾ, ਭਰਾ ਨੇ ਸਾਰੇ, ਪਰ ਫਿਰ ਵੀ ਕਿਤੇ ਨਾ ਕਿਤੇ ਹੁੰਦੀ ਇਹ ਗੱਲ ਹੈ ਵੀ ਇਹ ਤੇ ਉੱਧਰੋਂ ਆਣ ਕੇ ਬੈਠੇ ਨੇ ਜੀ। ਉਹਨਾਂ ਨੂੰ ਅਜੇ ਵੀ ਕਈ ਰਾਂ ਜਿਤਾਈਆਂ ਜਾਂਦੀਆਂ ਇਹ ਗੱਲਾਂ, ਪੰਜਾਬ ਦੇ ਵਿੱਚ ਵੀ ਇੱਦਾਂ ਹੁੰਦਾ, ਤੇ ਜਿਹੜੇ ਇੱਧਰੋਂ ਉੱਧਰ ਜਾ ਕੇ ਬੈਠੇ ਸੀ ਮੁਸਲਮਾਨ ਉਹਨਾਂ ਨੂੰ ਵੀ ਇਹ ਗੱਲ ਕਹੀ ਜਾਂਦੀ ਹੈ, ਉਹਨਾਂ ਲਈ ਸਪੈਸ਼ਲ ਸ਼ਬਦ ਇੱਦਾਂ ਦੇ ਵਰਤੇ ਜਾਂਦੇ ਨੇ। ਤੇ ਸਾਡੇ ਆਪਣੇ ਹੀ ਉੱਧਰੋਂ ਬਜ਼ੁਰਗ ਜਿਹੜੇ ਚੰਗੇ ਵੈਲ ਅਸਟੈਬਲਿਸ਼ ਸਨ, ਸਰਦਾਰ ਉੱਧਰ, ਉਹਨਾਂ ਨੂੰ ਖਿਲਾਰ ਦਿੱਤਾ ਗਿਆ, ਕੋਈ ਲੁਧਿਆਣੇ ਬੈਠਾ ਹੈ, ਕੋਈ ਦਿੱਲੀ ਬੈਠਾ ਹੈ, ਕੋਈ ਕਿਤੇ ਬੈਠਾ ਹੈ, ਪੱਤ ਉਹਨਾਂ ਨੇ ਲਟਾਈ, ਇੱਜ਼ਤ ਉਹਨਾਂ ਨੇ ਲਟਾਈ। ਅੱਜ ਵੀ ਅਸੀਂ ਕਈ ਵਾਰ ਨਾ ਜਦੋਂ ਸਾਡੀ ਸ਼ਬਦਾਵਲੀ ਬਿਲਕੁਲ ਧਿਆਨ ਵਾਲੀ ਹੋਣੀ ਚਾਹੀਦੀ ਆ, ਸੋਸ਼ਲ ਮੀਡੀਆ ਦਾ ਦੌਰ ਹੈ, ਅਸੀਂ ਸਿਆਸਤ ਨੂੰ ਪੋਲੀਟਿਕਸ ਨੂੰ ਸਮਝ ਨਹੀਂ ਸਕੇ ਵੀ ਕਿੱਦਾਂ ਸਿੱਖਾਂ ਦੇ ਵਿੱਚ ਸ਼ਹਿਰੀ ਸਿੱਖ ਤੇ ਪੇਂਡੂ ਸਿੱਖ ਸ਼ਬਦ ਚੁਣ ਕੇ ਅਗਲਿਆਂ ਨੇ ਤੁਹਾਡੇ ਉੱਤੇ ਹਮਲੇ ਕੀਤੇ ਵੀ ਇਹ ਵੰਡੇ ਹੀ ਰਹਿਣ ਸਦਾ ਹੀ, ਵੀ ਜੇ ਤਾਂ ਕੋਈ ਸ਼ਹਿਰੀ ਸਿੱਖ ਹੋਇਆ ਉਹਨੂੰ ਆਪਾਂ ਕਹਿਤਾ ਜੀ ਇਹ ਭਾਪਾ ਸਿੱਖ ਹੈ, ਤੇ ਉਹ ਹੁਣ ਇੱਕ ਸ਼ਬਦਾਵਲੀ ਸੀ, ਕਿਤੇ ਬਾਈ ਕਹਿੰਦੇ ਨੇ, ਕਿਤੇ ਭਾਪਾ ਜੀ ਕਹਿੰਦੇ ਨੇ, ਕਿਹੜਾ ਕੋਈ ਮਾੜਾ ਸ਼ਬਦ ਹੈ। ਪਰ ਇਹਦੀ ਜੜ ਵੀ ਜਿਹੜੀ ਹੈ, ਵੈਸੇ ਮੈਨੂੰ ਇੱਕ ਵਕੀਲ ਮਿਲਿਆ ਸੀ, ਮੈਂ ਇੱਕ ਮਿੰਟ ਸਮਾਂ ਢਾਡੀਆਂ ਸਿੰਘਾਂ ਦਾ ਲਵਾਂਗਾ, ਇੱਕ ਵਕੀਲ ਮਿਲਿਆ ਸੀ ਮੈਨੂੰ, ਉਹ ਸੀ ਜੀ ਰਾਸਤਗੋ ਜਲੰਧਰ ਲਾਗੇ ਪਿੰਡ ਦਾ। ਉਹ ਕਹਿੰਦਾ ਜਿਹੜਾ ਸਿੱਖਾਂ ਦੇ ਵਿੱਚ ਇਹ ਕਲਚਰ ਪਹਿਲਾਂ ਨਹੀਂ ਸੀ ਹੈਗਾ, ਇਹ ਨਫ਼ਰਤ ਪ੍ਰਚਾਰ ਕੀਤਾ ਕਿਹਨੇ, ਇਹ ਕੀਤਾ ਪ੍ਰਤਾਪ ਸਿੰਘ ਕੈਰੋਂ ਨੇ, ਜਿਹੜਾ ਪੰਜਾਬ ਦਾ ਸਾਂਝੇ ਪੰਜਾਬ ਦਾ ਜਿਹੜਾ ਚੀਫ ਮਿਨਿਸਟਰ ਰਿਹਾ। ਆਖਿਆ ਉਹਨੇ ਕੀਤਾ ਕਿਵੇਂ, ਕਿਉਂਕਿ ਮਾਸਟਰ ਤਾਰਾ ਸਿੰਘ ਜਿਹੜਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ ਤੇ ਕੈਰੋਂ ਪੰਜਾਬ ਦਾ ਚੀਫ ਮਿਨਿਸਟਰ ਸੀ। ਉਹਨੇ ਜਿਹੜੇ ਪੇਂਡੂ ਵਰਗ ਸੀ ਉਹਨੂੰ ਭੜਕਾਉਣ ਦੇ ਲਈ ਮਾਸਟਰ ਤਾਰਾ ਸਿੰਘ ਦੇ ਖਿਲਾਫ ਇੱਦਾਂ ਦਾ ਪ੍ਰਚਾਰ ਸ਼ੁਰੂ ਕੀਤਾ। ਹਾਲਾਂਕਿ ਮਾਸਟਰ ਤਾਰਾ ਸਿੰਘ ਤੋਂ ਸੱਦ ਕੇ ਜਾਈਏ, ਉਹ ਬੰਦਾ ਸੀ ਜਿਹੜਾ ਸਾਈਨ ਕਰਨ ਲਈ ਪੈਨ ਵੀ ਘਰੋਂ ਲੈ ਕੇ ਜਾਂਦਾ ਸੀ, ਜਿਹਨੇ ਕਦੀ ਗੁਰਦੁਆਰੇ ਪ੍ਰਬੰਧਕ ਕਮੇਟੀ ਵਿੱਚ ਗੁਰਦੁਆਰੇ ਦੀ ਗੱਡੀ ਨਹੀਂ ਵਰਤੀ ਆਪਣੇ ਯੂਜ਼ ਦੇ ਲਈ। ਸੋ ਇਹ ਕਰਨੀ ਹੈ ਉਸ ਬੰਦੇ ਦੀ। ਸੋ ਜਦੋਂ ਅਸੀਂ ਇੱਦਾਂ ਦੀ ਸ਼ਬਦਾਵਲੀ ਵਰਤਦੇ ਹਾਂ, ਸਿੱਖਾਂ ਨੂੰ ਵੰਡਦੇ ਹਾਂ, ਕੋਈ ਮਾਲਵਈ ਹੈ, ਕੋਈ ਜੀ ਇਹ ਦੁਆਬੀਆ, ਇਹ ਮੱਝ ਆਏ,
ਇਹ ਮਾਝੇ ਵਾਲੇ ਚੰਗੇ ਹੁੰਦੇ ਨੇ, ਦੁਆਬੇ ਵਾਲੇ ਭੈੜੇ ਹੁੰਦੇ ਨੇ, ਦੁਆਬੇ ਵਾਲੇ ਚੰਗੇ ਹੁੰਦੇ ਨੇ, ਮਲਵਈ ਮਾੜੇ ਹੁੰਦੇ ਨੇ, ਅਸੀਂ ਇਹਨਾਂ ਚੀਜ਼ਾਂ ਚੋਂ ਬਾਹਰ ਆਈਏ, ਨਿਕਲੀਏ। ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖੇਮਾ, ਧੰਨਵਾਦ। ਆਓ ਅਗਲੇ ਸਮੇਂ ਲਈ ਭਾਈ ਜਸਵੰਤ ਸਿੰਘ ਜੋਸ਼ ਹੋਣਾ ਦੇ ਢਾਡੀ ਜੱਥੇ ਨੂੰ ਸਰਵਣ ਕਰੋ। ਢਾਡੀ ਜੱਥੇ ਦਾ ਐਤਵਾਰ ਨੂੰ ਅਖੀਰਲਾ ਦਿਵਾਨ ਹੈ, ਸੋਮਵਾਰ ਇਹਨਾਂ ਦੀ ਭਾਰਤ ਨੂੰ ਵਾਪਸੀ ਹੈ ਜੀ। ਆਪ ਜੀ ਜੱਥੇ ਨੂੰ ਸਹਿਯੋਗ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਪਰਮ ਸਤਿਕਾਰ ਜੋ ਗੁਰੂ ਘਰ ਪੈਰੀ ਸਾਧ ਸਿੰਘ ਜੀ, ਆਓ ਚੁਕਾਓ ਸੀਸ ਬੁਲਾਓ ਫਤਿਹ ਬਖਸ਼ੋ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ, ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਵਾਲਾ ਜੀਵਨ, ਤੰਦਰੁਸਤੀਆਂ ਸਤਿਗੁਰ ਬਖਸ਼ਿਸ਼ ਕਰਨ, ਜਿੰਨੀਆਂ ਵੀ ਤੁਸੀਂ ਸਤਿਗੁਰਾਂ ਅੱਗੇ ਅਰਦਾਸਾਂ ਕੀਤੀਆਂ, ਸਤਿਗੁਰੂ ਆਪਣੇ ਦਰ ਕਰ ਪ੍ਰਵਾਨ ਕਰਨ। ਗੁਰੂ ਖਾਲਸਾ ਜੀ, ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਬਾਰੇ ਵਿਚਾਰ ਕਰ ਰਹੇ ਹਾਂ। 18 ਸਾਲ 4 ਮਹੀਨੇ 14 ਦਿਨ ਦੀ ਉਮਰ 'ਚ ਗੁਰੂ ਅਰਜਨ ਦੇਵ ਗੁਰੂ ਨਾਨਕ ਦੇ ਤਖ਼ਤ ਉੱਤੇ ਬੈਠੇ ਨੇ। 43 ਸਾਲ 1 ਮਹੀਨੇ ਦੀ ਉਮਰ ਸੀ ਜਿੱਦਣ ਸ਼ਹੀਦ ਹੋ ਗਏ, ਅਤੇ 15 ਅਪ੍ਰੈਲ 1563 ਈਸਵੀ ਨੂੰ ਇਹਨਾਂ ਨੇ ਅਵਤਾਰ ਧਾਰਿਆ। ਜ਼ਿੰਦਗੀ ਬਹੁਤ ਥੋੜ੍ਹੀ ਏ, ਪਰ ਕੰਮ ਬੜੇ ਮਹਾਨ ਕਰ ਗਏ, ਬਹੁਤ ਮਹਾਨ ਕੰਮ ਕਰ ਗਏ। ਸਭ ਤੋਂ ਵੱਡਾ ਮਹਾਨ ਕੰਮ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਨਾਂ ਦੇ ਚਰਨਾਂ 'ਚ ਤੁਸੀਂ ਬੈਠੇ ਹੋ। ਕਿਸੇ ਮਨੁੱਖ ਨਾਲ ਵੀ ਊਚ ਨੀਚ ਜਾਤ ਪਾਤ ਗੱਲ ਨਹੀਂ ਕੀਤੀ, ਕਿਸੇ ਨਾਲ ਵੀ ਨਹੀਂ ਕੀਤੀ। ਹਰ ਮੰਦਰ ਸਾਹਿਬ ਉਸਾਰ ਕੇ ਉਹਦੇ ਅੰਦਰ ਪ੍ਰਕਾਸ਼ਮਾਨ ਕਰ ਦਿੱਤਾ। ਬਸ ਇਹ ਜਿਹੜੀ ਚੜ੍ਹਤ ਸੀ, ਕੀਰਤਨ ਨੂੰ ਮਹਾਨਤਾ ਦੇ ਦਿੱਤੀ। ਘੋੜਿਆਂ ਦਾ ਵਪਾਰ ਕਰਦੇ ਸੀ, ਜਿਹੜੀ ਨਫੇ ਦੀ ਮਾਇਆ ਗੋਲਕ 'ਚ ਪੈਂਦੀ ਸੀ, ਇਹ ਸਹਿਣਸ਼ੀਲਤਾ ਗੁਰੂ ਅਰਜਨ ਦੇਵ ਜੀ ਦੀ ਸਿਖਰ 'ਤੇ ਪਹੁੰਚੀ ਹੋਈ, ਇਹ ਨਹੀਂ ਬਰਦਾਸ਼ਤ ਹੋਈ। ਘਰ ਵਿੱਚ ਵਿਰੋਧੀ ਭਰਾ ਪੈਦਾ ਹੋਇਆ, ਆਓ ਮਾਝੇ ਦੀ ਧਰਤੀ 'ਚ ਸ਼ੇਖ ਫੱਤਾ ਪੈਦਾ ਹੋ ਗਿਆ, ਵਿਰੋਧੀ ਗੁਰੂ ਅਰਜਨ ਦੇਵ ਜੀ ਦਾ। ਚੰਦੂ ਲਾਲ ਰਿਸ਼ਤਾ ਨਹੀਂ ਪ੍ਰਵਾਨ ਕੀਤਾ, ਉਹ ਵਿਰੋਧੀ ਬਣ ਗਿਆ। ਸ਼ੇਖ ਫਰੀਦ ਬੁਖਾਰੀ ਦਿੱਲੀ ਦੀ ਫੌਜ ਦਾ ਕਮਾਂਡਰ ਵਾ, ਉਹ ਵਿਰੋਧੀ ਬਣ ਗਿਆ। ਜਹਾਂਗੀਰ ਵਿਰੋਧੀ ਏ, ਅਹਿਮਦ ਸ਼ੇਖ ਸਰਹੰਦੀ ਵਿਰੋਧੀ ਏ ਵਿਚਾਰਧਾਰਾ ਦਾ। ਇਹਨਾਂ ਵਿੱਚ ਇੱਕ ਵਿਰੋਧੀ ਹੋਰ ਵਾ, ਉਹ ਮੈਂ ਤੁਹਾਨੂੰ ਯਾਦ ਦਿਵਾਉਣ ਲੱਗਾ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਦੇ ਸੀ, ਬਾਣੀ ਉਚਾਰ ਹੁੰਦੀ ਸੀ, ਤੇ ਲਾਹੌਰੋਂ ਭਗਤ ਆਏ ਸੀ, ਕਾਨਾ, ਛੱਜੂ, ਪੀਲੋ, ਸ਼ਾਹ ਹੁਸੈਨ, ਮਹਾਰਾਜ ਕਹਿਣ ਲੱਗੇ, ਕਹਿੰਦੇ ਕਾਨੇ ਆ ਬਾਣੀ ਉਚਾਰ। ਉਹਨੇ ਬਾਣੀ ਉਚਾਰੀ, ਕਹਿੰਦਾ ਮੈਂ ਉਹ ਹੀ ਰੇ, ਮੈਂ ਉਹ ਹੀ ਰੇ, ਜਿਹਨੂੰ ਸੁਰ ਨਾਲ ਮੁਨ ਜਨ ਖੋਜਦੇ, ਮੈਂ ਉਹ ਹੀ ਰੇ। ਜਦ ਬਾਣੀ ਉਚਾਰੀ ਗੁਰੂ ਅਰਜਨ ਦੇਵ ਮਹਾਰਾਜ, ਕਹਿੰਦੇ ਇਹਦੇ ਵਿੱਚ ਤਾਂ ਹੰਕਾਰ ਬੋਲਦਾ। ਜਦੋਂ ਦੁਨਿਆਵੀ ਲੋਕ ਇਸ ਗੁਰਬਾਣੀ ਨੂੰ ਪੜ੍ਹੂਗੇ, ਉਹਨਾਂ ਦੇ ਮਨ ਵਿੱਚ ਤਾਂ ਫਿਰ ਹੋਰ ਹੰਕਾਰ ਆਵੇਗਾ। ਕਹਿੰਦੇ ਭਾਈ ਕਾਨਾ ਜੀ, ਤੁਹਾਡੀ ਬਾਣੀ ਯੋਗ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਦਰਜ ਕਰਨ ਦੇ। ਫਿਰ ਭਗਤ ਪੀਲੂ ਨੂੰ ਹਾਕ ਮਾਰੀ, ਉਹ ਕਹਿੰਦਾ ਹੈ ਭੱਠ ਰੰਨਾ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ। ਜਦ ਇਹਨੇ ਬਾਣੀ ਉਚਾਰੀ ਤੇ ਮਹਾਰਾਜ ਕਹਿਣ ਲੱਗੇ, ਤੇ ਬੀਬੀਆਂ ਨੂੰ ਮਾੜਾ, ਇਸਤਰੀਆਂ ਨੂੰ ਕਹਿ ਰਿਹਾ। ਗੁਰੂ ਨਾਨਕ ਦੇਵ ਕਹਿੰਦੇ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਇਹ ਬਾਣੀ ਉਲਟ ਹੋ ਜਾਂਦੀ ਹੈ। ਇਹ ਜਿਹੜਾ ਕਾਨਾ ਸੀ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਰੋਧੀ ਬਣਿਆ ਸੀ, ਕਿਉਂ ਬਣਿਆ ਸੀ? ਕਿਉਂਕਿ ਬਾਣੀ ਨਹੀਂ ਉਚਾਰੀ ਸੀ, ਇਹ ਲਾਹੌਰ ਨਹੀਂ ਗਿਆ, ਇਹ ਰਸਤੇ ਵਿੱਚ ਘੋੜੇ ਦੀ ਰਕਾਬ 'ਚ ਇਹਦਾ ਪੈਰ ਫਸ ਗਿਆ, ਘੋੜਾ ਘੜੀਸ ਕੇ ਲੈ ਗਿਆ, ਇਹ ਮਰ ਗਿਆ ਸੀ। ਹੁਣ ਤੁਹਾਡੇ ਯਾਦ ਕਰਨ ਯੋਗ ਇਹ ਜਿਹੜਾ ਚੰਦੂ ਲਾਲ ਵਾ, ਉਹਦੇ ਚਾਚੇ ਦਾ ਪੁੱਤ ਵਾ ਕਾਨਾ, ਇਹ ਗੁਰੂ ਅਰਜਨ ਦੇ ਮਹਾਰਾਜ ਦੇ ਕੋਲੋਂ ਉਹ ਬਦਲਾ ਲੈਣਾ ਚਾਹੁੰਦਾ। ਇੱਕ ਤਾਂ ਉਹਦੀ ਧੀ ਦਾ ਰਿਸ਼ਤਾ ਨਹੀਂ ਪ੍ਰਵਾਨ ਕੀਤਾ, ਕੋਈ ਮਸੰਗਤ ਨੇ ਦਿੱਲੀ ਦੇ ਨੇ ਕਹਿ ਦੇਵੇ ਤੁਹਾਡਾ ਕੁੜਮ, ਆਪਣੇ ਆਪ ਨੂੰ ਸ਼ਾਹ ਉੱਚਾ ਖਵਾਉਂਦਾ, ਤੁਹਾਨੂੰ ਚੁਆਰੇ ਦੀ ਮੋਰੀ ਦੱਸਦਾ, ਆਪ ਚੁਆਰਾ ਬਣਦਾ, ਇਹ ਰਿਸ਼ਤਾ ਪ੍ਰਵਾਨ ਨਹੀਂ ਹੋਇਆ। ਔਰ ਜਿੰਨੀ ਦੇਰ ਤੱਕ ਚੰਦੂ ਲਾਲ ਦੀ ਧੀ ਜਿਉਂਦੀ ਰਹੀ, ਇਹਦਾ ਵਿਆਹ ਵੀ ਨਹੀਂ ਹੋਇਆ। ਉਹਨਾਂ ਵੇਲਿਆਂ 'ਚ ਰਿਵਾਜ਼ ਸੀ, ਜਿਵੇਂ ਇੱਦਾਂ ਕੋਈ ਛੱਡ ਕੇ ਚਲੇ ਜਾਵੇ ਰਿਸ਼ਤਾ,
ਪਕਾ ਹੋ ਕੇ ਕੁਛ ਛੱਡ ਦੇਵੇ ਤਾਂ ਉਹਨੂੰ ਛੁੱਟਣ ਗਿਣਦੇ ਸੀ, ਨਹੀਂ ਪ੍ਰਵਾਨ ਕਰਦੇ ਸੀ। ਉਹ ਰਿਵਾਜ ਬੇਲਾ ਹੀ ਇੱਦਾਂ ਦਾ ਸੀ। ਹੁਣ ਜਦ ਜਹਾਂਗੀਰ ਲਾਹੌਰ ਪਹੁੰਚਿਆ ਮੀਰ ਖੁਸਰੋ ਦੇ ਮਗਰ, ਅਕਬਰ ਦਾ ਖੁਸਰੋ ਪੋਤਰਾ ਲੱਗਦਾ, ਜਹਾਂਗੀਰ ਦਾ ਪੁੱਤ ਲੱਗਦਾ, ਰਾਜਾ ਮਾਨ ਸਿੰਘ ਦਾ ਭਾਣਜਾ ਲੱਗਦਾ, ਮਿਰਜ਼ਾ ਅਜੀਜ਼ ਕੋਕੇ ਦਾ ਜਵਾਈ ਲੱਗਦਾ। ਉਹਨੇ ਬਗਾਵਤ ਕੀਤੀ ਕਿ ਮੈਂ ਤਖ਼ਤ ਹਿੰਦੁਸਤਾਨ ਦਾ ਬਾਦਸ਼ਾਹ ਬਣਨਾ ਚਾਹੁੰਦਾ। ਆਓ ਖਡੂਰ ਸਾਹਿਬ ਦੇ ਤਰਨ ਤਾਰ ਦੇ ਲਾਗੇ ਫੜਿਆ ਗਿਆ। ਇਸ ਪਿੰਡ ਦਾ ਨੌਵਾਂ ਭਰੋ ਆਣਾ। ਇੱਥੇ ਜੰਗ ਹੋਈ ਤੇ ਜੰਗ ਫਤਿਹ ਹੋ ਗਈ ਤੇ ਜੰਗ ਦੇ ਖੁਸ਼ੀ ਚ ਜਹਾਂਗੀਰ ਨੇ ਇਹਦਾ ਨਾਂ ਰੱਖ ਦਿੱਤਾ ਫਤਿਹਾਬਾਦ। ਅੱਜ ਵੀ ਫਤਿਹਾਬਾਦ ਪਿੰਡ ਦਾ ਨਾਂ ਹੈ। ਇਹਨਾਂ ਸਾਰਿਆਂ ਨੂੰ ਫੜ ਕੇ ਲਾਹੌਰ ਲਿਆਂਦਾ ਗਿਆ। ਔਰ ਜਿਹੜੇ ਜ਼ਾਲਮ ਸੀ ਮੀਰ ਖੁਸਰੋ ਦੀ ਮਦਦ ਕਰਨ ਵਾਲੇ, ਬਾਈ ਧਰ ਦੇ ਰਾਜਿਆਂ ਵਿੱਚੋਂ ਕੁਝ ਰਾਜੇ ਸੀ, ਉਹ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ ਚ ਭੇਜੇ। ਕਈਆਂ ਨੂੰ ਸਜ਼ਾਵਾਂ ਦਿੱਤੀਆਂ, ਫਕੀਰ ਮਾਰੇ। ਫਿਰ ਬਾਰੀ ਆਈ ਹਸਨ ਖਾਂ ਵਰਗਿਆਂ ਦੀ, ਜਿਹੜੇ ਚੱਕਤ ਦਿੰਦੇ ਸੀ। ਸ਼ਾਹੀ ਫਰਮਾਨ ਜਾਰੀ ਹੋਇਆ, ਜਿਹੜੇ ਮੁਸਲਮਾਨ ਨੇ ਉਹਨੂੰ ਗਊਂ ਦੇ ਚੰਮ ਵਿੱਚ ਮੜ ਕੇ ਉਹਨੂੰ ਮਾਰ ਦੇਵੋ। ਗਊਂ ਦੀ ਖਲ ਵਿਛਾ ਲਈ ਗਈ, ਉਹਦੇ ਉੱਤੇ ਬਿਠਾਲ ਲਿਆ ਗਿਆ, ਆਲੇ ਦੁਆਲੇ ਇਕੱਠੀ ਕਰਕੇ ਉੱਪਰੋਂ ਜਾਂ ਬੰਨ ਦਿੱਤਾ ਜਾਂ ਸੀਂ ਦਿੱਤਾ, ਉਹ ਸਾਹ ਹੁੱਟ ਹੋ ਕੇ ਵਿੱਚ ਮਰ ਗਿਆ। ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਗਾਉਂ ਦੇ, ਤੇ ਜਿਹੜੇ ਹਿੰਦੂ ਸੀ ਉਹਨਾਂ ਨੂੰ ਗਧੇ ਦੇ ਚੰਮ ਵਿੱਚ ਮੜ ਕੇ ਮਾਰੀ ਗਏ। ਤੇ ਮੀਰ ਖੁਸਰੋ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਅੱਖਾਂ ਕੱਢ ਕੇ ਅੰਨਾ ਕਰਕੇ ਨੂੰ ਮਾਰਿਆ ਗਿਆ। ਸਖੇ ਬਾਪ ਨੇ ਤਖਤ ਦੀ ਖਾਤਰ ਆਪਣੇ ਪੁੱਤ ਦਾ ਕਤਲ ਕੀਤਾ। ਇੱਥੇ ਸਾਰਿਆਂ ਨੂੰ ਮੌਕਾ ਮਿਲ ਗਿਆ, ਕਾਜ਼ੀਆਂ ਨੂੰ, ਮੁਲਾਣਿਆਂ ਨੂੰ, ਪਾਧਿਆਂ ਨੂੰ, ਬ੍ਰਾਹਮਣਾਂ ਨੂੰ। ਕਹਿੰਦੇ ਜੀ ਅਸੀਂ ਸ਼ਿਕਾਇਤ ਕਰਨ ਆਏ ਹਾਂ, ਜਹਾਂਗੀਰ ਦਾ ਦਰਬਾਰ ਲੱਗਾ ਹੋਇਆ। ਇਹਨਾਂ ਸਾਰਿਆਂ ਦਾ ਕਮਾਂਡਰ ਸੀ ਸ਼ੇਖ ਫਤਿਹ। ਕਹਿੰਦਾ ਜੀ ਗੁਰੂ ਅਰਜਨ ਦੇਵ ਬਿਆਸਾ ਦਰਿਆ ਦੇ ਕੰਢੇ ਤੇ ਗੋਇੰਦਵਾਲ ਵਿੱਚ ਬੈਠਾ, ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ, ਇੱਕ ਗ੍ਰੰਥ ਲਿਖਿਆ, ਇਸਲਾਮ ਦੇ ਵਿਰੁੱਧ ਇੰਨਾ ਕੁਫਰ ਬੋਲਿਆ, ਇੰਨਾ ਕੁਫਰ ਬੋਲਿਆ ਸੁਣਨ ਤੋਂ ਬਾਹਰ ਵਾ। ਔਰ ਇੱਕ ਇਹਨਾਂ ਨੂੰ ਮੌਕਾ ਹੋਰ ਮਿਲ ਗਿਆ। ਕਹਿੰਦੇ ਬਾਦਸ਼ਾਹ ਸਲਾਮਤ ਜਦੋਂ ਪਤਾ ਲੱਗਾ ਵੀ ਇਹਦੇ ਵਿਰੋਧੀਆਂ ਨੂੰ ਸਜ਼ਾਵਾਂ ਮਿਲ ਗਈਆਂ, ਤੇ ਯਾਰ ਗੁਰੂ ਅਰਜਨ ਦੇ ਵਿਰੁੱਧ ਭੜਕਾਵਾਂਗੇ, ਫੇਰ ਕਿਉਂ ਨਾ ਗੁਰੂ ਅਰਜਨ ਨੂੰ ਵੀ ਸਜ਼ਾ ਮਿਲੂ। ਕਹਿੰਦੇ ਜੀ ਮੀਰ ਖੁਸਰੋ ਨੂੰ ਅਰਜਨ ਦੇਵ ਨੇ ਪ੍ਰਸ਼ਾਦਾ ਵੀ ਛਕਾਇਆ, ਰਾਹ ਖਰਚ ਵੀ ਦਿੱਤਾ, ਆਸ਼ੀਰਵਾਦ ਵੀ ਦਿੱਤੀ। ਬਸ ਜਦੋਂ ਆਹ ਗੱਲ ਸੁਣੀ ਨਾ, ਜਹਾਂਗੀਰ ਦੀਆਂ ਅੱਖਾਂ ਲਾਲ ਤੇ ਮੱਥੇ ਤਿਉੜੀਆਂ, ਨਾਲ ਦੇ ਧਾਗੇ ਛੱਡਿਆ ਕੋਈ ਨੀ। ਤੇ ਜਹਾਂਗੀਰ ਬਾਦਸ਼ਾਹ ਨੇ ਲਾਹੌਰ ਵਿੱਚ ਬੈਠੇ ਨੇ ਇੱਕ ਸ਼ਾਹੀ ਫਰਮਾਨ ਜਾਰੀ ਕੀਤਾ ਕਿ ਜਾਓ ਸਿਪਾਹੀਆਂ ਨੂੰ, ਕਹਿੰਦੇ ਗੁਰੂ ਅਰਜਨ ਦੇਵ ਦਾ ਕਾਰਖਾਨ ਬਾਲ ਬੱਚਾ ਸਭ ਕਹਿੰਦਾ ਜ਼ਬਤ ਕਰਕੇ ਤੇ ਲਾਹੌਰ ਲੈ ਕੇ ਆਵੋ। ਉਹਦੇ ਕੋਲ ਸਵਾਲ ਪੁੱਛੀਏ, ਜੇ ਦੋਸ਼ੀ ਹੋਇਆ ਤੇ ਸਜ਼ਾਈ ਮੌਤ ਦਿੱਤੀ ਜਾਊਗੀ। ਸਿਪਾਹੀ ਲੈ ਕੇ ਬਰੰਟ ਲੈ ਕੇ ਸ਼ਾਹੀ ਫਰਮਾਨ ਦਾ ਹੁਕਮ, ਸ਼ਾਹੀ ਮੋਹਰ ਲੱਗੀ ਹੋਈ, ਮਾਰੋ ਮਾਰ ਕਰਦੇ ਸਿਪਾਹੀ ਤੇ ਆ ਗਏ ਅੰਮ੍ਰਿਤਸਰ। ਤੇ ਅੰਮ੍ਰਿਤਸਰ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਨ ਵਾਸਤੇ ਤਿਆਰੀ ਇਉਂ ਕਰ ਰਹੇ।

ਸਰਕਾਰ ਅੰਮ੍ਰਿਤਸਰ ਦੀ ਧਰਤੀ ਤੇ ਆਏ, ਬਾਬਾ ਬੁੱਢਾ ਜੀ ਨੂੰ ਮਿਲੇ, ਭਾਈ ਗੁਰਦਾਸ ਜੀ ਨੂੰ ਮਿਲੇ, ਉਹ ਸ਼ਾਹੀ ਫੁਰਮਾਨ ਦਿਖਾ ਲਿਆ ਕਿ ਸਾਨੂੰ ਦਿੱਲੀ ਦਾ ਬਾਦਸ਼ਾਹ ਜਹਾਂਗੀਰ ਇਨੀ ਦਿਲੀ ਲਾਹੌਰ ਪਹੁੰਚਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੀਰ ਖੁਸਰੋ ਦੀ ਬਾਗੀ ਦੀ ਮਦਦ ਕੀਤੀ। ਇਸ ਦੋਸ਼ ਵਿੱਚ ਜਹਾਂਗੀਰ ਬਾਦਸ਼ਾਹ ਨੇ ਪੰਚਮ ਪਾਤਸ਼ਾਹ ਅਰਜਨ ਦੇਵ ਜੀ ਨੂੰ ਲਾਹੌਰ ਬੁਲਾਇਆ। ਜਦੋਂ ਇਹ ਗੱਲ ਸੁਣੀ ਸਾਰੀ ਸੰਗਤ ਵਿੱਚ ਸਨਾਟਾ ਛਾ ਗਿਆ। ਇਸ ਗੱਲ ਦਾ ਪਤਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਹਿਲਾਂ ਸੀ, ਕਿਉਂਕਿ ਖਬਰਾਂ ਪਹੁੰਚੀਆਂ ਸੀ ਕਿ ਬਾਦਸ਼ਾਹ ਇਨੀ ਦੇਰੀ ਲਾਹੌਰ ਵਿੱਚ ਬੈਠਾ, ਐਡੀਆਂ ਐਡੀਆਂ ਸਜਾਵਾਂ ਜ਼ਾਲਮਾਂ ਨੂੰ ਦਿੱਤੀਆਂ ਮੀਰ ਖੁਸਰੋ ਦੇ ਸਾਥੀਆਂ ਨੂੰ, ਗੱਲ ਗੁੱਝੀ ਤੱਕ ਰਹੀ ਨਹੀਂ, ਚੰਗੇ ਚੰਗੇ ਬਦੋਛੇ ਮਾਰੇ ਗਏ, ਸਿਪਾਹੀਆਂ ਨੂੰ ਧੀਰਜ ਦਿੱਤਾ ਵੀ ਥੋੜ੍ਹਾ ਕੁ ਸਮਾਂ ਅਟਕੋ। ਇੱਕ ਆਖਰੀ ਦਰਬਾਰ ਗੁਰੂ ਅਰਜਨ ਦੇਵ ਮਹਾਰਾਜ ਨੇ ਲਾਇਆ, ਸਿੱਖ ਸੰਗਤਾਂ ਨੂੰ ਦਰਸ਼ਨ ਦਿਦਾਰ ਦਿੱਤੇ, ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਕੇ ਆਖਣ ਲੱਗੇ, ਕਹਿੰਦੇ ਗੁਰੂ ਪਿਆਰਿਓ, ਬਾਦਸ਼ਾਹ ਜਹਾਂਗੀਰ ਹਿੰਦੁਸਤਾਨ ਦਾ ਬਾਦਸ਼ਾਹ ਹੈ, ਉਹਦੇ ਪੁੱਤ ਮੀਰ ਖੁਸਰੋ ਨੇ ਬਗਾਵਤ ਕੀਤੀ, ਗੁਰੂ ਨਾਨਕ ਦੇ ਲੰਗਰ 'ਚੋਂ ਪ੍ਰਸ਼ਾਦਾ ਛੱਕ ਗਿਆ। ਇਸ ਦੋਸ਼ ਵਿੱਚ ਸਰਕਾਰ ਨੇ ਸ਼ਾਹੀ ਫੁਰਮਾਨ ਸਾਡੇ ਵਿਰੋਧ ਵਿੱਚ ਕੱਢਿਆ, ਬਾਹਰ ਸਿਪਾਹੀ ਖੜ੍ਹੇ ਨੇ, ਸਾਨੂੰ ਜਾਣਾ ਪੈਣਾ, ਸਰਕਾਰ ਹਰ ਹੀਲੇ ਜਾਣਾ ਪਵੇਗਾ, ਔਰ ਸਾਨੂੰ ਇਉਂ ਲੱਗਦਾ ਹੈ ਕਿ ਸਾਡੀ ਵਾਪਸੀ ਨਹੀਂ ਹੋਣੀ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਧਰਮ ਪਤਨੀ ਮਾਤਾ ਗੰਗਾ ਜੀ, ਔਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ 13 ਸਾਲ ਦੀ ਉਮਰ ਮੱਥਾ ਚੁੰਮਿਆ ਆਪਣੇ ਪੁੱਤਰ ਦਾ, ਸੀਸ ਉੱਤੇ ਹੱਥ ਰੱਖਿਆ, ਔਰ ਕੁਝ ਜ਼ਿੰਮੇਵਾਰੀਆਂ ਗੁਰੂ ਅਰਜਨ ਦੇਵ ਮਹਾਰਾਜ ਦੱਸਣ ਲੱਗੇ ਨੇ। ਕਹਿੰਦੇ ਬਾਬਾ ਜੀ, ਤੁਸੀਂ ਗੁਰੂ ਘਰ ਦੇ ਮੋਰਤਵਾਰ ਗੁਰੂ ਦੇ ਸਿੱਖ ਹੋ, ਜ਼ਿੰਮੇਵਾਰ ਸਿੱਖ ਹੋ, ਭਾਈ ਗੁਰਦਾਸ ਜੀ ਤੁਸੀਂ ਵਿਦਵਾਨ ਹੋ, ਜ਼ਾਲਮ ਸਰਕਾਰ ਹੈ ਜਿਹੜੀ ਆਪਣੇ ਪੁੱਤਰ ਨੂੰ ਨਹੀਂ ਬਖਸ਼ ਸਕੀ, ਸਾਡੀ ਉਹਨਾਂ ਉੱਤੇ ਆਸ ਰੱਖਣੀ ਬੇਕਾਰ ਹੈ, ਤੁਹਾਨੂੰ ਸਾਡਾ ਇਹੀ ਕਹਿਣਾ ਹੈ ਕਿ ਸਾਡੇ ਤੋਂ ਮਗਰੋਂ ਹਰਗੋਬਿੰਦ ਸਾਹਿਬ ਨੂੰ ਗੁਰਗੱਦੀ ਉੱਤੇ ਬਿਠਾ ਲੈਣਾ, ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਹੋਣਗੇ। ਦੂਸਰਾ ਸਾਡਾ ਹੁਕਮ ਹੈ ਕਿ ਕਲਗੀ ਲਾਉਣੀ, ਸ਼ਸਤਰ ਪਹਿਨਣੇ, ਕਿਉਂਕਿ ਜ਼ਾਲਮ ਕਦੇ ਵੀ ਮਸ਼ਵਰਿਆਂ ਦੇ ਸਲਾਹਾਂ ਨਾਲ ਬਾਜ ਨਹੀਂ ਆਉਂਦੇ, ਹੱਥ ਕਰਾਰੇ ਕਰਨੇ ਪੈਣੇ ਨੇ, ਜੰਗ ਲੜਨੇ ਪੈਣੇ ਨੇ, ਕਿਲੇ ਉਸਾਰਨੇ ਪੈਣੇ ਨੇ, ਸਾਰੀਆਂ ਜ਼ਿੰਮੇਵਾਰੀਆਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਮਾਤਾ ਗੰਗਾ ਜੀ ਨੂੰ ਦੱਸ ਦਿੱਤੀਆਂ। ਗੁਰਗੱਦੀ ਵਾਲੀ ਰਸਮ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਹੱਥੀਂ ਕਰ ਦਿੱਤੀ, ਬਾਬਾ ਬੁੱਢਾ ਜੀ ਕੋਲ ਬੈਠੇ ਸੀ, ਔਰ ਕਿਹੜੇ ਜਦੋਂ ਅਸੀਂ ਸ਼ਹਾਦਤ ਦੇ ਦਿੱਤੀ ਸਾਡੇ ਮਗਰੋਂ ਸਿੱਖਾਂ ਦੇ ਛੇਵੇਂ ਗੁਰੂ ਹੋਣਗੇ, ਸਾਰੀ ਸੰਗਤ ਨੂੰ ਕਹਿ ਦਿੱਤਾ ਵੀ ਤੁਸੀਂ ਸਾਥ ਦੇਣਾ। ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀ ਨਗਰੀ ਵੱਲ ਵੇਖਿਆ, ਉਹ ਅੰਮ੍ਰਿਤਸਰ ਸ਼ਹਿਰ ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਹੱਥੀਂ ਚਾਰ ਚੰਦ ਲਾਉਂਦੇ ਰਹੇ, ਉਹ ਦਰਬਾਰ ਹਰਿਮੰਦਰ ਸਾਹਿਬ ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਹੱਥੀਂ ਬਣਾਇਆ, ਉਸਾਰਿਆ, ਨਕਸ਼ਾ ਉਲੀਕਿਆ, ਸਿਪਾਹੀਆਂ ਦੇ ਨਾਲ ਆਖਰੀ ਅਰਦਾਸ ਕੀਤੀ, ਗੁਰੂ ਨਾਨਕ ਦੇ ਚਰਨਾਂ 'ਚ ਸੱਚੇ ਪਾਤਸ਼ਾਹ ਸਾਨੂੰ ਸਤ ਧੀਰਜ ਸੰਤੋਖ ਬਖਸ਼ਿਸ਼ ਕਰਨਾ, ਪਰ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਸਿਪਾਹੀਆਂ ਨਾਲ ਰਵਾਨਾ ਹੋ ਗਏ, ਤੁਰ ਪਏ, ਔਰ ਲੱਗਾ ਹੋਇਆ ਦਰਬਾਰ ਗੁਰੂ ਅਰਜਨ ਦੇਵ ਮਹਾਰਾਜ ਦਰਬਾਰ ਵਿੱਚ ਜਾ ਪਹੁੰਚੇ। ਜਦ ਦਰਬਾਰ ਵਿੱਚ ਸ਼ਾਮਲ ਹੋਏ,
ਦਰਬਾਰੀ, ਕਰਮਚਾਰੀ, ਅਦਈਏ, ਮੁਨਸ਼ੀ, ਪਟਵਾਰੀ, ਲੰਬੜਦਾਰ, ਚੌਧਰੀ ਸਭ ਬੈਠੇ ਨੇ। ਔਰ ਜਾਂਦਿਓ ਸੋ ਜਹਾਂਗੀਰ ਨੇ ਸਵਾਲ ਕੀਤਾ, ਗੱਲ ਸ਼ੁਰੂ ਕੀਤੀ, ਅਰਜਨ ਦੇਵ ਜੀ ਅਸੀਂ ਹਿੰਦੁਸਤਾਨ ਦੇ ਬਾਦਸ਼ਾਹ, ਕੀ ਫਕੀਰ, ਕੀ ਸੰਤ, ਕੀ ਗੁਰੂ, ਸਭ ਸਾਡੇ ਅਧੀਨ ਨੇ, ਸਾਰੇ ਸਾਡੇ ਅਧੀਨ ਨੇ। ਗੁਰੂ ਅਰਜਨ ਦੇਵ ਬੜੇ ਧਿਆਨ ਨਾਲ ਗੱਲ ਸੁਣ ਰਹੇ ਨੇ। ਜਹਾਂਗੀਰ ਬਾਦਸ਼ਾਹ ਗੱਲ ਕਰਨ ਲੱਗਾ ਹੈ, ਕਹਿੰਦਾ ਮਹਾਰਾਜ ਤੁਹਾਨੂੰ ਇਸ ਗੱਲ ਦਾ ਪਤਾ ਸੀ ਕਿ ਮੀਰ ਖੁਸਰੋ ਸਰਕਾਰ ਦਾ ਬਾਗੀ ਹੈ, ਤੁਸੀਂ ਆਪਣੇ ਲੰਗਰ ਵਿੱਚ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ, ਸਾਡੀ ਨਿਗਾਹ 'ਚ ਕੋਈ ਬੰਦਾ ਕਿਸੇ ਬਾਗੀ ਬੰਦੇ ਦੀ ਮਦਦ ਕਰੇ ਉਹ ਸਰਕਾਰ ਉਹਨੂੰ ਬਾਗੀ ਗਿਣਦੀ ਹੈ, ਤੁਸੀਂ ਬਾਗੀ ਹੋ, ਸਰਕਾਰ ਦੇ ਦੇਣਦਾਰ ਦੋਖੀ ਹੋ। ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ, ਕਹਿੰਦੇ ਜਹਾਂਗੀਰ ਤੂੰ ਬਾਦਸ਼ਾਹ ਹੈ, ਇਹ 'ਚ ਕੋਈ ਅਤ ਕਥਨੀ ਨਹੀਂ, ਪਰ ਜਿਹੜੇ ਲੰਗਰ ਦੀ ਤੂੰ ਗੱਲ ਕਰਦਾ, ਤੇਰਾ ਬਾਪ ਜਲਾਲੋਦੀਨ ਅਕਬਰ ਉਹ ਵੀ ਗੋਇੰਦਵਾਲ ਵਿੱਚ ਉਸੇ ਹੀ ਲੰਗਰ 'ਚੋਂ ਪ੍ਰਸ਼ਾਦਾ ਛੱਕ ਕੇ ਆਇਆ ਸੀ, ਜੇ ਤੇਰੇ ਬਾਪ ਨੇ ਛੱਕ ਲਿਆ ਕਿਹੜੀ ਗੱਲ ਹੋਈ, ਫੇਰ ਕੀ ਹੋ ਗਿਆ। ਜਹਾਂਗੀਰ ਕੜਕ ਤੇ ਅੱਖਾਂ ਲਾਲ ਕਰਕੇ ਬੋਲਿਆ, ਕਹਿੰਦਾ ਅਰਜਨ ਦੇਵ ਉਹ ਹਿੰਦੁਸਤਾਨ ਦਾ ਬਾਦਸ਼ਾਹ ਸੀ ਅਕਬਰ ਜਲਾਲੋਦੀਨ, ਇਹ ਬਾਗੀ ਹੈ ਸਰਕਾਰ ਦਾ। ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਦਾ ਦਰਬਾਰ ਹੈ, ਲੰਗਰ 24 ਘੰਟੇ ਚੱਲਦਾ, ਜਿੱਥੇ ਅਮੀਰ ਗਰੀਬ ਛੋਟਾ ਵੱਡਾ ਸਭ ਛਕਦੇ ਨੇ, ਸਾਡੇ ਹਿਸਾਬ ਨਾਲ ਜੇ ਤੇਰੇ ਪੁੱਤਰ ਨੇ ਲੰਗਰ ਛਕ ਲਿਆ ਤਾਂ ਸਾਨੂੰ ਕੋਈ ਪਰਵਾਹ ਨਹੀਂ, ਗੁਰੂ ਨਾਨਕ ਦਾ ਲੰਗਰ ਸਾਰੀਆਂ ਸੰਗਤਾਂ ਵਾਸਤੇ ਸਾਂਝਾ। ਜਹਾਂਗੀਰ ਕਹਿੰਦਾ ਤੁਸੀਂ ਮੰਨਦੇ ਹੋ ਕਿ ਤੁਸੀਂ ਲੰਗਰ ਛਕਾਇਆ? ਮਹਾਰਾਜ ਕਹਿੰਦੇ ਬੇਅੰਤ ਸੰਗਤਾਂ ਲੰਗਰ ਛਕਦੀਆਂ, ਕਿ ਤੇਰਾ ਪੁੱਤ ਛੱਕ ਗਿਆ ਤਾਂ ਕਿਹੜੀ ਗੁਨਾਹ ਹੋ ਗਿਆ। ਕਹਿੰਦਾ ਇਸ ਜ਼ੁਲਮ ਵਿੱਚ ਤੁਹਾਨੂੰ 2 ਲੱਖ ਰੁਪਈਆ ਹਰਜਾਨਾ ਕੀਤਾ ਜਾਂਦਾ। ਗੁਰੂ ਅਰਜਨ ਦੇ ਮੁਸਕਰਾਏ, ਕਹਿੰਦੇ ਮੇਰੇ ਗੁਰਸਿੱਖਾਂ ਦੀ ਸੇਵਕਾਂ ਦੀ ਮਾਇਆ ਦਸਾਂ ਨੋਹਾਂ ਦੀ ਕਿਰਤ ਵਾ, ਇਹਦੇ ਵਿੱਚੋਂ ਇਸ ਮਾਇਆ ਵਿੱਚੋਂ ਮੈਂ ਆਪਣੇ ਵਾਸਤੇ ਆਪਣੀ ਜਾਨ ਬਚਾਉਣ ਦੇ ਵਾਸਤੇ ਇੱਕ ਕੌਡੀ ਵੀ ਨਹੀਂ ਦੇ ਸਕਦਾ, ਇਹ ਮੇਰੇ ਗੁਰਸਿੱਖਾਂ ਦੀ ਕਿਰਤ ਕਮਾਈ ਦੀ ਮਾਇਆ, ਉਹ ਗੁਰੂ ਦਰਬਾਰ ਵਾਸਤੇ, ਗੁਰੂ ਕੇ ਲੰਗਰਾਂ ਵਾਸਤੇ, ਗੁਰੂ ਕੇ ਬਿਲਡਿੰਗਾਂ ਵਾਸਤੇ, ਕਿਸੇ ਮਦਦਗਾਰ ਵਾਸਤੇ ਮਾਇਆ, ਇਹ ਮੈਂ ਨਹੀਂ ਦੇ ਸਕਦਾ। ਕਹਿੰਦਾ ਹਾਂ, ਪਤਾ ਲੱਗਾ ਕਿ ਤੁਸੀਂ ਇੱਕ ਬਹੁਤ ਵੱਡਾ ਗ੍ਰੰਥ ਲਿਖਿਆ? ਕਹਿੰਦੇ ਹਾਂ ਲਿਖਿਆ। ਕਹਿੰਦੇ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ ਜੇ ਤੁਸੀਂ ਉਹਦੇ ਵਿੱਚ ਕੁਹਾਜਰਤ ਮੁਹੰਮਦ ਸਾਹਿਬ ਦੀ ਸ਼ਾਨ ਹਿੱਤ ਕੁਛ ਲਿਖ ਦਿਓ। ਮਹਾਰਾਜ ਕਹਿੰਦੇ ਲਿਖਿਆ ਲਿਖਿਆ ਉਹਦੇ ਵਿੱਚ। ਕਹਿੰਦੇ ਕੀ ਲਿਖਿਆ? ਮਹਾਰਾਜ ਕਹਿਣ ਲੱਗੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋ ਸੇਵੈ ਗੁਸਈਆਂ, ਕੋਈ ਅਲਾਏ। ਅਸੀਂ ਲਿਖ ਚੁੱਕੇ ਉਹਦੇ ਵਿੱਚ, ਲਿਖਿਆ ਹੈ ਉਹਦੇ ਵਿੱਚ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਹਿੰਦਾ ਮਹਾਰਾਜ ਅਸੀਂ ਚਾਹੁੰਦੇ ਹਾਂ ਇਹਦੇ ਵਿੱਚ ਹੋਰ ਲਿਖੋ। ਮਹਾਰਾਜ ਕਹਿਣ ਲੱਗੇ ਰਹੀ ਗੱਲ ਹੋਰ ਲਿਖਣ ਦੀ, ਇੱਕ ਗੱਲ ਧਿਆਨ ਗੋਚਰੇ ਤੇਰੇ ਆ। ਕਹਿੰਦੇ ਬਾਦਸ਼ਾਹ ਕੁਰਾਨ ਨਹੀਂ ਮੰਨਦਾ, ਕਿ ਰਾਗ ਨੂੰ ਕੁਰਾਨ ਨਹੀਂ ਮੰਨਦਾ, ਇਸਲਾਮ ਰਾਗ ਨੂੰ ਨਹੀਂ ਮੰਨਦਾ। ਅਸੀਂ ਜਿਹੜੀ ਗੁਰਬਾਣੀ ਲਿਖੀ ਹੈ ਸਾਰੀ ਰਾਗਾਂ ਵਿੱਚ ਲਿਖੀ ਹੈ, ਅਸੀਂ ਨਹੀਂ ਸੀ ਚਾਹੁੰਦੇ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਬਚਨਾਂ ਦੀ ਅਦੂਲੀ ਕੀਤੀ ਜਾਵੇ। ਅਸੀਂ ਇਸ ਕਰਕੇ ਜੋ ਕੁਝ ਲਿਖਿਆ, ਜੋ ਗੁੰਜਾਇਸ਼ ਸਮਝੀ, ਉਹ ਲਿਖ ਦਿੱਤਾ। ਬਾਕੀ ਸਰਬ ਧਰਮ ਸਾਰਿਆਂ ਦਾ ਸਾਂਝਾ ਹੈ ਗ੍ਰੰਥ। ਬਸ ਇਹ ਗੱਲ ਕਹਿੰਦਾ ਤੁਸੀਂ ਮੰਨਦੇ ਹੋ ਵੀ ਨਹੀਂ ਦੇ ਸਕਦਾ, ਨਹੀਂ ਲਿਖ ਸਕਦੇ? ਕਹਿੰਦੇ ਨਹੀਂ। ਪਾ ਕੇ ਮੱਥੇ ਤੇ ਤੂੜੀਆਂ ਕਰਕੇ ਅੱਖਾਂ ਲਾਲ, ਇੱਕ ਜਹਾਂਗੀਰ ਬਾਦਸ਼ਾਹ ਨੇ ਜਾਸਾ ਬਾ ਸਿਆਸਾ ਦਾ ਸ਼ਾਹੀ ਹੁਕਮ ਜਾਰੀ ਕਰ ਦਿੱਤਾ ਕਿ ਸਰੀਰ ਵਿੱਚੋਂ ਇੱਕ ਵੀ ਇੱਕ ਚੰਗੇਜ਼ ਖਾਂ ਨੇ ਇਹ ਕਾਨੂੰਨ ਕੱਢਿਆ ਸੀ, ਚੰਗੇਜ਼ ਖਾਂ ਨੇ। ਤੇ ਚੰਗੇਜ਼ ਖਾਂ ਦੀ ਅੰਸ਼ ਬਾਂਸ਼ ਵਿੱਚ ਫਿਰ ਬਾਬਰ ਪੈਦਾ ਹੋਇਆ,
ਤੇ ਬਾਬਰ ਦਾ ਪੋਤਰਾ ਸੀ ਅਕਬਰ, ਤੇ ਅਕਬਰ ਦਾ ਪੁੱਤ ਵਾ ਜਹਾਂਗੀਰ, ਤੇ ਜਹਾਂਗੀਰ ਹੁਣ ਉਹੀ ਕਾਨੂੰਨ ਵਰਤ ਰਿਹਾ, ਕਹਿੰਦਾ ਜਾਸੋ ਬਾਲੋ ਸਿਆਸਾ ਦੀ ਸਰਾ ਦੇ ਮੁਤਾਬਕ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਲ ਕੇ ਸ਼ਹੀਦ ਕਰਦੇ, ਇੱਕ ਸ਼ਾਹੀ ਫਰਮਾਨ ਇਉਂ ਜਾਰੀ ਕਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੂਚੂ ਸੱਜਣ ਮੈਂਡਿਆ ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰ ਮਿਲੀਆਂ, ਨਾਨਕ ਹਰ ਸੰਗਮੀਤ। ਸੁਕੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਈ, ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾਂ। ਤੁਦ ਚਿਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਈ। ਦਇਆਲ ਹੋਵੈ ਜਿਸ ਉਪਰ ਕਰਤੇ, ਸੋ ਤੁਧ ਸਦਾ ਧਿਆਏ। ਤੁਦ ਚਿਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਈ। ਦਇਆਲ ਹੋਵੈ ਜਿਸ ਉਪਰ ਕਰਤੇ, ਸੋ ਤੁਧ ਸਦਾ ਧਿਆਏ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ। ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਉ, ਚਰਨ ਧੂੜ ਤੇਰੇ ਜਨ ਕੀ ਹੋਵਾਂ, ਤੇਰੇ ਦਰਸ਼ਨ ਕੋ ਬਲ ਜਾਈ। ਅੰਮ੍ਰਿਤ ਬਚਨ ਹਿਰਦੈ ਉਰ ਧਾਰੀ, ਤੋ ਕਿਰਪਾ ਤੇ ਸੰਗ ਪਾਈ।

ਇੱਕ ਦਾਨਾ ਸਾਹਿਬ ਤੁਠੈ ਪਾਵਾ ਸਾਸ ਸਾਸ ਨਾਨਕ ਆਰਾਧੀ ਆਠ ਪਹਿਰ ਗੁਣ ਗਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ ਰਹਾਉ। ਸਮਰੱਥ ਪੁਰਖ ਪੂਰਨ ਬੇਧਾਤੇ, ਆਪੇ ਕਰਣੈ ਹਾਰਾ, ਆਪਣਾ ਦਾਸ ਹਰ ਆਪ ਉਬਾਰਿਆ। ਨਾਨਕ ਨਾਮ ਆਧਾਰਾ। ਸੋਰਠ ਮਹੱਲਾ ਪੰਜਵਾਂ। ਅੰਤਰ ਕੀ ਗਦ ਤੁਮ ਤੁਧ ਪੈ ਸਾਰੀ, ਅੰਤਰ ਕੀ ਗਦ ਤੁਮ ਹੀ ਜਾਨੀ, ਤੁਝ ਹੀ ਪਾਹੇ ਨਿਬੇਰੋ। ਬਖਸ਼ ਲਹੋ ਸਾਹਿਬ ਪ੍ਰਭ ਆਪਣੇ, ਲਾਖ ਅਤੇ ਕਰ ਫੇਰੋ। ਪ੍ਰਭ ਜੀ ਤੂੰ ਮੇਰੇ ਠਾਕੁਰ ਨੇਰੋ, ਹਰ ਚਰਨ ਸਰਣ ਮੋਹਿ ਚੇਰੋ ਰਹਾਉ। ਬੇਸੁਮਾਰ ਬੇਅੰਤ ਸੁਆਮੀ, ਉੱਚੋ ਗੁਣੀ ਗਹਿਰੋ, ਕਾਟ ਸਿਲਕੀ ਨੂੰ ਆਪਣੋ ਦਾਸਰੋ, ਤੋ ਨਾਨਕ ਕਹਾ ਨਿਹੋਰੋ। ਸੋਰਠ ਮਹੱਲਾ ਪੰਜਵਾਂ। ਭਏ ਕਿਰਪਾਲ ਗੁਰੂ ਗੋਬਿੰਦਾ, ਸਗਲ ਮਨੋਰਥ ਪਾਈ, ਅਸਥਿਰ ਭਏ ਲਾਗ ਹਰ ਚਰਣੀ, ਗੋਬਿੰਦ ਕੇ ਗੁਣ ਗਾਏ। ਭਲੋ ਸਮੂਰਤ ਪੂਰਾ, ਸ਼ਾਂਤ ਸਹਿਜ ਆਨੰਦ ਨਾਮ ਜਪ, ਵਾਜੇ ਅਨਹਦ ਤੂਰਾ ਰਹਾਉ। ਮਿਲੇ ਸੁਆਮੀ ਪ੍ਰੀਤਮ ਆਪਣੇ, ਘਰ ਮੰਦਰ ਸੁਖਦਾਈ, ਹਰ ਨਾਮ ਨਿਧਾਨ ਨਾਨਕ ਜਨ ਪਾਇਆ, ਸਗਲੀ ਇੱਛ ਪੁਜਾਈ। ਸੋਰਠ ਮਹੱਲਾ ਪੰਜਵਾਂ। ਗੁਰ ਕੇ ਚਰਨ ਬਸੇ ਰਿਧ ਭੀਤਰ, ਸ਼ੁਭ ਲਖਣ ਪ੍ਰਭ ਕੀਨੇ, ਭਏ ਕਿਰਪਾਲ ਪੂਰਨ ਪਰਮੇਸ਼ਰ, ਨਾਮ ਨਿਧਾਨ ਮਨ ਚੀਨੇ। ਮੇਰੋ ਗੁਰ ਰਖਵਾਰੋ ਮੀਤ, ਦੂਣ ਚੋਣੀ ਦੇ ਵਡਿਆਈ, ਸੁਬਾਨੀ ਤਾਨੀਤ ਰਹਾਉ। ਜੀ ਜੰਤ ਪ੍ਰਭ ਸਗਲ ਉਧਾਰੇ, ਦਰਸ਼ਨ ਦੇਖਣ ਹਾਰੇ, ਗੁਰ ਪੂਰੇ ਕੇ ਅਚਰਜ ਵਡਿਆਈ, ਨਾਨਕ ਸਦ ਬਲਿਹਾਰੀ। ਸੂਰਠ ਮਹੱਲਾ ਪੰਜਵਾਂ। ਸੰਚਨ ਕਰੋ ਨਾਮ ਧਨ ਨਿਰਮਲ, ਥਾਤੀ ਅਗਮ ਅਪਾਰ, ਬਿਲਿਸ਼ ਬਿਨੋਦ ਆਨੰਦ ਸੁਖ ਮਾਣੋ, ਖਾਏ ਜੀਵੋ ਸਿੱਖ ਪਰਿਵਾਰ। ਹਰ ਕੇ ਚਰਨ ਕਮਲ ਆਧਾਰ, ਸੰਤ ਪ੍ਰਸਾਦ ਪਾਇਓ ਸਜ ਬੋਹਿਤ, ਚੜ ਲੰਘੋ ਬਿਖ ਸੰਸਾਰ ਰਹਾਉ। ਭਏ ਕਿਰਪਾਲ ਪੂਰਨ ਅਵਿਨਾਸੀ, ਆਪੇ ਕੀਨੀ ਸਾਰ, ਪੇਖ ਪੇਖ ਨਾਨਕ ਬਿਗਸਾਨੋ, ਨਾਨਕ ਨਹੀਂ ਸੁਮਾਰ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਆਪਣੀ ਕਲ ਤਾਰੇ, ਸਭ ਕਟ ਉਪਜੀ ਦਇਆ, ਆਪੇ ਮੇਲ ਵਡਾਨੀ ਕੀਨੀ, ਵਡਾਈ ਕੀਨੀ ਕੁਸਲ ਖੇਮ ਸਭ ਭਇਆ। ਸਤਿਗੁਰ ਪੂਰਾ ਮੇਰੇ ਨਾਲ, ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ। ਅੰਤਰ ਬਾਹਰ ਥਾਨ ਥਨੰਤਰ, ਜਤ ਕਤ ਪੇਖੋ ਸੋਈ, ਨਾਨਕ ਗੁਰ ਪਾਇਓ ਵਡਭਾਗੀ, ਤੇ ਜੇਵੜ ਅਵਰ ਨ ਕੋਈ। ਸੋਰਠ ਮਹੱਲਾ ਪੰਜਵਾਂ। ਸੂਖ ਮੰਗਲ ਕਲਿਆਣ ਸਹਿਜ ਤੁਨ, ਪ੍ਰਭ ਕੇ ਚਰਨ ਨਿਹਾਰਿਆ, ਰਾਖਨ

ਸੁਖ ਪਾਇਆ ਸਹਿਜ ਤੁਨ ਉਪਜੀ, ਰੋਗਾਂ ਖਾਣ ਮਿਟਾਈ ਰਹਾਉ। ਕਿਆ ਗੁਣ ਤੇਰੇ ਆਖ ਵਖਾਣਾ, ਕੀਮਤ ਕਹਿਣ ਨਾ ਜਾਈ। ਨਾਨਕ ਭਗਤ ਪਏ ਅਭਿਨਾਸੀ, ਆਪਣਾ ਪ੍ਰਭ ਆ ਸਹਾਈ। ਸੋਰਠ ਮਹੱਲਾ ਪੰਜਵਾਂ। ਗਏ ਕਲੇਸ਼ ਰੋਗ ਸਭ ਨਾਸੇ, ਪ੍ਰਭ ਆਪਣੇ ਕਿਰਪਾ ਧਾਰੀ। ਆਠ ਪੈਰ ਆਰਾਧੋ ਸਵਾਮੀ, ਪੂਰਨ ਕਾਲ ਹਮਾਰੀ। ਹਰ ਜੀਉ ਤੂੰ ਸੁਖ ਸੰਪਤ ਰਾਸ, ਰਾਖ ਲਹੋ ਭਾਈ ਮੇਰੇ ਕੋ, ਪ੍ਰਭ ਅੱਗੇ ਅਰਦਾਸ ਰਹਾਉ। ਜੋ ਮੰਗੋ ਸੋਈ ਸੋਈ ਪਾਓ, ਆਪਣੇ ਖਸਮ ਭਰੋਸਾ। ਕਹੋ ਨਾਨਕ ਗੁਰ ਪੂਰਾ ਫੇਟਿਓ, ਮਿਟਿਓ ਸਗਲ ਅੰਦੇਸਾ। ਸੋਰਠ ਮਹੱਲਾ ਪੰਜਵਾਂ।

ਦੇਹੇ ਸੋ ਖਾਲੀ ਰਹਾਉ। ਅਤਤ ਉਧਾਰਨ ਸਤਿਗੁਰ ਮੇਰਾ, ਮੋਹਿ ਤਿਸਕਾ ਪਰਵਾਸਾ, ਬਖਸ਼ ਲਏ ਸਭ ਸੱਚੈ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਸੂਰਠ ਮਹੱਲਾ ਪੰਜਵਾਂ। ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬੇਦਾਰੇ, ਗੁਰ ਪੂਰੇ ਕੇ ਸਰਣੀ ਉਬਰੇ, ਕਾਰਜ ਸਗਲ ਸਵਾਰੇ। ਹਰ ਜਨ ਸਿਮਰਿਆ ਨਾਮ ਆਧਾਰ, ਤਾਪ ਉਤਾਰਿਆ ਸਤਿਗੁਰ ਪੂਰੈ, ਆਪਣੀ ਕਿਰਪਾ ਧਾਰ ਰਹਾਉ। ਸਦਾ ਆਨੰਦ ਕਰੈ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ, ਵੱਡੀ ਵਡਿਆਈ ਨਾਨਕ ਕਰਤੇ ਕੀ, ਸਾਜ ਸ਼ਬਦ ਸਤਿ ਪਾਖਿਆ। ਸੂਰਠ ਮਹੱਲਾ ਪੰਜਵਾਂ। ਭਏ ਕਿਰਪਾਲ ਸਵਾਮੀ ਮੇਰੇ, ਤਿਤ ਸਾਚੈ ਦਰਬਾਰ, ਸਤਿਗੁਰ ਤਾਪ ਗਵਾਇਆ ਭਾਈ, ਠਾਂਡ ਪਈ ਸੰਸਾਰ, ਆਪਣੇ ਜੀ ਜੰਤ ਆਪੇ ਰਾਖੇ, ਜਮੈ ਕੀਓ ਹਟਤਾਰ, ਹਰ ਕੇ ਚਰਨ ਹਿਰਦੈ ਉਰਧਾਰ, ਸਦਾ ਸਦਾ ਪ੍ਰਭ ਸਿਮਰਿਐ ਭਾਈ, ਦੁਖਿਲ ਵਿਕਟਨ ਹਾਰ ਹਾਉ, ਤਿਸਕੀ ਸਰਣੀ ਉਬਰੈ ਭਾਈ, ਜਿਨ ਰਚਿਆ ਸਭ ਕੋਏ, ਕਰਨ ਕਾਰਨ ਸਮਰਥ ਸੋ ਭਾਈ, ਸੱਚੈ ਸੱਚੀ ਸੋਏ, ਨਾਨਕ ਪ੍ਰਭੂ ਧਿਆਈਐ ਭਾਈ, ਮਨ ਤਨ ਸੀਤਲ ਹੋਈ। ਸੂਰਠ ਮਹੱਲਾ ਪੰਜਵਾਂ। ਸੰਤੋ ਹਰ ਹਰ ਨਾਮ ਧਿਆਈ, ਸੁਖ ਸਾਗਰ ਪ੍ਰਭ ਵਿਸਰੋ ਨਾਈ, ਮਨ ਚਿੰਦਿਆਣਾ ਫਲ ਪਾਈ ਰਹਾਉ। ਸਤਿਗੁਰ ਪੂਰੈ ਤਾਪ ਗਵਾਇਆ, ਆਪਣੀ ਕਿਰਪਾ ਧਾਰੀ, ਪਾਰ ਬ੍ਰਹਮ ਪ੍ਰਭੈ ਦਇਆਲਾ, ਦੁਖ ਮਿਟਿਆ ਸਭ ਪਰਵਾਰੀ, ਸਰਬ ਨਿਦਾਨ ਮੰਗਲ ਰਸ ਰੂਪਾ, ਹਰ ਕਾ ਨਾਮ ਆਧਾਰੂ, ਨਾਨਕ ਪਤ ਰਾਖੀ ਪਰਮੇਸ਼ਰ, ਉਧਰਿਆ ਸਭ ਸੰਸਾਰੂ। ਸੂਰਠ ਮਹੱਲਾ ਪੰਜਵਾਂ।

ਨਵੇਰਾ ਊਹਾ ਸਮਠਾ ਕੁਰ ਸਮਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤੇ ਆਪ ਪਛਾਣੈ ਸਰਵਥਾਨ ਕੋ ਰਾਜਾ ਤੈ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸੂਰਠ ਮਹੱਲਾ ਪੰਜਵਾਂ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਧਿਆਇਓ ਗੁਰਪੂਰੈ ਸਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨਾ ਆਨੰਦ ਸੋ ਕਲਿਆਣ ਮੰਗਲ ਸਿਓ ਘਰ ਆਏ ਕਰ ਇਸਨਾਨਾ ਰਹਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ ਸਿਰ ਸਾਹ ਪਾਤਸ਼ਾਹ ਗੁਰ ਭੇਟਤ ਮਨ ਉਮਾਹ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੀ ਗੁਣ ਨਿਦਾਨ ਹਰ ਨਾਮਾ ਜਪ ਪੂਰਨ ਹੋਈ ਕਾਮਾ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰਾ ਸਾਥੀ ਜਨਮ ਮਰਨ ਭੈ ਲਾਥੇ ਸੂਰਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਊਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕ੍ਰਿਤ ਕਰੀਏ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ ਕੋਟ ਜਨਮ ਕੇ ਕਿਲਵਿਖ ਨਾਸੇ ਹਰ ਚਰਣੀ ਚਿਤਲਾਏ ਉਸਤਤ ਕਰੋ ਸਦਾ ਪ੍ਰਭੇ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸਚ ਸਾਖੀ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੂਰਠ ਮਹੱਲਾ ਪੰਜਵਾਂ ਸਾਹਿਬ ਗੁਣੀ ਗਹੇਰਾ ਘਰ ਲਸਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਭਈ ਦਇਆਲਾ ਜਪ ਆਨੰਦ

ਸੰਗ ਮਿਲ ਧਿਆਈਐ ਮਨ ਬਾਂਛਤ ਫਲ ਪਾਈ ਗੁਰ ਪੂਰਾ ਹਿਰਦੈ ਧਿਆਈ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਰਾਗ ਸੂਰਠ ਮਹੱਲਾ ਪੰਜਵਾਂ ਦੈ ਦਿਸ ਚਤਰ ਦੈ ਦਿਸ ਛਤਰ ਮੇਘ ਘਟਾ ਘਟ ਦਮਨ ਚਮਕ ਡਰਾਇਓ ਸੇਜ ਅਕੇਲੀ ਨੀਂਦ ਨੋ ਨੈਨ ਹੈ ਫਿਰ ਪਰਦੇਸ ਸਿਧਾਇਓ ਹੁਣ ਨਹੀਂ ਸੰਦੇ ਸਰੋ ਮਾਇਓ ਏ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ ਰਹਾਓ ਕਿਉਂ ਬਿਸਰੈ ਇਹੋ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ ਮੰਦਰ ਚਰ ਕੈ ਪੰਥ ਨਿਹਾਰੋ ਨੈਣ ਨੀਰ ਭਰ ਆਇਓ ਹਉ ਹਉ ਭੀਤ ਪਇਓ ਹੈ ਬੀਚੋ ਸੁਨਤ ਦੇਸ ਨਿਕਟਾਇਓ ਭੰਭੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ ਭਇਓ ਕਿਰਪਾਲ ਸਰਬ ਕੋ ਠਾਕੁਰੋ ਸਗਰੋ ਦੁਖ ਮਿਟਾਇਓ ਕੋ ਨਾਨਕ ਹੋਮੈ ਭੀਤ ਗੁਰ ਖੋਈ ਤੋ ਦਯਾਰ ਬੀਠਲੋ ਪਾਇਓ ਸਭ ਰਹਿਓ ਅੰਦੇ ਸਰੋ ਮਾਇਓ ਜੋ ਚਾਹਤ ਸੋ ਗੁਰੂ ਮਿਲਾਇਓ ਸਰਬ ਗੁਨਾ ਨਿਦਰਾਇਓ ਰਹਾਓ ਦੂਜਾ ਸੂਰ

ਨਾਮ ਪਰਿਓ ਭਗਤ ਗੋਬਿੰਦ ਕਾ, ਏ ਰੱਖ ਪੈਜ ਤੁਮਾਰੀ। ਹਰ ਜੀਉ ਨਿਮਾਣਿਆ ਤੂੰ ਮਾਣ, ਨਚੀਜੀਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ ਰਹਾਓ। ਜੈਸਾ ਬਾਲਕ ਭਾਏ ਸੁਪਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬੋ ਪਾਤੀ, ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ, ਹਰ ਅੰਤਰ ਜਾਮੀ ਸਭ ਦੇ ਜਾਣੈ, ਤਾਂ ਕਿਸ ਪੈ ਆਗ ਸੁਣਾਈਐ, ਕਹਿਣੈ ਕਥਨ ਨ ਭੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਐ, ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਐ, ਹੋਏ ਦਇਆਲ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ, ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੂਕੈ ਮਨ ਕੀ ਚਿੰਤੀ, ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਸੂਰਠ ਮਹੱਲਾ ਪੰਜਵਾਂ। ਸਿਮਰ ਸਿਮਰ ਪ੍ਰਭ ਭਏ ਆਨੰਦਾ, ਦੋਕਲੇ ਸਭ ਨਾਠੇ, ਗੁਣ ਗਾਵਤ ਧਿਆਵਤ ਪ੍ਰਭ ਆਪਣਾ, ਕਾਰਜ ਸਗਲੇ ਸਾਂਠੇ, ਜਗ ਜੀਵਨ ਨਾਮ ਤੁਮਾਰਾ, ਗੁਰ ਪੂਰੇ ਦੀਓ ਉਪਦੇਸਾ, ਜਪ ਭਉਜਲ ਪਾਰ ਉਤਾਰ ਰਹਾਉ। ਤੂੰ ਹੈ ਮੰਤਰੇ ਸੁਣੈ ਪ੍ਰਭ, ਤੂੰ ਹੈ ਸਭ ਕਿਛ ਕਰਨੈ ਹਾਰਾ, ਤੂੰ ਆਪੇ ਦਾਤਾ ਆਪੇ ਭੁਗਤਾ, ਕਿਆ ਇਹੋ ਜੰਤ ਵਿਚਾਰਾ, ਕਿਆ ਗੁਣ ਤੇਰੇ ਆਖ ਵਖਾਣੀ, ਕੀਮਤ ਕਹਿਣ ਨਾ ਜਾਈ, ਪੇਖ ਪੇਖ ਜੀਵੈ ਪ੍ਰਭ ਆਪਣਾ, ਅਚਰਜ ਤੁਮ ਹੈ ਬੜਾਈ, ਧਾਰ ਅਨੁਗ੍ਰਹ ਆ ਪ੍ਰਭ ਸੁਆਮੀ, ਪਤ ਮਤ ਕੀਨੀ ਪੂਰੀ, ਸਦਾ ਸਦਾ ਨਾਨਕ ਬਲਿਹਾਰੀ, ਬਾਂਛੋ ਸੰਤਾਂ ਤੂਰੀ। ਸੂਰਠ ਮਹੱਲਾ ਪੰਜਵਾਂ। ਗੁਰਪੂਰਾ ਨਮਸਕਾਰੇ, ਪ੍ਰਭ ਸਭੇ ਕਾਜ ਸਵਾਰੇ, ਹਰ ਆਪਣੀ ਕਿਰਪਾ ਧਾਰੀ, ਪ੍ਰਭ ਪੂਰਨ ਪੈ ਸਵਾਰੀ, ਆਪਣੇ ਦਾਸ ਕੋ ਭਇਓ ਸਹਾਈ, ਸਗਲ ਮਨੋਰਥ ਕੀਨੇ ਕਰਤੈ, ਊਣੀ ਬਾਤ ਨ ਕਾਈ ਰਹਾਉ, ਕਰਤੈ ਪੁਰਖ ਤਾਲ ਦਿਵਾਇਆ, ਪਿੱਛੇ ਲਗ ਚੱਲੀ ਮਾਇਆ, ਤੋੜ ਨ ਕਤਹੂੰ ਆਵੈ, ਮੇਰੇ ਪੂਰੇ ਸਤਿਗੁਰ ਭਾਵੈ, ਸਿਮਰ ਸਿਮਰ ਦਇਆਲਾ, ਸਭ ਜੀ ਪਏ ਕਿਰਪਾਲਾ, ਜੈ ਜੈਕਾਰ ਗੋਸਾਈ, ਜਿਨ ਪੂਰੀ ਬਣਤ ਬਣਾਈ, ਤੂੰ ਭਾ

ਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸਨਾਨਾ, ਗੁਰਪੁਰੈ ਕੀ ਨੇ ਦਾਨਾ।

ਪਾਰ ਬ੍ਰਹਮ ਭਇਓ ਸਾਥੀ, ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ। ਸੂਰਠ ਮਹੱਲਾ ਪੰਜਵਾਂ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਕਰ ਦਇਐ ਵਸਾਇਆ, ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ, ਆਠ ਪਹਿਰ ਗੁਣ ਗਾਈ, ਗੁਰ

ਪਾਤਸ਼ਾਹ ਕੁਸਲ ਖੇਮ ਗੁਰ ਕੀਆ, ਸਰਵ ਨਿਧਾਨ ਸੁਖ ਪਾਇਆ, ਗੁਰ ਆਪਣਾ ਹਿਰਦੈ ਧਿਆਇਆ, ਆਪਣੇ ਸਤਿਗੁਰ ਕੀ ਵਡਿਆਈ, ਮਨ ਇੱਛੇ ਫਲ ਪਾਈ, ਸੰਤੋ ਦਿਨ ਦਿਨ ਚੜੈ ਸਵਾਈ ਰਹਾਉ ਜੀ।

ਸਾਚ ਬਦੀਨੇ ਸੂਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੀ ਚੌਂਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ।

ਸਾ ਸੂਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਰੱਬ ਆਪਣਾ ਸਦਾ ਧਿਆਇਆ ਸੰਤੋ ਤਿਸ ਬਿਨ ਅਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਰਹਾਉ ਪ੍ਰਭ ਆਪਣੇ ਵਰ ਦੀਨੇ ਸਗਲ ਜੀ ਬਸ ਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਸੂਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਬਾਜੇ ਅਨਹਦ ਤੂਰੇ ਸਰਵ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਿਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗੈ ਸੋ ਲੇਵੈ ਪ੍ਰਭ ਆਪਣੇ ਅਸੰਤਾਂ ਦੇਵੈ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਸੂਰਠ ਮਹੱਲਾ ਪੰਜਵਾਂ ਸੋਈ ਕਰਾਏ ਜੋਤ ਦਿਖਾਵੈ ਮੋਹੇ ਸਿਆਣਪ ਕਛੂ ਨਾਵੈ ਹਮ ਬਾਰਗ ਤੋ ਸਰਣਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੈ ਸੋ ਕਰਣਾ ਨਾਨਕ ਦਾਸ ਤੇਰੀ ਸਰਣਾ ਸੂਰਠ ਮਹੱਲਾ ਪੰਜਵਾਂ ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਾਗਾ ਪੂਰਨ ਜਾ ਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆੜ ਪੈਰ ਆਰਾ ਦਿਉ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੂਰਠ ਮਹੱਲਾ ਪੰਜਵਾਂ ਗੁਰਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਈ ਸਭ ਜੈ ਜੈ ਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਸਹਿ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਵ ਸਭ ਸਵਾਰੇ ਪ੍ਰਭ ਆਪਣਾ ਬਿਰਧ ਸਮਾਰੇ ਪਤਤ ਪਾਵਨ ਪ੍ਰਭ ਨਾਮਾ ਜਨ ਨਾਨਕ ਸਦ ਕੁਰਬਾਨਾ ਸੂਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਸਾਜ ਸਵਾਰਿਆ ਇਹੋ ਲਹੁੜਾ ਗੁਰੂ ਉਬਾਰਿਆ ਆਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੁਭ ਚਿਤਵਨ ਦਾਸ ਤੁਮਾਰੇ ਰਾਖੈ ਪੈਜ ਦਾਸ ਆਪਣੇ ਕੀ ਕਾਰਜ ਆਪ ਸਵਾਰ ਰਹਾਉ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲਜਨ ਧਾਰੀ ਨਾਨਕ ਸਰਣੀ ਆਇਆ ਮਨ ਚਿੰਦਿਆ ਫਲ ਪਾਇਆ ਸੂਰਠ ਮਹੱਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ ਵਿਘਨ ਗਏ ਹਰ ਨਾਈ ਮੇਰਾ ਪ੍ਰਭ ਹੁਆ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਪਿਆ ਕਿਰਪਾਲਾ ਰਹਾਉ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੇ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਸੂਰਠ ਮਹੱਲਾ ਪੰਜਵਾਂ ਆਪਣਾ ਗੁਰੂ ਧਿਆਈ ਮਿਲ ਕੁਸਲ ਸੇਤੀ ਘਰ ਆਈ ਨਾਮੇ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹਰ ਹਰ ਹਰ ਆਰਾਧ ਹੋ ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਦ ਹੋ ਰਹਾਉ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡਭਾਗੀ ਜਨ ਨਾਨਕ ਨਾਮ ਤੇ ਆਇਆ ਤਿੰਨ ਸਰਬ ਸੁਖਾਂ ਫਲ ਪਾਇਆ ਸੂਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋ ਕਾ ਡੇਰਾ ਪੰਨਾ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਆ ਸਭਨੀ ਜਾਈ ਰਹਾਉ
ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਸੋਰਠ ਮਹੱਲਾ।

ਸੋਰਠ ਮਹੱਲਾ ਪੰਜਵਾਂ ਗੁਰਪੂਰਾ ਆਰਾਧੇ ਕਾਰਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਦੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾ

ਬ੍ਰਹਮਨ ਭਾਣੀ, ਨਾਨਕ ਦਾਸ ਵਖਾਣੀ, ਨਿਰਮਲ ਆਕਥ ਕਹਾਣੀ, ਸੂਰਠ ਮਹੱਲਾ ਪੰਜਵਾਂ। ਭੁੱਖੇ ਖਾਵਤ ਲਾਜ ਨ ਆਵੇ, ਤਿਉਂ ਹਰ ਜਨ ਹਰ ਗੁਣ ਗਾਵੇ, ਆਪਣੇ ਕਾਜ ਕੋ ਕਿਉਂ ਅਲਕਾਈਏ, ਜਿਤ ਸਿਮਰਨ ਦਰਗਹਿ ਮੁਖ ਉਜਲ, ਸਦਾ ਸਦਾ ਸੁਖ ਪਾਈਏ ਰਹਾਉ। ਜਿਉਂ ਕਾਮੀ ਕਾਮ ਲੁਭਾਵੇ, ਤਿਉਂ ਹਰ ਦਾਸ ਹਰ ਜਸ ਪਾਵੇ,

ਬਿਨਸੇ ਦੁਖ ਸਬਾਇਆ, ਸੰਤੋ ਸਾਚੇ ਕੀ ਵਡਿਆਈ, ਜਿਨ ਅਚਰਜ ਸੋ ਬਣਾਈ ਰਹਾਉ। ਬੋਲੇ ਸਾਹਿਬ ਕਹਿ ਭਾਣੇ, ਦਾਸ ਬਾਣੀ ਬ੍ਰਹਮ ਵਖਾਣੇ, ਨਾਨਕ ਪ੍ਰਭ ਸੁਖਦਾਈ, ਜਿਨ ਪੂਰੀ ਬਣਤ ਬਣਾਈ। ਸੋਰਠ ਮਹੱਲਾ ਪੰਜਵਾਂ, ਪ੍ਰਭ ਆਪਣਾ ਹਿਰਦੈ ਧਿਆਈ, ਘਰ ਸਹੀ ਸਲਾਮਤ ਆਈ, ਸੰਤੋਖ ਪਿਆ ਸੰਸਾਰੀ, ਗੁਰ ਪੂਰੈ ਲੈ ਤਾਰੇ, ਸੰਤੋ ਪ੍ਰਭ ਮੇਰਾ ਸਦਾ ਦਇਆਲਾ, ਆਪਣੇ ਭਗਤ ਕੀ ਗਣਤ ਨਾ ਗਣਈ, ਰਾਖੈ ਬਾਲ ਗੋਪਾਲਾ ਰਹਾਉ। ਹਰ ਨਾਮ ਹਿਰਦੈ ਉਰਧਾਰੇ, ਤਿਨ ਸਭੇ ਥੋਕ ਸਵਾਰੇ, ਗੁਰਪੂਰੈ ਤੁਸ ਦੀਆਂ, ਫਿਰ ਨਾਨਕ ਦੁਖ ਨਾ ਥੀਆ। ਸੋਰਠ ਮਹੱਲਾ ਪੰਜਵਾਂ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰਪੂਰੇ ਕੀ ਵਡਿਆਈ, ਤਾਂ ਕੀਮਤ ਕਹੀ ਨਾ ਜਾਈ। ਹਉ ਕੁਰਬਾਨ ਜਾਈ ਤੇਰੇ ਨਾਵੈ, ਜਿਸ ਨੂੰ ਬਖਸ਼ ਲਹੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ ਰਹਾਉ। ਤੂੰ

ਅਛਾਈ ਸੂਰਠ ਮਹੱਲਾ ਪੰਜਵਾਂ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ ਸਾਚੇ ਸਾਹਿਬ

ਨਾਨਕ ਨਾਮ ਤੇ ਆਈ ਸੂਰਠ ਮਹੱਲਾ ਪੰਜਵਾਂ। ਨਾਲ ਨਾਰਾਇਣ ਮੇਰੇ ਜਮ ਦੂਤ ਨ ਆਵੈ ਨਿਰੈ ਕੰਠ ਲਾਏ ਪ੍ਰਭ ਰਾਖੈ ਸਤਿਗੁਰ ਕੀ ਸੱਚ ਸਾਖੈ ਗੁਰਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸੂਰਠ ਮਹੱਲਾ ਪੰਜਵਾਂ। ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਏ ਦਰਸ਼ਨ ਭੇਟ ਹੋਤ ਆਨੰਦਾ ਦੂਖ ਗਇਆ ਹਰ ਗਾਈਏ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਓ ਤਿਸੈ ਪ੍ਰਾਪਤ ਜਿਸ ਤੁਰ ਲਿਖਿਆ।

ਸਾਧ ਸੰਗਤ ਸਿਮਰ ਮਾਧੋ ਹੋਹੇ ਪਤਤ ਪੁਨੀਤ। ਕਾਲ ਬਿਆਲ ਜਿਉਂ ਪਰਿਓ ਡੋਲੈ ਮੁਖ ਪਸਾਰੇ ਮੀਤ। ਆਜ ਕਾਲ ਫੁਨ ਤੋਹੇ ਗਰਸ ਹੈ ਸਮਝ ਰਾਖੋ ਚੀਤ। ਕਹਿ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ। ਸੂਰਠ ਮਹੱਲਾ।

ਕਹਾ ਨਹੀਂ ਸੂਰਠ ਮਹੱਲਾ ਨੌਵਾਂ ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੈ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਿਨ ਧਨ ਜੋਰਨ ਕੋ ਥਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘੱਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਈ ਪਦ ਹਰ ਭਜ ਨਾਨਕ ਬਾਤ ਬਤਾਈ ਸੂਰਠ ਮਹੱਲਾ ਨੌਵਾਂ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਹ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰਧਾਰੋ ਰਹਾਉ ਅਟਲ ਭਇਓ ਧਰੂ ਜਾ ਕੈ ਸਿਮਰਨ ਹਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੀ ਬਿਸਰਾਇਆ ਜਬ ਹੀ ਸਰਨ

ਬਾਵਰੋ ਸੂਜਤ ਨਾਹ ਕਛ ਗਿਆਨਾ ਘਟ ਹੀ ਭੀਤਰ ਬਸਤ ਨਿਰੰਜਨ ਤਾ ਕੋ ਮਰਮ ਨਾ ਜਾਨਾ ਜਬ ਹੀ ਸਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਸੂਰਠ ਮਹੱਲਾ ਨੌਵਾਂ ਰੇ ਨਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ਰਹਾਉ ਬਾਰੂ ਭੀਤ ਬਨਾਈ ਰਚ ਪਚ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ ਅਜ ਹੂੰ ਸਮਝ ਕਛ ਬਿਗੜਿਓ ਨਾਹਿਨ ਭਜਲੇ ਨਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਕੋ ਭਾਖਿਓ ਤੋਹੇ ਪੁਕਾਰ ਸੂਰਠ ਮਹੱਲਾ ਨੌਵਾਂ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਉ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ ਜਬ ਹੀ ਨਿਰ ਧਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ ਕਹੋ ਕਹਾਂ ਯਾ ਮਨ ਬੋਰੇ ਕੋ ਇਨ ਸਿਉ ਨਿਹੋ ਲਗਾਇਓ ਦੀਨਾ ਨਾਥ ਸਗਲ ਭੈ ਪੰਜਨ ਜਸ ਤਾਕੋ ਵਿਸਰਾਇਓ

ਲੋਹਾਰੋ ਲੀਨੋ ਸੂਰਠ ਮਹੱਲਾ ਨੌਵਾਂ ਮਨ ਰੇ ਗਹਿਓ ਨਾ ਗੁਰ ਉਪਦੇਸ਼ ਕਹਾ ਭਇਓ ਜੋ ਮੂੰਡ ਮੁੰਡਾਇਓ ਭਗਵੋ ਕੀਨੋ ਭੇਸ ਰਹਾਓ ਸਾਚ ਛਾੜ ਕੇ ਝੂਠੈ ਲਾਗਿਓ ਜਨਮ ਅਕਾਰਥ ਖੋਇਓ ਕਰ ਪਰਪੰਚ ਉਦਰ ਨਿਜ ਪੋਖਿਓ ਪਸ ਕੀ ਨਿਆਈ ਸੋਇਓ ਰਾਮ।

ਗੋਬਿੰਦ ਬਿਰਥਾ ਔਧ ਸਰਾਨੀ, ਕਹੋ ਨਾਨਕ ਹਰ ਬਿਰਦ ਪਛਾਨੋ, ਭੂਲੇ ਸਦਾ ਪੁਰਾਨੀ। ਸੂਰਠ ਮਹੱਲਾ ਨੌਵਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਵਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ ਰਹਾਉ, ਨਹਿ ਨਿੰਦਿਆ ਨਹਿ ਉਸਤਤ ਜਾਕੇ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਹ ਪਰਸੈ ਨਾਹਿਨ, ਤਹਿ ਕਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਹ ਨਰ ਕੋ ਕੀਨੀ, ਤੈ

ਪਾਈ ਤਿਨ ਕਹਿਓ ਲਾਗੋ ਪਾਏ ਜਨਮ ਸਵਾਰੀ ਆਪਣਾ ਪਾਈ ਕੁਲ ਪੀ ਲਈ ਬਖਸ਼ਾਏ ਸੱਚ ਬਾਣੀ ਸੱਚ ਸ਼ਬਦ ਹੈ ਪਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਪਾਈ ਤਿਸ ਬਿਗਨ ਨਾ ਲਾਗੈ ਕੋਏ ਸੋਰਠ ਮਹੱਲਾ ਤੀਜਾ ਹਰ ਜੀਓ ਸ਼ਬਦੇ ਜਾਪਦਾ ਭਾਈ ਪੂਰੇ ਭਾਗ ਮਿਲਾਏ ਸਦਾ ਸੁਖ ਸੁਹਾਗਣੀ ਪਾਈ ਅੰਦਿਨ ਰਤੀਆ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਵ ਹੋ ਰੰਗ ਰਾਤੇ ਹੋ ਪਾਈ ਹਰ ਸੇ ਤੀ ਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿੱਤ ਲਾਏ ਸਦਾ ਸਹਿਜ ਫਿਰ ਦੁੱਖ ਨਾ ਲੱਗੀ ਭਾਈ ਹਰ ਆਪ ਸਹਿਮਨ ਆਏ ਪਿਰ ਕਾ ਹੁਕਮ ਨਾ ਜਾਣੀ ਭਾਈ ਸਾਹ ਕੁਲੱਖਣੀ ਕੁਨਾਰ ਮਨ ਹਟਕਾਰ ਕਮਾਉਣੀ ਪਾਈ ਵਿਣ ਨਾ ਵੈ ਘੁੜਿਆਰ ਸੇ ਗਾਵੈ ਜਿਨ ਮਸਤਕ ਪਾਗ ਹੈ ਪਾਈ ਪਾਏ ਸੱਚੈ ਬੈਰਾਗ ਅੰਧੇ ਰਾਤੇ ਗੁਣ ਰਵਹੇ ਪਾਈ ਨਿਰਪੋ ਗੁਰ ਲਿਵ ਲਾਗ ਸਭਨਾ ਮਾਰ ਜੀਵਾਲਦਾ ਪਾਈ ਸੋ ਸੇਵੋ ਦਿਨ ਰਾਤ ਸੋ ਕਿਉਂ ਮਨਹੋ ਵਿਸਾਰੀਏ ਪਾਈ ਜਿਸ ਦੀ ਵੱਡੀ ਹੈ ਦਾਤ ਮਨਮੁਖ ਮੈਲੀ ਡੂਮਣੀ ਪਾਈ ਦਰਗਹਿ ਨਾ ਹੀ ਥਾਓ ਗੁਰਮੁਖ ਹੋਵੇ ਤਾਂ ਗੁਣ ਰਵੈ ਭਾਈ ਮਿਲ ਪ੍ਰੀਤਮ ਸੱਚ ਸਮਾਓ ਏਤ ਜਨਮ ਹਰ ਨਾਚੇ ਤਿਓ ਪਾਈ ਕਿਆ ਮੋਹ ਦੇਸੀ ਜਾਏ ਕਿੜੀ ਪਵੰਦੀ ਮੁਹਾਯੁਨ ਪਾਈ ਬਿਖਿਆ ਨੋ ਲੋਬਾਏ ਨਾਮ ਸਮਾਲੈ ਸੁਖ ਵਸੇ ਪਾਈ ਸਦਾ ਸੁਖ ਸ਼ਾਂਤ ਸਰੀਰ ਨਾਨਕ ਨਾਮ ਸਮਾਲ ਤੂੰ ਪਾਈ ਅਪਰੰਪਰ ਗੁਣੀ ਗਹੀਰ ਸੋਰਠ ਮਹੱਲਾ ਪੰਜਵਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਪਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵਥ ਕਿਨ ਕਹੀਏ ਕਿਉਂ ਦੇਖੀਏ ਪਾਈ ਕਰਤਾ ਏਕ ਕਥ ਗੁਰ ਗੋਬਿੰਦ ਸਲਾਹੀਏ ਪਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪਿਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੇ ਕਰ ਸਭ ਕਿਛ ਹੈ ਪਾਈ ਨੌ ਨਿਦ ਪਰੇ ਭੰਡਾਰ ਤਿਸ ਕੀ ਕੀਮਤ ਨਾ ਪਵੈ ਪਾਈ ਊਚਾ ਅਗਮ ਅਪਾਰ ਜੀ ਜੰਤ ਪ੍ਰਤਪਾਲਦਾ ਪਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਏ ਪਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇਵੀਏ ਪਾਈ ਪਰੰਪੋ ਹੋਵੈ ਨਾਸ ਮਿਲ ਸੰਤ ਸਭਾ ਮਨ ਮਾਂਜੀਏ ਪਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੈ ਪ੍ਰਗਾਸ ਗੁਰ ਬਚਨੀ ਸੂਬ ਜੈ ਪਾਈ ਸਫਲ ਸਤਿਗੁਰ ਪਾਸ ਮੇਰਾ ਤੇਰਾ ਛੋੜੀਐ ਪਾਈ ਹੋਈਐ ਸਭ ਕੀ ਤੂਰ ਕਟਕਟ ਬ੍ਰਹਮ ਪਸਾਰਿਆ ਪਾਈ ਪੇਖੈ ਸੁਣੈ ਹਜੂਰ ਜਿਤ ਦਿਨ ਵਿਸਰੈ ਪਾ ਬ੍ਰਹਮ ਪਾਈ ਤਿਤ ਦਿਨ ਮਰੀਐ ਚੂਰ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਬਿਨਾਸ਼ ਤਿਸ ਭਾਵੈ ਤਾਂ ਮੇਲੇ ਪਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਏ ਪਾਈ ਹਿਰਦੈ ਹੋਵੈ ਪ੍ਰਗਾਸ ਪ੍ਰਗਟ ਪਿਆ ਪ੍ਰਤਾਪ ਪ੍ਰਪਾਈ ਮੋਲਿਆ ਤਰਤ ਆਕਾਸ ਗੁਰ ਪੂਰੈ ਸੰਤੋਖਿਆ ਪਾਈ ਇਨ ਸਲਾਗਾ ਪਾਉ ਰਸਨਾ ਰਾਮ ਰਵੈ ਸਦਾ ਪਾਈ ਸਾਚਾ ਸਾਧ ਸੁਆਉ ਕਰਨੀ ਸੁਣ ਸੁਣ ਜੀਵੇ ਪਾਈ ਨੇਚਲ ਪਾਇਆ ਥਾਓ ਜਿਸ ਪ੍ਰਤੀਤ ਨ ਆਵੀ ਪਾਈ ਸੋ ਜੀੜਾ ਜਲ ਜਾਓ ਬੋ ਗੁਣ ਮੇਰੇ ਸਾਹਿਬੈ ਪਾਈ ਹੋ ਤਿਸ ਕੈ ਬਲ ਜਾਓ ਉਹ ਨਿਰਗੁਣਿਆਰੇ ਭਾਲਦਾ ਪਾਈ ਦੇਵੀ ਨਿਥਾਵੈ ਥਾਓ ਰਿਜਕ ਸੰਭਾਹੇ ਸਾ ਸਾਸ ਪਾਈ ਗੂੜਾ ਜਾ ਕਾ ਨਾਓ ਜਿਸ ਗੁਰ ਸਾਚਾ ਭੇਟੀਏ ਪਾਈ ਪੂਰਾ ਤਿਸ ਕਰਮਾਓ ਤਿਸ ਬਿਨ ਘੜੀ ਨਾ ਜੀਵੇ ਪਾਈ ਸਰਬ ਕਲਾ ਭਰਪੂਰ ਸਾਸ ਗਿਰਾਸ ਨਾ ਵਿਸਰੇ ਪਾਈ ਪੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਪਾਈ ਸਰਬ ਰਹਿਆ ਭਰਪੂਰ ਜਿਨਾ ਪ੍ਰੀਤ ਨਾ ਲੱਗਿਆ ਪਾਈ ਸੇ ਨਿਤ ਨਿਤ ਮਰਦੇ ਚੂਰ ਅੰਚਲ ਲਾਏ ਤਰਾਇਆ ਪਾਈ ਪੋਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਪਾਈ ਕਿਤੋਨ ਅੰਗ ਪਾਰ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਆਧਾਰ ਨਾਨਕ ਤੇ ਸਰਣਾਗਤੀ ਪਾਈ ਜੇ ਕਿਲ ਬਿਖ ਕਾਟਣ ਹਾਰ ਸੋਰਠ ਮਹੱਲਾ ਪੰਜਵਾ ਮਾਤ ਗਰਭ ਦੁਖ ਸਾਗਰੂ ਪਿਆਰੇ ਤੇ ਆਪਣਾ ਨਾਮ ਜਪਾਇਆ ਬਾਹਰ ਕਾਟ ਬਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਜਿਸਨੋ ਕੀਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਸੋ ਅਰਾਦੇ ਸਾਸ ਸਾਸ ਪਿਆਰੇ

ਕਹੇਤ ਆਨ ਅਚਿਰਤ ਅਨਕਚ ਸਮਝ ਨਾ ਪਰੈ ਅਪਰਮਾਇਆ। ਕਹਿ ਰਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਿਆ। ਸੁਖ ਸਾਗਰ ਸੁਰਤਰ ਚੇ ਦਾਮਨ ਕਾਮ ਤੇਨ ਬਸ ਜਾਕੀ। ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਮ ਨਿਧ ਕਰ ਤਲ ਤਾਕੀ।

ਰਹਾਉ ਨਾਨਾ ਖਿਆਨ ਪ੍ਰਾਣ ਬਿਦ ਬਿਤ, ਨਾਨਾ ਖਿਆਨ ਪ੍ਰਾਣ ਬੇਦ ਬਿਦ ਚੌਥਿਸ ਅੱਖਰ ਮਾਹੀ, ਬਿਆਸ ਵਿਚਾਰ ਕਿਉ ਪਰਮਾਰਥ, ਰਾਮ ਨਾਮ ਸਰਨ ਨਾਹੀ, ਸਹਿ ਸਮਾਧ ਉਪਾਧ ਰਹਿਤ ਫੁਨ, ਬੜੈ ਭਾਗ ਲਿਵਲਾਗੀ, ਕਹਿਰ ਵਿਦਾਸ ਪ੍ਰਕਾਸ਼ ਹਿਰਦੈ ਧਰ, ਜਨਮ ਮਰਨ ਪੈ ਭਾਗੀ, ਜੋ ਤੁਮ ਗਿਰ ਵਰ ਤੋ ਹਮੂਰਾ, ਜੋ ਤੁਮ ਜਾਂਦ ਤੋ ਹਮ ਪੈ ਹੈ ਚਕੂਰਾ, ਹਮ ਮਾਧਵੇ ਤੁਮ ਨਾ ਤੋਰੋ, ਤੋ ਹਮ ਨਹੀਂ ਤੋਰੈ, ਤੁਮ ਸਿਉਂ ਤੋਰ ਕਮਨ ਸਿਉਂ ਜੂਰੈ, ਰਹਾਉ ਜੋ ਤੁਮ ਦੇ ਰਾਹ ਤੋ ਹਮ ਪਾਤੀ, ਜੋ ਤੁਮ ਤੀਰਤ ਤੋ ਹਮ ਜਾਤੀ, ਸਾਚੀ ਪ੍ਰੀਤਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ।

ਰਵਿਦਾਸਾ ਜਲ ਕੀ ਪੀਤ ਪਵਨ ਕਾ ਥੰਬਾ ਰਗਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ।

ਜਡਾਏ ਸੋਏ। ਸੁਣ ਸੁਣ ਮੇਰੀ ਕਾਮਣੀ ਪਾਰ ਤਾਰਾ ਹੋਏ, ਦਿਆਲ ਤੇਰੇ ਨਾਮ ਤਰਾ ਸਤਿਗੁਰ ਬਾਨੇ ਜਾਉ ਰਹਾਉ।

ਰਹੀਏ ਤ੍ਰਾਸੀ ਮਹਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਉਂ ਸਿਮਰੀ ਸਿਵਰਿਆ ਨੀ ਜਾਈ ਤਪੇ ਹਿਆਉ ਜੀਅੜਾ ਬਿਲਾਏ ਸਿਰਜ ਸਵਾਰੇ ਸਾਚਾ ਸੋਏ ਤਿਸ ਵਿਸਰਿਆ ਚੰਗਾ ਕਿਉਂ ਹੋਏ ਹਿਕਮਤ ਹੁਕਮ ਨਾ ਪਾਇਆ ਜਾਈ ਕਿਉਂਕਿ ਸਾਚ ਮਿਲੂ ਮੇਰੀ ਮਾਏ ਰਾਉ ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਜਾਖੇ ਨਾ ਕੋ ਖਾਏ ਲੋਕ ਪਤੀਣੇ ਨਾ ਪਦ ਹੋਏ ਤਾ ਪਦ ਰਹਿ ਰਾਖੇ ਜਾ ਸੋਏ ਜੇ ਦੇਖਾਂ ਤੇਰੇ ਅਸਮਾਹੀ ਤੂੰ ਦੂਜਾ ਨਾਹੀ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸਨੂੰ ਬਖਸ਼ੇ ਸਾਚਾ ਸੋਏ

ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਈ, ਆਤਮਾ ਦਰਵੈ ਰਹਿ ਲਿਵਲਾਈ, ਆਤਮਾ ਪਰਾਤਮਾ ਇੱਕੋ ਕਰੈ, ਅੰਤਰ ਕੀ ਦੁਵਿਧਾ ਅੰਤਰ ਮਰੈ।

ਜੇ ਗੁਰ ਵੈ ਬਿਰੁ ਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਦਨਾਸੀ ਮਹਲਾ ਪਹਿਲਾ ਚੋਰ ਸਲਾਏ ਚੀਤ ਨਾ ਭੀਜੈ ਜੈ ਬਦੀ ਕਰੇ ਤਾਂ ਤਸੂ ਨਾ ਚੀਜੈ ਚੋਰ ਕੀ ਹਮਾ ਭਰੇ ਨਾ ਕੋਈ ਚੋਰ ਕੀਆ ਚੰਗਾ ਕਿਉਂ ਹੋਏ।

ਸਭਾ ਕੋ ਸੰਸਾਰ। ਤੁਦ ਪਾਵੈ ਆਦਿ ਪ੍ਰਮਾਣ, ਨਾਨਕ ਜਾਣੈ ਜਾਣ ਸੋ ਜਾਣ, ਧਨਾਸੀ ਮਹਲਾ ਪਹਿਲਾ, ਕਾਇਆ ਕਾਗਦ ਮਨ ਪ੍ਰਵਾਣਾ, ਸਿਰ ਕੇ ਲੇਖਨਾ ਪੜੇ ਸਿਆਣਾ, ਦਰਗੈ ਘੜੀਐ ਤਿਨੈ ਲੇਖ, ਗੋਡਾ ਗਮ ਨਾ ਆਵੈ ਵੇਖ, ਨਾਨਕ ਜੇ ਵਿੱਚ ਰੁਪਾ ਹੋਏ, ਕਰਾ ਕਰਾ ਕੇ ਤੋ ਕੋਈ ਰਾਹੋ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾ ਬੇਜੀਆ ਖਾਏ।

ਮਰ ਖੁਵੈ ਪੜਿਆ ਬੁਝੈ ਸੁਪ੍ਰਵਾਣ ਜਿਸ ਦਰਗੇ ਕਾ ਨਿਸ਼ਾਨ ਰਾਸੀ ਮਹਲਾ ਪਹਿਲਾ ਕਰਦੀ ਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਦਕਾ ਢੱਬ ਥਾਨ ਸੱਟ ਜਗ ਪ੍ਰਿਸ਼ਟ ਹੋਏ ਡਬਦਾਇਬ ਜਗ ਕਲਮੈ ਰਾਮ ਨਾਮ ਸਾਰ ਅਖੀ ਦਾ ਮਿਟੈ ਨਾਗ ਪਕੜਾਏ ਠੱਗਣ ਕੋ ਸੰਸਾਰ ਰਹਾ ਆਟ ਸੇਤੀ ਨਾਕ ਪਕੜੈ ਸੁਝਦੈ ਤਿਨ ਲੋ ਮਗਰ ਬਾਜੇ ਖਜਨਾ ਸੁਝੈ ਉਪਦਮਾ ਲੋ ਕਤਰੀਆ ਦਾ ਧਰਮ ਛੋੜਿਆ ਮਲੇਸ਼ ਪੱਕਿਆ ਗਈ ਸੇਠ ਸਵਿਕ ਵਰਣ ਹੋਈ ਧਰਮ ਕੀ ਗਤਰੀ ਅਸ਼ਟ ਸਾਹ ਸਾਜ ਪ੍ਰਾਣ ਸੋਦੈ ਕਰੇ ਬਿਦ ਅਭਿਆਸ ਬਿਨ ਨਾਮ ਹਰ ਕੈ ਮੁਕਤ ਨਾਹੀ ਕਹਿ ਨਾਨਕ ਦਾਸ

ਹੋਏ। ਗੁਰ ਸਾਗੀ ਜੋਤ ਪ੍ਰਗਟ ਹੋਏ, ਜੋਤ ਪਾਵੈ ਸੁਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਿਤ, ਮਨੋਰੰਜਨੋ ਮਹਿ ਆਈ ਪਿਆਸਾ।

ਸਤਿ ਗੁਰੂ ਮਿਲਾਇ ਪਾਤਸ਼ਾਹ ਤਿਸ਼ਨ ਬੁਝਾਈ। ਨਾਨਕ ਨਾਮ ਸਾਧ ਸੁਖ ਪਾਏ ਦਰਾਸੀ ਮਹੱਲਾ ਤੀਜਾ। ਸਦਾ ਧਨ ਅੰਤਰ ਨਾਮ ਸੰਭਾਲੇ, ਜੀ ਜੰਦ ਜਨੈ ਪਦ ਪਾਲੇ, ਮਗਤ ਪ੍ਰਤਾਪ ਦਿਨ ਕੋ ਪਾਏ, ਹਰ ਕੇ ਨਾਮ ਰਤੈ ਲਿਵ ਲਾਏ।

ਬਾਣੀ ਸਤ ਸੁਣਾਏ। ਪ੍ਰਸਾਦੇ ਕੀ ਸਾਜੀ ਕਾਰ, ਨਾਨਕ ਨਾਮ ਸਵਾਰਨ ਹਾਰ, ਧਨਾਸੀ ਮਹਲਾ ਤੀਜਾ, ਜੋ ਹਰ ਸੇਵੈ ਤਿਨ ਬਰ ਜਾਉ। ਤਿਨ ਹਿਰਦੇ ਸਾਜ ਸਚਾ ਮੁਖ ਨਾਉ, ਸਚ ਸਾਜ ਸੰਭਾਲਿਓ ਦੁਖ ਜਾਈ, ਸਾਚੇ ਸਦੋ ਸਹਿ ਮਨੇ ਆਈ। ਗੁਰਬਾਣੀ ਸੁਣ ਮੇਲ ਗਵਾਈ, ਸਹਿਜੇ ਹਰ ਨਾਮ ਮਨ ਵਸਾਈ, ਰਾਹ ਕੂੜ ਕੁਸਤ ਤਿਸ਼ਨਾਗਨ ਬੁਝਾਈ, ਅੰਤਰ ਸ਼ਾਂਤ ਸਹਿ ਸੁਖ ਪਾਈ। ਗੁਰ ਕੇ ਬਾਣੇ ਚਲੇ ਜਾਪ ਜਾਈ, ਸਾਜ ਮੇਲ ਪਾਈ ਹਰ ਗੁਣ ਗਾਈ, ਨਾ ਸ਼ਬਦ ਬੁਝੇ ਨਾ ਜਾਣੇ ਬਾਣੀ, ਮਾਨ ਮੁਕਾਂਦੇ ਦੁੱਖ ਵਿਹਾਣੀ, ਸਤਿਗੁਰ ਬੇਟੇ ਦਾਸਕ ਪਾਈ, ਹਮੇ ਵਿੱਚੋ ਠੱਕ ਰਹਾਈ, ਕਿਸਨੋ ਕਹੀਏ ਦਾ ਤਾਇਕ ਸੋਈ, ਕਿਰਪਾ ਕਰੈ ਸ਼ਬਦ ਮਿਲਾਵਾ ਹੋਏ, ਮਿਰਪੇ ਤੁਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਚਾ ਪਾਵਾਂ। ਧਨਾਸੀ ਮਨ ਲਾ ਤੀਜਾ, ਮਨ ਮੇਰੇ ਤਾਤ ਮਰ ਜਾਏ, ਬਿਨ ਮਨ ਮੋਏ ਕੇਸੇ ਹਰ ਪਾਏ, ਇਹ ਮਨ ਮਰੈ ਦਾਰੂ ਜਾਣੇ ਕੋਈ, ਮਨ ਸ਼ਬਦ ਮਰੈ ਪੂਜੈ ਜਨ ਸੋਈ, ਜਿਸਨੂੰ ਬਖਸ਼ੈ ਹਰਦੇ ਵਡਿਆਈ, ਗੁਰਪ੍ਰਸਾਦ ਵਸੈ ਮਨੇ ਆਈ ਰਹਾਓ।

ਜੋਤ ਰੱਖਿਆ ਨ ਮੇਲ ਮਿਲਾਈ, ਕਦੇ ਨਾ ਵਿਛੜੇ ਸ਼ੁੱਧ ਸਮਾਈ, ਆਪਣੀ ਕਲਾ ਆਪੇ ਪ੍ਰਭ ਜਾਣੇ, ਨਾਨਕ ਗੁਰਮੁਖ ਨਾਮ ਪਛਾਣੇ, ਤਨਾਸੀ ਮਹਲਾ ਤੀਜਾ, ਕਾਚਾ ਧਨ ਸੰਚੈ ਮੂਰਖ ਵਾਰ।

ਪਣ ਤਨਾਨ ਭਰਮ ਪਟਕੂਲੇ ਗੁਰ ਪ੍ਰਸਾਦੀ ਜਾਣਿਆ ਸਚਿ ਰਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ।

ਪਾਈ ਗੁਰਮਤਿ ਹਲਿ ਵਿਲਾਗੀ। ਰਾਵ ਸੰਤ ਜਨਾ ਕੀ ਜਾਦਰ ਸੁਆਮੀ ਤੁਮ ਠਾਕੁਰ ਹਮ ਸਾਂਗੀ, ਜੇ ਸੀ ਮਤ ਦੇਵੋ ਹਰ ਸੁਆਮੀ ਹਮ ਤੇਸੇ ਬੁਲਗ ਬੁਲਾਗੀ। ਕਿਆ ਹਮ ਕਿਰਮ ਨਾਨ ਨਿਕ ਕੀਰੇ, ਤੁਮ ਵੱਡ ਪੁਰਖ ਵਡਾਗੀ, ਤੁਮਰੇ ਗਤਮ ਕਹਿ ਨਾ ਸਕੈ, ਪ੍ਰਾ ਹਮ ਕਿਉਂ ਕਰ ਮਿਲੇ ਭਾਗੀ। ਹਰ ਪ੍ਰਭ ਸੁਆਮੀ ਕਿਰਪਾ ਧਾਰ, ਹਮ ਹਰ ਹਰ ਸੇਵਾ ਲਾਗੀ, ਨਾਨਕ ਦਾ ਦਾਸ ਕਰ ਪ੍ਰਭ ਹਮ ਹਰ ਕਥਾ ਕਥਾ ਕੀ। ਇਤਨਾ ਸ੍ਰੀ ਮਹਲਾ ਚੌਥਾ। ਹਰ ਕਾ ਸੰਦ ਸਤਿਗੁਰ ਸਤਿਪੁਰਖਾ, ਜੋ ਬੋਲੇ ਹਰ ਹਰ ਬਾਨੀ, ਜੋ ਜੋ ਕਹਿ ਸੁਣੇ ਸੋ ਮੁਕਤਾ, ਹਮ ਤਿਸ ਕਹਿ ਸਤਿਗੁਰ ਬਾਨੀ। ਹਰ ਕੇ ਸੰਤ ਸੁਣੋ ਜਸ ਕਾਨੀ, ਹਰ ਹਰ ਕਥਾ ਸੁਣੋ ਇੱਕ ਨਿਮਖ ਪਲ, ਸੋ ਕਿਰਵਿਕ ਪਾਪ ਲੈ ਜਾਨੀ ਰਹਾਓ।

பகராலி. ਨਾਸੀ ਮਲਾ ਚੌਥਾ ਹਰ ਹਰ ਬੂੰਦ ਪੈ ਹਰ ਸੁਆਮੀ ਹਮ ਚਾਤਰਕ ਬਿਲਲ ਬਿਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੇ ਮੁਖ ਦੇਵ ਹਰ ਨਿਮਖਾਦੀ।

ਹਰੀ ਮਨ ਜਪੀਐ ਹਰ ਜਗਦੀਸ਼। ਮਿਲ ਸੰਗਤ ਸਾਧੂ ਮੀਤ ਸਦਾ ਹੋਵੇ, ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਘਰ ਬਨਵਾਰੀ। ਰਹਾਉ ਹਰ ਹਰ ਕਰੀ ਦਿਤ ਪਿਓ, ਮਨ ਉਤਮ ਹਰ ਹਰ ਨਾਮ ਜਪਿਓ ਗਤ ਪਈ ਹਮਾਰੀ। ਜਾਂ ਨਾਨਕ ਕੀ ਪਤ ਰਾਖ ਮੇਰੇ ਸਵਾਮੀ, ਹਰ ਆਏ ਪ੍ਰਿਉ ਹੈ ਸ਼ਰਨ ਤੁਮਾਰੀ। ਧਨਾ ਸ੍ਰੀ ਮਹਲਾ ਚੌਥਾ 84 ਸਿਧਵ ਤੇਤੀ ਕੋਟ ਮੁਨ ਜਨ ਸਭ ਚਾਹ ਹਰ ਜੀਓ ਤੇਰੋ ਨਾਉ।

ਸਾਚਾ ਸਾਹਿਬ ਸੱਚ ਤੂੰ ਮੇਰੇ ਸਾਥੀ ਰਾਖੀਆ ਸਤਸਭ ਹੋਏ ਝੂਠਾ ਕਿਸ ਕੋ ਆਖੀਏ ਸਾਹ ਦੂਜਾ ਨਾਹੀਂ ਕੋਈ।

ਕੀਓ ਮੇਰੇ ਰਾਜਨ, ਬਿਨਸਿਓ ਢੀਠਾ ਅੰਮ੍ਰਿਤ ਬੂਠਾ, ਬਿਨਸਿਓ ਢੀਠਾ ਅੰਮ੍ਰਿਤ ਬੂਠਾ, ਸ਼ਬਦ ਲਗੋ ਗੁਰ ਮੀਠਾ, ਜਲ ਥਨ ਮਜਲ ਸਰਬ ਨਿਵਾਸੀ, ਨਾਨਕ ਰਮਈਆ ਢੀਠਾ।

ਬਣਿਆਵੇ। ਜਾਕੋ ਆਇਓ ਏਕ ਰਸਾ, ਖਾਨ ਪਾਨ ਆਨੇ ਖੁਦਿਆ, ਤਾਕੇ ਜਿੰਦ ਨਾ ਬਸਾ ਰਹਾਉ, ਮੋਲਿਓ ਮਨ ਤਨ ਹੋਇਓ ਹਰਿਆ, ਏਕ ਬੰਦ ਜਿਨ ਪਾਈ। ਬਰਨਾ ਸਾ ਕੂਸਤ ਤਾ ਕੀ ਕੀਮਤ ਕਹਿ ਨਾ ਜਾਈ, ਕਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਚਿੰਤਾ।

ਪੰਜਵਾਂ ਜੈ ਕਰਨੀ ਹੋਵੇ ਸ਼ਰਮਿੰਦਾ ਯਾ ਕਮਾਨੀ ਰੀਤ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਇਸੀ ਦ੍ਰਿੜੀ ਵਿਪਰੀਤ ਮਾਇਆ ਮੋਹ ਭੂਲੋ ਅਵਰਹੀਤ ਹਰ ਚੰਦੋਰੀ ਬਨ ਹਰ ਪਾਤ ਰੇ ਇਹ ਤੁਹਾਰੋ ਬੀਤ ਰਹਾਉ ਚੰਦਨ ਲੇ ਭੂਤ ਦੇ ਕੋ ਸੁਖ ਗਰਦ ਪਸਮ ਸੰਗੀਤ ਅੰਮ੍ਰਿਤ ਸੰਗ ਨਾਇ ਰੁਜਿਆਵਤ ਬਖੈ ਠਗੋਰੀ ਪ੍ਰੀਤ।

ਦਾ ਗਾਈ 84 ਮਨ ਲਾ ਪੰਜਵਾ ਜਿਨ ਕੀਨੇ ਵਸ ਆਪਣਾ ਤ੍ਰੈ ਗੁਣ ਭਵਰ ਚਤੁਰ ਸੰਸਾਰ ਜਗ ਸ਼ਨਾਨ ਦਾਵਧਾਨ ਗੰਢੇ ਕਿਆ ਜੰਤ ਵਿਚਾਰਾ ਪ੍ਰਭ ਕੀ ਓਟ ਕਹੀ

ਬੇਨੋ ਪ੍ਰਭ ਜੀ ਕੋ ਨਾਮ ਜਪਤ ਮਨ ਚੈਨਾ ਬਹੁ ਪ੍ਰਕਾਰ ਖੋਜੈ ਸਭ ਤਾਕੋ ਬਿਕਮ ਨਾ ਜਾਈ ਲੈਨ ਰਹਾਉ।

ਲਗ ਹਰ ਜਸ ਤਿਨ ਪਾਇਓ ਜਿਸ ਕਿਰ ਫੈਨ। ਸਾਧ ਸੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ। 83 ਮਹਲਾ 5।

ਸਾਧਨਾ ਸੇ ਮਹਲਾ ਪੰਜਵਾਂ। ਮੇਰਾ ਲਾਗੂ ਰਾਮ ਸਿਉ ਹੇਤ, ਸਤਿਗੁਰ ਮੇਰਾ ਸਦਾ ਸਹਾਈ, ਜਿੰਦੂ ਕਾ ਕਾਟਿਆ ਖੀਤ ਰਹਾਉ। ਹਾ ਦੇ ਰੱਖ ਆਪਣਾ ਘਰ, ਬਿਰਤਾ ਸਗਲ ਮੇਟਾਈ, ਨਿੰਦਕ ਮੁਕਾਲੇ ਗਿਨੇ ਜਨ ਕਾ ਆਪ ਸਹਾਈ। ਸਾਚਾ ਸਾਹਿਬ ਹਰਖ ਵਾਲਾ ਰੱਖ ਲੀਏ ਕੰਠ ਲਾਏ, ਨਿਰਭਉ ਪੈਸਦਾ ਸੁਖਮਾਣੇ, ਨਾਨਕ ਹਰ ਗੁਣ ਗਾਈ। ਨਰਾਸੀ ਮਹਲਾ ਪੰਜਵਾਂ। ਔਖਦ ਤੇਰੋ ਨਾਮ ਦਿਆਲ, ਮੋਇਆ ਤਰ ਤੇਰੀ ਗਦ ਨਹੀਂ ਜਾਨੀ, ਤੂੰ ਆਪ ਕਰੈ ਪਿਤਪਾਲ ਰਹਾਉ। ਧਾਰ ਅਨੁਗ੍ਰਹ ਸਾਮੀ ਮੇਰੇ, ਦੁਤੀਆ ਭਾਉ ਨਿਵਾਰ, ਬੰਧਨ ਕਾਲ ਲਿਆ ਆਪਣੇ ਘਰ, ਕਹੂੰ ਨਾ ਬਿਹਾਰ। ਤੇਰੀ ਸਣ ਪਿਆ ਹੋ ਜੀਵਾਂ, ਤੂੰ ਸਮਰਤ ਪ੍ਰਗਾਪ ਮਿਹਰਬਾਨ, ਆਟ ਪਿਆ ਪ੍ਰਗੋਰਾ ਦੀ, ਨਾਨਕ ਸਤਿਗੁਰਬਾਨ ਰਾ

ਕਰ ਕਿਰਪਾ ਆਪਣਾ ਨਾਮ ਦਿਉ ਰਹਾਉ। ਅਗਨ ਕੁੜੰਬ ਸਾਗਰ ਸੰਸਾਰ ਬ੍ਰਹਮ ਅਗਿਆਨ ਅੰਧਾਰ ਊਚ ਨੀਚ ਸੁਖ ਦੁਖ ਤ੍ਰਾਪਸ ਨਾਹੀ ਤਿਸ਼ਨਾ ਭੁਖ।

ਰਾਖਿਓ ਤਨਾਸੀ ਮਹਲਾ ਪੰਜਵਾਂ। ਜੈ ਜੈ ਪੇਖੋ ਤੈ ਹਜੂਰ ਦੁਰਗਤ ਨਾ ਜਾਈ, ਰਵ ਰਿਆ ਸਬੱਤਰ ਮੈਂ ਮਨ ਸਦਾ ਤੇ ਆਈ। ਇਹ ਦੋ ਦਿਨੈ ਵਿਛੜੈ ਸੋ ਸੰਗੀ ਗਨੀਐ, ਬਿਨ ਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਪਨੀਐ ਰਹਾਉ।

ਚੇਤਨਾ ਸਹੀ ਮਹਲਾ ਪੰਜਵਾ। ਜਿਨ ਤੁਮ ਭੇ ਚੇਤਨੈ ਬੁਲਾਏ ਸੁਖ ਸਹਿ ਸੀਤੀ ਕਰੇ ਆਉ, ਅਨੰਦ ਮਗਲ ਗੁਣ ਗਾਉ, ਸਹਿ ਤੁਨ ਨੈ ਚਲ ਰਾਜ ਕਮਾਉ।

ਦਰਬਾਰ। ਜਿਨਕੇ ਜੀ ਤਿਨਹੀ ਫੇਰੇ ਆਪੇ ਭਿਆ ਸਹਾਈ, ਅਚਰਜ ਕੀਆ ਕਰਨੇ ਹਰ ਨਾਨਕ ਸਚ ਵਡਿਆਈ। ਤਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ, ਏਕ ਓਂਕਾਰ ਸਤਿਗੁਰ ਪ੍ਰਸਾਦ। ਸੁਣੋ ਸੰਤ ਪਿਆਰੇ, ਬਿਨੋ ਹਮਾਰੇ ਜੀਓ, ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਓ।

ਅੰਤ ਕੀ ਬਾਹਰੋ ਸੰਗ ਨ ਚਾਲੈ। ਮਨ ਤਨ ਤੂੰ ਆਧਾਰ ਹਰ ਕੇ ਪ੍ਰੀਤਮ ਸਾਧ, ਜਾਕੇ ਸੰਗ ਤੇਰੇ ਬੰਧਨ ਛੁਟੈ। ਗੋਪਾਰ ਬ੍ਰਹਮ ਸਰਨ ਹਿਰਦੈ, ਕਮਲ ਚਰਨ ਕਵਲ ਆਸ ਕਛ ਪਲਟ ਨਾ ਕੀਜੈ। ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾ ਕੋ ਕਿਰਪਾ ਕੀਜੈ। 83 ਮਹੱਲਾ 5।

0: ਨਾਨਕ ਮਨ ਲਗਨਾ। ਧੰਨਾ ਸ੍ਰੀ ਮਹਲਾ ਪੰਜਵਾਂ, ਘਰ ਸਤਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ।
1: ਲੋਭ ਮੋਹ ਮਹਾਂ ਭਉ ਜਲ ਤਾਰੇ ਰਹਾਵ, ਸਾਸ ਸਾਸ ਨਿਮਖ ਨਿਮਖ ਦਿਨ ਸਰੈਨ ਚਤਾਰੇ, ਸਾਧ ਸੰਗ ਜਾਪਨ ਸੰਗ ਮਨ ਨਿਧਾਨ ਧਾਰੇ, ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ, ਸਾਜਨਾ ਕੀ ਰੇ ਨਾਨਕ ਮੰਗਲ ਸੁਖ ਸਧਾਰੇ। ਤਨਾ ਸ੍ਰੀ ਮਹਲਾ ਪੰਜਵਾਂ, ਕਰ ਅੱਠਵਾਂ ਦੋ ਪਦੇ ਏਕ ਓਂਕਾਰ ਸਤਿਗੁਰ ਪ੍ਰਸਾਦ। ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਧ ਸਾਧ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਾਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਾਲੇ, ਰਹਾਓ ਨਿਰਤਨ ਕੋ ਤਨ ਅੰਧਲੇ ਕੋ ਟਿੱਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਧੰਨਾ ਸ੍ਰੀ ਮਹਲਾ ਪੰਜਵਾਂ, ਭੈ ਕਿਰਪਾਲ ਦਇਆਲ ਗੋਬਿੰਦਾ, ਅੰਮ੍ਰਿਤ ਹਿਰਦੈ ਸਿੰਚਾਈ, ਨਵ ਨਿਧ ਰਿਧ ਸਿੱਧ ਹਰ ਲਾਗ ਰਹੀ ਜਨ ਪਾਈ, ਸੰਤਨ ਕੋ ਆਨੰਦ ਸਗਲ ਹੀ ਜਾਈ, ਗ੍ਰਹਿ ਬਾਹਰ ਠਾਕੁਰ ਭਗਤਨ ਕਰ, ਰਬ ਰਹਿਆ ਸਰਬ ਠਾਈ, ਰਹਾਉ ਤਾ ਕਉ ਕੋਈ ਨਾ ਪਹੁੰਚਣ ਹਾਰਾ, ਜਾ ਕੈ ਅੰਗ ਗੁਸਾਈ, ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ। ਤਨਾ ਸ੍ਰੀ ਮਹਲਾ ਪੰਜਵਾਂ, ਦਰ ਭਵੰਤ ਦਰਬ ਦੇਹ ਗਰਬਾ, ਭੂਮ ਮੰਤ ਅਭਿਮਾਨੀ, ਰਾਜਾ ਜਾਨੈ ਸਗਲ ਰਾਜ ਹਮਰਾ, ਤਿਉ ਹਰਜਨ ਟੇਕ ਸੁਆਮੀ, ਜੇ ਕੋ ਆਪਣੀ ਓਟ ਸੰਭਾਰ, ਜੈਸਾ ਬਿਤ ਤੈਸਾ ਹੋਇ ਵਰਤ, ਆਪਣਾ ਬਲ ਨਹੀਂ ਹਾਰੈ ਰਹਾਉ, ਆਣ ਤਿਆਗ ਪਏ ਕਿਆ ਸੁਰ, ਸਰਨ ਸਰਨ ਕਰ ਆਏ ਸੰਤਨ, ਨੁਗਰੋ ਪਏ ਮਨ ਨਿਰਮਲ, ਨਾਨਕ ਹਰ ਗੁਣ ਗਾਇ। ਤਨਾ ਸ੍ਰੀ ਮਹਲਾ ਪੰਜਵਾਂ, ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਨੈ ਸਗਲ ਵਸਤਾ ਕਰ, ਜਾ ਕਾ ਸਤਿਗੁਰ ਪੂਰਾ, ਠਾਕੁਰ ਗਾਈਐ ਆਤਮ ਰੰਗ, ਸਰਨੀ ਪਾਵਨ ਨਾਮ ਸਿਆਵਨ, ਸਹਿਜ ਸਮਾਵਨ ਸੰਗ ਰਹਾਉ, ਜਨ ਕੇ ਚਰਨ ਵਸੈ ਮੇਰੇ ਹੀਅਰ, ਸੰਗ ਪੁਨੀਤਾ ਦੇਹੀ, ਜਨ ਕੀ ਤੁਰ ਦੇਹੋ ਕਿਰਪਾ ਨਿਧ, ਨਾਨਕ ਕਹਿ ਸੁਖੇ ਹੀ। ਤਨਾ ਸ੍ਰੀ ਮਹਲਾ ਪੰਜਵਾਂ, ਯਤਨ ਕਰੇ ਮਨੁੱਖ ਡਹਿਕਾਵੈ, ਉਹ ਅੰਤਰ ਜਾਮੀ ਜਾਨੈ, ਪਾਪ ਕਰੇ ਕਰ ਮੂਕਰ ਪਾਵੈ, ਭੇਹ ਕਰੇ ਨਿਰਬੰਨ, ਜਾਨਤ ਦੂਰ ਤੁਮੈ ਪ੍ਰਭ ਨੇਰ, ਉਤ ਤਾਕੈ ਉਤ ਤੇ ਉਤ ਪੇਖਾ, ਆਵੈ ਲੋਭੀ ਫੇਰ ਰਹਾਉ, ਜਬ ਲਗ ਤੁਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ, ਕਹੁ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਤਨਾ ਸ੍ਰੀ ਮਹਲਾ ਪੰਜਵਾਂ, ਨਾਮ ਗੁਰ ਦੀਓ ਹੈ ਆਪਣਾ, ਜਾ ਕੇ ਮਸਤ ਕਰਮਾ, ਨਾਮ ਦ੍ਰਿੜਾਵਾ ਨਾਮ ਜਪਾਵਾ, ਤਾਂ ਕਾ ਯੁਗ ਮੈਂ ਧਰਮਾ, ਜਨ ਕੋ ਨਾਮ ਵਡਾਈ ਸੋਭ, ਨਾਮੋ ਗਤ ਨਾਮੋ ਪਤ, ਜਨ ਕੀ ਮਾਨਾ ਜੋ ਜੋ ਹੋ ਗ੍ਰਹਾਉ, ਨਾਮ ਧਾਨ ਜਿਸ ਜਨ ਕੈ ਪਾਲੈ, ਸੋਈ ਪੂਰਾ ਸ਼ਾਹਾ, ਨਾਮ ਵਿਵਹਾਰਾ ਨਾਨਕੇ ਆਧਾਰਾ, ਨਾਮ ਪ੍ਰਾਪਤ ਲਾਹਾ। ਤਨਾ ਸ੍ਰੀ ਮਹਲਾ ਪੰਜਵਾਂ, ਨੇਤਰ ਪੁਨੀਤ ਪੈ ਦਰਸ ਪੇਖੇ, ਮਾਥਾ ਪਰੋ ਰਬਾਲ, ਰਸ ਰਸ ਗੁਣ ਗਾਵੋ ਠਾਕੁਰ ਕੇ, ਮੋਰਾ ਹਿਰਦੈ ਵਸੋ ਗੋਪਾਲ, ਤੁਮ ਤੋ ਰਾਖਨ ਹਰ ਦਇਆਲ, ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ, ਹੋ ਪ੍ਰਭੂ ਕਿਰਪਾਲ ਰਹਾਉ, ਮਹਾ ਆਨੰਦ ਮੰਗਲ ਰੂਪ, ਤੁਮਰੇ ਬਚਨ ਅਨੂਪਰ ਸਾਲ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਤਨਾ ਸ੍ਰੀ ਮਹਲਾ ਪੰਜਵਾਂ, ਆਪਣੀ ਉਕਤ ਖਿਲਾਵੈ ਭੋਜਨ, ਆਪਣੀ ਉਕਤ ਖੇਲਾਵੈ, ਸਰਬ ਸੁਖ ਭੋਗ ਰਸ ਦੇਵੇ, ਮਨ ਹੀ ਨਾਲ ਸਮਾਵੈ, ਹਮਰੇ ਪਿਤਾ ਗੋਪਾਲ ਦਇਆਲ, ਜੋ ਰਾਖੈ ਮਹਿਤਾਰੀ ਬਾਰਕ ਕਉ, ਤੈਸੇ ਹੀ ਪ੍ਰਭ ਪਾਲ ਰਹਾਉ, ਮੀਤ ਸਾਜਨ ਸਰਬ ਗੁਣ ਨਾਇਕ, ਸਦਾ ਸਲਾਮਤ ਦੇਵਾ, ਈਤ ਊਤ ਜਤ ਕਤ ਤਤ, ਤੁਮ ਹੀ ਮਿਲੈ ਨਾਨਕ ਸੰਤ ਸੇਵਾ। ਤਨਾ ਸ੍ਰੀ ਮਹਲਾ ਪੰਜਵਾਂ, ਸੰਤ ਕਿਰਪਾਲ ਦਇਆਲ ਦਮੋਦਰ, ਕਾਮ ਕ੍ਰੋਧ ਬਿਖ ਜਾਰੇ, ਰਾਜ ਮਾਲ ਜੋਬਨ ਤਨ, ਜੀਅਰਾ ਇਨ ਉਪਰ ਲੈ ਬਾਰੇ, ਮਨ ਤਨ ਰਾਮ ਨਾਮ ਹਿਤਕਾਰੇ, ਸੁਖ ਸਹਿਜ ਆਨੰਦ ਮੰਗਲ ਸਹਿਤ, ਪਵਨਿਧ ਪਾਰ ਉਤਾਰੇ ਰਹਾਉ, ਧਨ ਸੋ ਥਾਨ ਧਨ ਉਏ ਭਵਨਾ, ਜਾਮੈ ਸੰਤ ਬਸਾਰੇ, ਜਨ ਨਾਨਕ ਕੀ ਸਰਦਾ ਪੂਰੋ ਠਾਕੁਰ, ਭਗਤ ਤੇਰੇ ਨਮਸਕਾਰੇ। ਤਨਾ ਸ੍ਰੀ ਮਹਲਾ ਪੰਜਵਾਂ, ਛਡਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ, ਏਕ ਨਾਮ ਦੀਓ ਮਨ ਮੰਤਾ, ਬਿਨਸ ਨਾ ਕਤ ਹੂੰ ਜਾਤ, ਸਤਿਗੁਰ ਪੂਰੈ ਕੀਨੀ ਦਾਤ, ਹਰ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਉ, ਅੰਗੀਕਾਰ ਕੀਓ ਪ੍ਰਭ ਆਪਣਾ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹੇ ਪ੍ਰਾਪਤ ਆਪਣੇ ਸੁਖ ਪਾਇਓ ਦਿਨ ਰਾਤ ਤਨਾ ਸ੍ਰੀ ਮਹੱਲਾ ਪੰਜਵਾਂ ਪਰ ਹਰਨਾ ਲੋਭ ਝੂਠ ਨਿੰਦ ਇਹ ਹੀ ਕਰਤ ਗੁਦਾਰੀ ਮੇਘ ਤਿਸਨਾ ਆਸ ਮਿਥਿਆ ਹਾ ਮੀਠੀ ਏ ਟੇਕ ਮਨੈ ਸਾਧਾਰੀ ਸਾਕਤ ਕੀ ਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ ਰਹਾਉ ਕਰ ਕਿਰਪਾ ਪਰ ਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ਆ ਬੂਢਤ ਅੰਧ ਨਾਨਕ ਪ੍ਰਭ ਕਾਢ ਸਾਧ ਜਨਾ ਸੰਗਾਰੀ ਤਨਾ ਸ੍ਰੀ ਮਹੱਲਾ ਪੰਜਵਾ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੂਖ ਤਨ ਜੀ ਕਾ ਪਰ ਬ੍ਰਹਮ ਬੋਰ ਜਤੀ ਰਸਨਾ ਰਾਮ ਰਸਾਇਣ ਮਾਤੀ ਰੰਗ ਰੰਗੀ ਰਾਮ ਆਪਣੇ ਕਾ ਚਰਨ ਕਮਲ ਨਿਧ ਥਾਤੀ ਰਾਹੋ ਜਿਸ ਕਾ ਸਾਥ ਨਹੀਂ ਰਖ ਲਿਆ ਪੂਰਨ ਪ੍ਰਭ ਕੀ ਭਾਤੀ ਮੇਲੀ ਵਾਪੇ ਸੁਖਦਾਤਾ ਨਾਨਕਾ ਰਾਖੀ ਪਾਤੀ ਤਨਾ ਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਣ ਸਭ ਤੁਜਤੇ ਨਿਵਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਓਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗਏ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾਨਾ ਕਰ ਆਪ ਨਾਨਕ ਆਨੰਦ ਭਏ ਦੁਖ ਪਾਗੇ ਸਦਾ ਸਦਾ ਹਰ ਜਾਪ ਤਨਾ ਸ੍ਰੀ ਮਹੱਲਾ ਪੰਜਵਾ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰਤ ਹਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਧਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸ਼ਾਂਦ ਰਹਾਉ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੈ ਤਨਾ ਸ੍ਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੈ ਆਪਣੇ ਕਉ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਵ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਨ ਬਿਲਾਸ ਪੈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹੱਲਾ ਪੰਜਵਾ ਜਿਸ ਕੋ ਵਿਸਰੈ ਪ੍ਰਾਣ ਪਾਤ ਦਾਤਾ ਸੋਈ ਗਨੋਹ ਭਾਗਾ ਚਰਨ ਕਮਲ ਜਾਕਾ ਮਨ ਰੰਗਿਓ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਵ ਮਨ ਲਾਗਾ ਰਹਾਉ ਜਹ ਜਹ ਪੇਖੋ ਤੈ ਨਾਰਾਇਣ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਤਨਾ ਸ੍ਰੀ ਮਹੱਲਾ ਪੰਜਵਾ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਬਿਖਿਆ ਮੈਂ ਲੱਜਾ ਰਾਖੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨਾ ਆਵੈ ਜਾਮ ਮੁਕਤ ਬੈ ਕੁੰਠ ਸਾਧਕੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੂਖ ਵਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੈਨ ਨਾਨਕ ਸਤਿ ਕੁਰਬਾਨ ਤਨਾ ਸ੍ਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਕਦਾਨ ਸਗਲ ਮਨੋਰਥ ਪੂਰਨ ਹੋਵੈ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸ ਸੰਤਨ ਕਾ ਸੰਗ ਪਾਵੋ ਸੋਗ ਅਗਨ ਮੈਂ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵੋ ਸਵਸਥ ਵਿਵਸਥਾ ਹਰ ਕੀ ਸੇਵਾ ਮਾਧਿਅੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਤਨਾ ਸ੍ਰੀ ਮਹੱਲਾ ਪੰਜਵਾਂ ਮਾਗੋ ਰਾਮ ਤੇ ਸਭ ਥੋਕ ਮਾਨੁਖ ਕੋ ਜਚ ਸ੍ਰਮ ਪਾਈਐ ਪ੍ਰਭ ਕੇ ਸਿਮਰਨ ਮੋਖ ਰਹਾਉ ਕੋਖੇ ਮੁਨ ਜਨ ਸਿਮਰਤ ਪ੍ਰਾਣਾ ਵੇਦ ਪੁਕਾਰ ਹੈ ਕੋਖ ਕਿਰਪਾ ਸਿੰਧ ਸੇਵ ਸਚ ਪਾਈਐ ਦੋਵੇਂ ਸੁਹੇਲੇ ਲੋਕ ਆਣ ਚਾਰ ਵਿਵਹਾਰ ਹੈ ਜੇਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਪਏ ਕਾਟੇ ਮਿਲ ਸਾਧੂ ਬਿਨਸੈ ਸੋਕ ਤਨਾ ਸ੍ਰੀ ਮਹੱਲਾ ਪੰਜਵਾਂ ਸਿਰਸਨਾ ਬੁਝਾ ਹਰ ਕੈ ਨਾਮ ਮਹਾਂ ਸੰਤੋਖ ਹੋਵੈ ਗੁਰ ਬਚਨੀ ਪ੍ਰਭ ਸਿਵ ਲਾਗੈ ਪੂਰਨ ਧਿਆਨ ਰਹਾਉ ਮਹਾਂ ਕਲੋਲ ਬੁੱਝ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹੇ ਜਪ ਜੀਵਾਂ ਪੂਰਨ ਹੋਏ ਦਾਸ ਕੀ ਘਾਲ ਸਗਲ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੈ ਕਰਮ ਲਿਖਿਆ ਤੁਰ ਕਰਤਾ ਨਾਨਕ ਜਨ ਕੇ ਪੂਰਨ ਕਾਮ ਤਨਾ ਸ੍ਰੀ ਮਹੱਲਾ ਪੰਜਵਾਂ ਜਨ ਕੀ ਕੀਨੀ ਪਰ ਬ੍ਰਹਮ ਸਾਰ ਨਿੰਦਕ ਟਿਕਨ ਨਾ ਪਾਵਨ ਮੂਲੇ ਉੱਟ ਗਏ ਬੇਕਾਰ ਰਹਾਉ ਜਹਾਂ ਜਹਾਂ ਪੇਖੋ ਤਾਂ ਤਾਂ ਸੁਆਮੀ ਕੋਈ ਨਾ ਪੁੱਛਣ ਹਾਰ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤ ਇਸ਼ਾਰ ਕਰਨ ਹਰ ਰਖਵਾਲਾ ਹੋਆ ਜਾ ਕਾ ਅੰਤ ਨਾ ਭਾਰਾ ਵਾਰ ਨਾਨਕ ਦਾਸ ਰੱਖੇ ਪ੍ਰਭ ਆਪਣਾ ਨਿੰਦਕ ਕਾਢੇ ਮਾਰ ਤਨਾ ਸ੍ਰੀ ਮਹੱਲਾ ਪੰਜਵਾ ਕਰ ਨੌਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵਹੁ ਦ੍ਰਿਸ਼ਟ ਪਲ ਧਾਰੋ ਕਿਰਪਾ ਕਰ ਤਾਰੋ ਪੂਜਾ ਗਹਿ ਕਹ ਕੂਪ ਤੇ ਕੱਢ ਲੇਵ ਰਹਾਉ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਅਣਕ ਦੋਖਾ ਤਨ ਸ਼ਾਦ ਪੂਰੇ ਪ੍ਰਭ ਨਾ ਆਨਾ ਰਾਖਨ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਪਤ ਉਧਾਰਨਾ ਜੀ ਜੰਤ ਤਾਰਨਾ ਬੇਦ ਵਿਚਾਰ ਨਹੀਂ ਅੰਤ ਪਾਇਓ ਗੁਣੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਸ਼ਲ ਨਾਨਕ ਗਾਇਓ ਤਨਾ ਸ੍ਰੀ ਮਹੱਲਾ ਪੰਜਵਾਂ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੈ ਕਮਾਣੈ ਪਾਪ ਚਰਾਣੇ ਸਾਧ ਸੰਗਤ ਮਿਲ ਮੁਆ ਜੀਜੈ ਰਹਾਉ ਰਾਜੋਬਣ ਬਿਸਰੰਤ ਹਰ ਮਾਇਆ ਮਹਾਂ ਦੁਖ ਏ ਮਹਾਂਤ ਕਹਾ ਆਸ ਪਿਆਸ ਰਮਣ ਹਰ ਕੀਰਤਨ ਇਹ ਪਦਾਰਥ ਭਾਗਵੰਤ ਲਹਾ ਸਰਨ ਸਮਰਥਿ ਕਥਿ ਗੁਚਰਾ ਪਤ ਤੁ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਬੱਤ ਪੂਰਨ ਠਾਕੁਰ ਮੇਰਾ ਤਨਾ ਸ੍ਰੀ ਮਹੱਲਾ ਪੰਜਵਾਂ ਕਰ ਬਾਰਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ

ਕੀਰਤਨ ਹਰ ਗੁਣ ਗਾਏ, ਹਸਤੀ ਰਾਥਿਆ ਸਸਵਾਰੀ, ਹਰ ਕਾ ਮਾਰਗ ਨਿਹਾਰੀ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਦਾ ਨਾਨਕ ਦਾਸ ਪਾਇਆ, ਆਤਨਾ ਸ੍ਰੀ ਮਹਲਾ ਪੰਜਵਾ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦਰ ਸਾਗਰ ਜਿਨ ਖਿਨ ਮਹਿ ਤਾਰਾ ਰਹਾਉ, ਕੋਈ ਹੋਆ ਕ੍ਰਮ ਰਤ ਕੋਈ ਤੀਰਥ ਨਾਇਆ, ਦਾਸੀ ਹਰ ਕਾ ਨਾਮ ਧਿਆਇਆ, ਬੰਧਨ ਕਾਟਨ ਹਾਰ ਸੁਆਮੀ, ਜਨ ਨਾਨਕ ਸਿਮਰੈ ਅੰਤਰ ਜਾਮੀ, ਤਨਾ ਸ੍ਰੀ ਮਹਲਾ ਪੰਜਵਾ, ਕਿਤੇ ਪ੍ਰਕਾਰ ਨਾ ਤੂਟੋ ਪ੍ਰੀਤ, ਦਾਸ ਤੇਰੇ ਕਿ ਨਿਰਮਲ ਰੀਤ ਰਹਾਉ, ਜੀ ਪ੍ਰਾਣ ਮਨ ਧਨ ਤੇ ਪਿਆਰਾ, ਹਉ ਮੈਂ ਬੰਧ ਹਰ ਦੇਵ ਨਹਾਰਾ, ਚਰਨ ਕਮਲ ਸੁ ਲਾਗੋ ਨੇਹ, ਨਾਨਕ ਕੀ ਬੇਨੰਤੀ ਏਹ, ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਤਨਾ ਸ੍ਰੀ ਮਹਲਾ ਨੌਵਾਂ, ਕਾਹੇ ਰੇ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਆਲੇ ਭਾ, ਤੋਹੀ ਸੰਗ ਸਮਾਈ ਰਹਾਉ, ਭੁਪ ਮਤ ਜੋ ਬਾਸ ਬਸਤੇ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ, ਬਾਹਰ ਪੀਤਰ ਇੱਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟਣਾ ਭ੍ਰਮ ਕੀ ਕਾਈ, ਤਨਾ ਸ੍ਰੀ ਮਹਲਾ ਨੌਵਾਂ, ਸਾਧੂ ਇਹ ਜਗ ਭਰਮ ਫੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਿਕਾਨਾ ਰਹਾਉ, ਮਾਤ ਪਿਤਾ ਭਾਈ ਸੁਤ ਬਨਤਾ, ਤਾ ਕੈ ਰਸ ਲਪਟਾਨਾ, ਜੋਬਨ ਤਨ ਪ੍ਰਭ ਤਾ ਕੈ ਮਦਮੈ, ਅਹਿਨਸ ਰਹਿ ਦਿਵਾਨਾ, ਦੀਨ ਦਿਆਲ ਸਦਾ ਦੁਖ ਭੰਜਨ, ਤਾਂ ਸਿਓ ਮਨ ਨਾ ਲਗਾਨਾ, ਜਨ ਨਾਨਕ ਕੋਟਨ ਮੈਂ ਕਿਨਹੂੰ, ਗੁਰਮੁਖ ਹੋਏ ਪਛਾਨਾ, ਤਨਾ ਸ੍ਰੀ ਮਹਲਾ ਨੌਵਾਂ, ਤਿਹ ਜੋਗੀ ਕਉ ਜੁਗਤ ਨ ਜਾਨੋ, ਲੋਭ ਮੋਹ ਮਾਇਆ ਮਮਤਾ ਪਾਉਣ, ਜੇ ਕਟਮਾਹੇ ਪਛਾਨੋ ਰਹਾਉ, ਪਰ ਨਿੰਦਾ ਉਸਤਤ ਨੈ ਜਾ ਕੈ, ਕੰਚਨ ਲੋ ਸਮਾਨੋ, ਹਰਖ ਸੋਗ ਤੇ ਰਹਿ ਅਤੀਤਾ, ਜੋਗੀ ਤਾਹੇ ਬਖਾਨੋ, ਚੰਚਲ ਮਨ ਦਸ ਦਿਸ ਕੋ ਤਹਾਵਤ, ਅਚਲ ਜਾਹੇ ਠਹਿਰਨੋ, ਕਹੁ ਨਾਨਕੇ ਬਿਦ ਕੋ ਜੋ ਨਾਰ, ਮੁਕਤ ਤਾਹੇ ਤੁਮ ਮਾਨੋ, ਤਨਾ ਸ੍ਰੀ ਮਹਲਾ ਨੌਵਾਂ, ਆਪ ਮੈਂ ਕੌਣ ਉਪਾਉ ਕਰੋ, ਜਿਹ ਵਿਦ ਮਨ ਕੋ ਸੰਸਾ ਚੂਕੈ, ਪਉ ਨਿਦ ਪਾਰ ਪਰੋ ਰਹਾਉ, ਜਨਮ ਪਾਏ ਕਛ ਭਲੋ ਨ ਕੀਨੋ, ਤਾਤੇ ਅਧਿਕ ਡਰੋ, ਮਨ ਬਾਚ ਕ੍ਰਮ ਹਰ ਗੁਣ ਨਹੀਂ ਗਾਏ, ਜਹੈ ਜੀ ਸੋਚ ਧਰੋ, ਗੁਰਮਤਿ ਸੁਨ ਕਛ ਗਿਆਨ ਨ ਉਪਜੋ, ਪਾਸ ਜੋ ਉਦਰ ਭਰੋ, ਕਹੁ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹਉ ਪਤਤ ਤਰੋ, ਤਨਾ ਸ੍ਰੀ ਮਹਲਾ ਪਹਿਲਾ, ਕਰ ਦੂਜਾ ਅਸ਼ਟਪਦੀਆਂ, ਏਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰ ਸਾਗਰ ਰਤਨੀ ਪਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਤੂਰੇ, ਹਰ ਚੁਗ ਚੁਗੈ ਪ੍ਰਭ ਭਾਵੈ, ਸਰਵਰ ਮੈ ਹੰਸ ਪ੍ਰਾਣ ਪਤ ਪਾਵੈ, ਕਿਆ ਬਗ ਬਪੜਾ ਛੱਪੜੀ ਨਾਹੇ, ਕੀ ਚੜੂ ਪੈ ਮੈਲ ਨ ਜਾ ਰਹਾਉ, ਰਖ ਰਖ ਚਰਨ ਧਰੇ ਵਿਚਾਰੀ, ਦੁਬਧਾ ਛੁੱਟ ਪਏ ਨਿਰੰਕਾਰੀ, ਮੁਕਤ ਪਦਾਰਥ ਹਰ ਰਸ ਚਾਖੇ, ਅਵਨ ਜਾਣ ਰਹੇ ਗੁਰ ਰਾਖੇ, ਸਰਵਰ ਹੰਸਾ ਛੁੱਟ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ, ਸਰਵਰ ਮੈਂ ਹੰਸ ਹੰਸ ਮੈਂ ਸਾਗਰ, ਕਥ ਕਥਾ ਗੁਰ ਬਚਨੀ ਆਦਰ, ਸੁਨ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕੂ ਕੈਸੇ, ਤ੍ਰਿ ਭਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਥ ਸੱਚੇ ਸਰਨਾਈ, ਆਨੰਦ ਮੂਲ ਅਨਾਥ ਅਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ, ਭਗਤ ਵਛਲ ਪਏ ਘਟ ਨਹਾਰੇ, ਹਉ ਮੈਂ ਮਾਰ ਮਿਲੇ ਭਗਤ ਹਰੇ, ਅਣਕ ਜਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੈਂ ਆਏ, ਜਨਮ ਪਦਾਰਥ ਦੁਬਦਾ ਖੋਵੈ, ਆਪਣਾ ਚੀਨਸ ਭ੍ਰਮ ਭ੍ਰਮ ਰੋਵੈ, ਕਹਿ ਤੋ ਪੜ੍ਹ ਤੋ ਸੁਣ ਤੋ ਏਕ, ਧੀਰਜ ਧਰਮ ਧਰਨੀ ਤਰ ਟੇਕ, ਜਤ ਸਤ ਸੰਜਮ ਹਿਰਦੈ ਸਮਾਏ, ਚੌਥੇ ਪਦ ਕੋ ਜੇ ਮਨ ਪਤੀ ਆਏ, ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਪਉ ਪਾਗੈ, ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸੱਚ ਸਰੂਪ, ਤਨਾ ਸ੍ਰੀ ਮਹਲਾ ਪਹਿਲਾ, ਸਹਿਜ ਮਿਲੈ ਮਿਲਿਆ ਪ੍ਰਵਾਨ, ਨਾ ਤਿਸ ਮਰਨ ਨਾ ਆਵਨ ਜਾਨ, ਠਾਕੁਰ ਮੈਂ ਦਾਸ ਦਸ ਮੈਂ ਸੋਏ, ਜਹਾਂ ਦੇਖਾਂ ਤਹਾਂ ਅਵਰ ਨਾ ਕੋਏ, ਗੁਰਮੁਖ ਭਗਤ ਸਹਿਜ ਕਰ ਪਾਈਐ, ਬਿਨ ਗੁਰ ਪੇਟੇ ਮਰ ਆਈਐ ਜਾਈਐ ਰਹਾਉ, ਸੋ ਗੁਰ ਕਰੋ ਜੇ ਸੱਚ ਦ੍ਰਿੜਾਵੈ, ਅਕਥ ਕਥਾਵਾ ਸ਼ਬਦ ਮਿਲਾਵੈ, ਹਰ ਕੇ ਲੋਕ ਅਵਰ ਨਹੀਂ ਕਾਰਾ, ਸਾਚੋ ਠਾਕੁਰ ਸੱਚ ਪਿਆਰਾ, ਤਨ ਮੈਂ ਮਨੁਆ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ, ਸੇਵਕ ਪ੍ਰਭ ਕੈ ਲਾਗੈ ਪਾਏ, ਸਤਿਗੁਰ ਪੂਰਾ ਮਿਲੈ ਮਿਲਾਏ, ਆਪ ਦਿਖਾਵੈ ਆਪੇ ਦੇਖੈ, ਅੱਟ ਨਾ ਭਤੀਜੈ ਨਾ ਬਹੁ ਭੇਖੈ, ਕੜ ਭਾਂਡੇ ਜਿਨ ਅੰਮ੍ਰਿਤ ਪਾਇਆ, ਪ੍ਰੇਮ ਭਗਤ ਕਰ ਮਨ ਪਤੀ ਆਇਆ, ਪੜ ਪੜ ਭੂਲੇ ਚੋਟਾਂ ਖਾਹੇ, ਬਹੁਤ ਸਿਆਣਪ ਅਵਹਿ ਜਾਹੇ, ਜਾ ਨਾਮ ਜਪੈ ਪਉ ਭੋਜਨ ਖਾਏ, ਗੁਰਮੁਖ ਸੇਵਕ ਰਹਿਤ ਸਮਾਏ, ਪੂਜ ਸਿਲਾ ਤੀਰਥ ਬਨ ਵਾਸਾ, ਪਰਮਤ ਡੋਲਤ ਪਏ ਉਦਾਸਾ, ਮਨ ਮੈਲੈ ਸੂਚਾ ਕਿਉਂ ਹੋਏ, ਸਾਚ ਮਿਲੈ ਪਾਵੈ ਪਦ ਸੋਏ, ਆਚਾਰਾ ਵਿਚਾਰ ਸਰੀਰ, ਆਦਿ ਜੁਗਾਦ ਸਹਿਜ ਮਨ ਧੀਰ, ਪਲ ਪੰਕਜ ਮੈਂ ਕੋਟ ਉਧਾਰੇ, ਕਰ ਕਿਰਪਾ ਗੁਰਮੇਲ ਪਿਆਰੇ, ਕਿਸ ਆਗੇ ਪ੍ਰਭ ਤੁਤਸਾ ਲਾਹੀ, ਤੁਧ

ਦੂਜਾ ਮੈਂ ਕੋ ਨਾਹੀ, ਜਿਉਂ ਤੁਧ ਭਾਵੇ ਤਿਉਂ ਰਾਖ ਰਜਾਏ। ਨਾਨਕ ਸਹਿਜ ਭਾਏ ਗੁਣ ਗਾਏ, ਤਨਾ ਸ੍ਰੀ ਮਹਲਾ ਪੰਜਵਾਂ ਕਰ ਸੇਵਾ ਅਸ਼ਟਪਦੀ ਇੱਕ ਓਦਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇ ਤੇ ਉਰਝਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ ਤਾਂ ਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇ ਅਣਕ ਜਨਮ ਪਰਮ ਥਿਤਨੀ ਪਾਈ ਕਰੋ ਕਿ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀਵ ਤਾਇ ਰਹਾਉ ਅਣਕ ਉਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਰਤ ਸਦੇ ਹੀ ਵੇ ਹਵਾ ਕੋਈ ਐਸੋ ਰੇ ਭੇਟੈ ਸੰਤ ਮੇਰੀ ਲਾਹਾ ਸਗਲ ਚਿੰਤ ਠਾਕੁਰ ਸੁਮੇਰਾ ਰੰਗ ਲਾਵਾ ਪੜੇ ਰੇ ਸਗਲ ਬੇਦਨੈ ਚੂਕੈ ਮਨ ਭੇਦ ਇੱਕ ਖਿੰਨਾ ਧੀਰੈ ਮੇਰੇ ਕਰਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ ਜੇ ਤੇਰੇ ਤੀਰਥ ਨਹਾਏ ਅਹੰ ਬੁੱਧ ਮੈਲ ਲਾਏ ਕਰ ਕੋ ਠਾਕੁਰ ਕੇ ਤਿਲ ਨਾ ਮਾਨਾ ਕਦ ਪਾਵੋ ਸਦ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਸੁਨਾਨਾ ਸਗਲ ਆਸਰਮ ਕੀਨੇ ਮਨੁਆ ਨਹਿ ਪਤੀਨੇ ਵਿਵੇਕਹੀਨ ਦੇਹੀ ਧੋਏ ਕੋ ਪਾਈਏ ਰੇ ਪੁਰਖ ਵਿਧਾਤਾ ਪਰਬਮ ਕੇ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲਕ ਹੋਏ ਕਰਮ ਧਰਮ ਜੁਗਤਾ ਨਿਮਖ ਨ ਹੇਤ ਕਰਤਾ ਗਰਭ ਗਰਭ ਪੜਾ ਕਹੀ ਨ ਲੇਖ ਜਿਸ ਭੇਟੀਐ ਸਫਲ ਮੂਰਤ ਕਰ ਸਦਾ ਕੀਰਤ ਗੁਰਪ੍ਰਸਾਦ ਕੋ ਨੇਤਰੋਂ ਪੇਖਾ ਵੰਡ ਹੱਠ ਜੋ ਕਮਾਵੈ ਤਿਲ ਨਾ ਲੇਖੈ ਪਾਵੈ ਬਗਲ ਜੋ ਧਿਆਨ ਲਾਵੈ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਘਾਟੇ ਰੇ ਬੰਧਨ ਮਾਏ ਗੁਰ ਕਾ ਸ਼ਬਦ ਮੇਰਾ ਮਨ ਰਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਧੇ ਹਰ ਚਰਨ ਪ੍ਰਾਤਾ ਸਫਲ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਰਹਾਉ ਦੂਜਾ ਤਨਾ ਸ੍ਰੀ ਮਹਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸ ਸਾਹਰਾ ਓ ਨਾਮ ਹਰਿ ਕਾ ਸਦਾ ਜਾਚੋ ਦੇਹੋ ਪ੍ਰਭ ਧਰਨੀ ਥਰਾ ਸੰਸਾਰ ਰਾਗ ਰੋਗੀ ਨਾਮ ਦਾਰੂ ਮਹਿਲ ਲਾਗੈ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਸਾਚ ਤੀਰਥ ਮੱਜਣਾ ਸਾਚਨ ਲਾਗੈ ਮੈਲ ਕਿਆ ਮਲ ਧੋਈਐ ਗੁਣ ਹਾਰ ਪਰੋਈ ਕਿਸ ਗੁਰ ਰੋਈਐ ਵਿਚਾਰ ਮਾਰੈ ਤਰ ਤਾਰ ਉਲਟ ਜੋਣ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ ਆਨੰਦ ਅਣਦਿਨ ਹਰਖ ਸਾਚਾ ਦੂਖ ਕਿਲਵਿਖ ਪਰ ਹਰੇ ਸਚਨਾਮ ਪਾਇਆ ਗੁਰ ਦਿਖਾ ਮਹਿਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਨੋ ਗਾਵੈ ਗਾਵਨ ਹਾਰ ਸ਼ਬਦ ਸੁਹਾਵਨੋ ਸਾਹ ਲਾਹੇ ਸਾਚੇ ਮਨ ਸਤਿਗੁਰ ਪੁਨ ਦਾਨ ਦਇਆ ਮਤਿ ਪ੍ਰਸੰਗ ਭਾਵੈ ਸਹਿਜ ਨਾਵੈ ਬੇਣੀ ਤਾ ਸੰਗਮ ਸਤ ਸਤੇ ਅਰਾਧ ਏਕੰਕਾਰ ਸਾਚਾ ਨਿਤ ਦੇ ਚੜਾ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਈ ਕੇਵਟ ਆਖੀਐ ਹੋ ਮੂਰਖ ਨੀਚੇ ਜਾਣ ਸਮਝਾ ਸਾਖੀਐ ਸਤਿਗੁਰ ਕੀ ਸਾਖੀ ਅੰਮ੍ਰਿਤ ਪਾਕੀ ਤਿਤ ਮਨ ਮਾਨਾ ਮੇਰਾ ਕੂਚ ਕਰੇ ਆਵੈ ਬਿਖਲਾਦੇ ਸ਼ਬਦ ਸਚੈ ਗੁਰ ਮੇਰਾ ਆਖਣ ਤੋਟ ਨ ਭਗਤ ਭੰਡਾਰੀ ਭਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਨ ਜੈ ਸਚ ਸੋਈ ਤਨਾ ਸ੍ਰੀ ਮਹਲਾ ਪਹਿਲਾ ਜੀਵਾਂ ਤੇਰਾ ਨਾ ਏ ਮਨ ਆਨੰਦ ਹੈ ਜੀਓ ਸਚੁ ਸਾਚਾ ਨਾਉ ਗੁਰ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਸਰ ਲਿਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮੈ ਗੋਚਰ ਜੀਵਾਂ ਸੱਚੀ ਨਾਈ ਤੁਮ ਸਰ ਅਵਰ ਨ ਕੋਏ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਿਬੇੜ ਪਰਮ ਚੁਕਾਏ ਸੀ ਜੀਓ ਗੁਰ ਪਰਮ ਚੁਕਾਏ ਅਕਥ ਕਹਾਏ ਸੱਚ ਮੈਂ ਸੱਚ ਪਛਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਿਖਾਈ ਨਾਨਕ ਸਾਹਿਬ ਵਰਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਨਹਾਰ ਅਲਖ ਸਰਧਿਆ ਜੀਓ ਏਕ ਸਾਹਿਬ ਦੁਇ ਰਾਹ ਬਾਦ ਵਧੰਦਿਆ ਜੀਓ ਦੁਇ ਰਾਹ ਚਲਾਏ ਹੁਕਮ ਸਭਾਏ ਜਨਮ ਬੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾਦੀ ਸਿਰ ਪਹਰਾ ਹੁਕਮੀ ਆਇਆ ਹੁਕਮ ਨਾ ਬੂਜੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸੰਜਾਪਾ ਸਾਚਾ ਸਿਰਜਨਹਾਰਾ ਭਗਤ ਸੋਹੈ ਦਰਬਾਰ ਸ਼ਬਦ ਸੁਹਾਇਆ ਜੀਓ ਬੋਲਾ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਹਾਰ ਰਸਨ ਰਸਾਏ ਨਾਮ ਤਸਾਏ ਗੁਰ ਕਾ ਸ਼ਬਦ ਵਿਖਾਣੇ ਪਾਰਸ ਪਰਸਿਆ ਪਾਰਸ ਹੋਏ ਜਾਂ ਤੇਰਾ ਮਨ ਪਹਾਣੇ ਅਮਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚਾ ਸਾਚੇ ਕੇ ਵਾਪਾਰੀ ਭੁੱਖ ਪਿਆਸੋ ਆਥ
ਕਿਉਂ ਦਰ ਜਾਏ ਸਾਜੀਓ, ਸਤਿਗੁਰ ਪੁੱਛੋ ਜਾਏ, ਨਾਮ ਧਿਆਏ ਸਾਜੀਓ, ਸੱਚ ਨਾਮ ਧਿਆਏ ਸੱਚ ਚਵਾਈ, ਗੁਰਮੁਖ ਸੱਚ ਪਛਾਣਾ, ਦੀਨਾ ਨਾਥ ਦਇਆਲ ਨਿਰੰਜਨ, ਅਣਦਿਨ ਨਾਮ ਵਖਾਣਾ, ਕਰਨੀ ਕਾਰ ਤੁਰੋ ਫਰਮਾਈ, ਆਪ ਮੁਆ ਮਨ ਮਾਰੀ, ਨਾਨਕ ਨਾਮ ਹਰਿ ਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ, ਤਨਾ ਸ੍ਰੀ ਸ਼ੰਤ ਮਹੱਲਾ ਪਹਿਲਾ, ਫਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ, ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ, ਲੇਖ ਨਾ ਮਿਟੀ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ, ਗੁਣੀ ਅਚਾਰ ਨਹੀਂ ਰੰਗ ਰਾਤੀ, ਅਵਗੁਣ ਬਹਿ ਬਹਿ ਰੂਸੀ, ਤਨ ਜੋਬਨ ਆਕ ਕੀ ਛਾਇਆ, ਬਿਹਦ ਪਏ ਦਿਨ ਪੁੰਨਿਆ, ਨਾਨਕ ਨਾਮ ਬਿਨਾ ਦੁਹਾਗਨ, ਛੂਟੀ ਝੂਠ ਵਿਛੁੰਨਿਆ, ਬੁੱਢੀ ਘਰ ਘਾਲ ਲਿਓ ਗੁਰ ਕੈ ਪਾਹੇ ਚੱਲੋ, ਸੱਚਾ ਨਾਮ ਧਿਆਏ ਪਾਵੈ ਸੁਖ ਮਹੱਲੋ, ਹਰ ਨਾਮ ਧਿਆਏ ਤਾਂ ਸੁਖ ਪਾਏ, ਪਈ ਅੜੇ ਦਿਨ ਚਾਰੇ, ਨਿਜ ਕਰ ਜਾਏ ਬਹਿ ਸਚ ਪਾਏ, ਅਣਦਿਨ ਨਾਲ ਪਿਆਰੇ, ਬਿਨ ਭਗਤੀ ਕਰ ਵਾਸ ਨਾ ਹੋਵੀ, ਸੁਣਿਓ ਲੋਕ ਸਭਾਏ, ਨਾਨਕ ਸਰਸੀ ਤਾਂ ਪਿਰ ਪਾਏ, ਰਾਤੀ ਸਾਚਾ ਨਾਏ, ਫਿਰ ਤਨ ਭਾਵੈ ਤਾਂ ਫਿਰ ਭਾਵੈ ਨਾਰੀ ਜੀਓ, ਰੰਗ ਪ੍ਰੀਤਮ ਰਤੀ ਗੁਰ ਕੈ ਸ਼ਬਦ ਵਿਚਾਰੀ ਜੀਓ, ਗੁਰ ਸ਼ਬਦ ਵਿਚਾਰੀ ਨਾਹ ਪਿਆਰੀ, ਨਿਮਨ ਭਗਤ ਕਰਿਆਈ, ਮਾਇਆ ਮੋਹ ਚਲਾਏ, ਪ੍ਰੀਤਮ ਰਸਮੈ ਰੰਗ ਕਰਿਆਈ, ਪ੍ਰਭ ਸਾਚੇ ਸੇਤੀ ਰੰਗ ਰੰਗੇਤੀ, ਲਾਲ ਪਈ ਮਨ ਮਾਰੀ, ਨਾਨਕ ਸਾਚ ਵਸੀ ਸੁਹਾਗਨ, ਫਿਰ ਸੋ ਪ੍ਰੀਤ ਪਿਆਰੀ, ਫਿਰ ਕਰ ਸੋਹਰ ਨਾਰ ਜੇ ਫਿਰ ਭਾਵੈ ਜੀਓ, ਝੂਠੇ ਵੈਨ ਚਵੇ ਕਾਮਨਾ ਆਵੈ ਜੀਓ, ਝੂਠਾ ਲਾਵੈ ਕਾਮਨਾ ਆਵੈ ਨਾ, ਫਿਰ ਦੇਖੈ ਨੈਣੀ ਅਵਗੁਣ ਯਾਰੀ, ਕੰਤ ਵਿਸਾਰੀ ਝੂਠੀ ਵੇ ਤਨ ਰੈਣੀ, ਗੁਰ ਸ਼ਬਦ ਨ ਮਾਨੈ ਭਾਹੀ ਫਤੀ, ਸਤਨ ਮਹਿਲ ਨਾ ਪਾਏ, ਨਾਨਕ ਆਪੇ ਆਪ ਪਛਾਣੈ, ਗੁਰਮੁਖ ਸਹਿਜ ਸਮਾਏ, ਤਨ ਸੁਹਾਗਨ ਨਾਰ ਜਿਨ ਫਿਰ ਜਾਣਿਆ ਜੀਓ, ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ, ਹਰ ਭਗਤ ਭਗਤ ਸੁਹਾਵੀ ਸਚੇ ਪਾਵੀ, ਪਾਏ ਭਗਤ ਪ੍ਰਭ ਰਾਤੀ, ਫਿਰ ਰਲੀ ਅੱਲਾ ਜੋਬਨ ਬਾਲਾ, ਤਿਸਰਾਵੇ ਰੰਗ ਰਾਤੀ, ਗੁਰ ਸ਼ਬਦ ਵਿਗਾਸੀ ਸੋਹਰਾ ਵਾਸੀ, ਫਲ ਪਾਇਆ ਗੁਣਕਾਰੀ, ਨਾਨਕ ਸਾਚ ਵਲੇ ਵਡੇ ਆਈ, ਫਿਰ ਕਰ ਸੋਹਰ ਨਾਰੀ, ਤਨਾ ਸ੍ਰੀ ਸ਼ੰਤ ਮਹੱਲਾ ਚੌਥਾ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ, ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਐ ਜੀਓ, ਗੁਣ ਗਾਏ ਵਿਗਸੈ ਸਦਾ ਅਣਦਿਨ, ਜਾਂ ਆਪ ਸਾਚੇ ਪਾਵੈ, ਅਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵੈ, ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ, ਅੰਦਰ ਸਾਚਾ ਨੇਹੋ ਪੂਰੈ ਸਤਿਗੁਰੈ ਜੀਓ, ਹਉਂ ਤੇ ਸੇਵੀ ਦਿਨ ਰਾਤ, ਮੈਂ ਕਦੇ ਨਾ ਵਿਸਰੈ ਜੀਓ, ਕਦੇ ਨਾ ਵਿਸਾਰੀ ਅਣਦਿਨ ਸਮਾਰੀ, ਜਾਂ ਨਾਮ ਲਈ ਤਾਂ ਜੀਵਾਂ, ਸ੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ, ਗੁਰਮੁਖ ਅੰਮ੍ਰਿਤ ਪੀਵਾਂ, ਨਦ ਕਰੇ ਤਾਂ ਸਤਿਗੁਰ ਮੇਲੇ, ਅਣਦਿਨ ਵਿਵੇਕ ਬੁੱਧ ਵਿਚਰੈ, ਅੰਦਰ ਸਾਚਾ ਨੇਹੋ ਪੂਰਾ ਸਤਿਗੁਰੈ, ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ ਆਵੈ ਜੀਓ, ਅਣਦਿਨ ਰਹਿ ਲਵਲਾਏ ਤਾਂ ਸਹਿਜ ਸਮਾਵੈ ਜੀਓ, ਸਹਿਜ ਸਮਾਵੈ ਤਾਂ ਹਰ ਮਨ ਪਾਵੈ, ਸਦਾ ਅਤੀਤ ਬੈਰਾਗੀ, ਹਾਲਤ ਪਲਤ ਸੋਭਾ ਜਾਗੇ ਅੰਤਰ, ਰਾਮ ਨਾਮ ਲਿਵ ਲਾਗੀ, ਹਰਕ ਸੁਖ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਪਾਵੇ, ਸਤ ਸੰਗਤ ਮਿਲੇ ਵੱਡ ਭਾਗ, ਤਾਂ ਹਰ ਰਸ ਆਵੈ ਜੀਓ, ਦੂਜੇ ਪਾਏ ਦੁੱਖ ਹੋਏ, ਮਨਮੁਖ ਜਮ ਜੋਹਿਆ ਜੀਓ, ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਹਿਆ ਜੀਓ, ਮਾਇਆ ਦੁੱਖ ਮੋਹਿਆ, ਹਉ ਮੈਂ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ, ਜੋ ਪ੍ਰਭ ਦੇ ਤਿਸ ਚੇਤਾ ਨਾਹੀ, ਅੰਤ ਗਇਆ ਪਛਤਾਵੇ, ਬਿਨ ਨਾਵੈ ਕੋ ਸਾਥ ਨ ਚਾਲੈ, ਪੁੱਤਰ ਕਲੱਤਰ ਮਾਇਆ ਧੋਹਿਆ, ਦੂਜਾ ਪਾਏ ਦੁੱਖ ਹੋਏ, ਮਨਮੁਖ ਜਾਮ ਜੋਹਿਆ ਜੀਓ, ਕਰ ਕਿਰਪਾ ਲਿਹੁ ਮਿਲਾਏ, ਮਹਿਲ ਹਰ ਪਾਇਆ ਜੀਓ, ਸਦਾ ਰਹਿ ਕਰ ਜੋੜ, ਪ੍ਰਭ ਮਨ ਪਾਇਆ ਜੀਓ, ਪ੍ਰਭ ਮਨ ਭਾਵੈ ਤਾਂ ਸਹਿ ਹੁਕਮ ਸਮਾਵਾ, ਹੁਕਮ ਮਨ ਸੁਖ ਪਾਇਆ, ਸਦਾ ਰਹਿ ਕਰ ਜੋੜ, ਅਣਦਿਨ ਜਪਤ ਰਹਿ ਦਿਨ ਰਾਤੀ, ਸਹਿਜੇ ਨਾਮ ਥਿਆਇਆ, ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਪਾਵੈ, ਕਰ ਕਿਰਪਾ ਲਿਓ ਮਿਲਾਏ, ਮਹਿਲਾ ਹਰ ਪਾਵੈ ਜੀਓ, ਤਨਾ ਸ੍ਰੀ ਮਹੱਲਾ ਪੰਜਵਾਂ, ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਦੀਨ ਦਇਆਲ, ਜਿਸ ਸੰਗ ਹਰ ਗਾਵੀਐ ਜੀਓ, ਅੰਮ੍ਰਿਤ ਹਰਿ ਕਾ ਨਾਮ, ਸਾਧ ਸੰਗ ਰਾਵੀਐ ਜੀਓ, ਪਜ ਸੰਗ ਸਾਧੂ ਏਕੇ ਰਾਧੂ, ਜਨਮ ਮਰਨ ਦੁੱਖ ਨਾਸੇ, ਤੁਰ ਕਰਮ ਲਿਖਿਆ ਸਾਜ ਸਿਖਿਆ, ਕੱਟੀ ਜਮਕੀ ਫਸੇ, ਪੈ ਭਰਮ ਨਾਠੇ ਛੁੱਟੀ ਗੱਠ, ਜਮ ਪੰਥ ਮੂਲ ਨਾ ਆਵੀਐ, ਬਿਨਮੰਤ ਨਾਨਕ ਧਾਰ ਕਿਰਪਾ, ਸਦਾ ਹਰ ਗੁਣ ਗਾਵੀਐ, ਨਿਤਰਿਆ ਤਰੇਕ ਨਾਮ ਨਿਰੰਜਨੋ ਜੀਓ,
तू दाता दातार सर्ब दुख भंजनो जियो दुख हरत करता सुख स्वामी सरन साधु आया संसार सागर महा बिखड़ा पल एक माहि तराया पूर रहा सर्ब थाई गुर ज्ञान नेत त्रि अंजनो बिनवंत नानक सदा सिमरी सर्ब दुख पै पंजनो आप लिए लड़ लाए कृपा तारिय जियो मोहि निर्गुण नीचे नाथ प्रभ गम पारिय जियो दयाल सदा कृपाल स्वामी नीच थापन हरिया जी जन सब अस तेरा सगल तेरी सारिया आप करता आप भुगता आप सगल विचारिया बिनवंत नानक गुन गाए जीवा हर जाप जपो बनवारिया तेरा दर्शय पार नाम अमोलय जियो नित जपह त्रिदास पुरखे अतोलय जियो संत रसन बूठा आप तूठा हर रस से मातिया गुर चरण लागे महा भागे सदा अनदिन जागिया सत सदा सिमर तब स्वामी सास सास गुण बोलई बिनवंत नानक तूर साधु नाम प्रभु अमोलय राग तनासरी बाणी भगत कबीर जी की एक ओंकार सतगुर प्रसाद सनक सनंद महेश समाना सिख नागत मरम न जाना सतसंगत राम बिसाई रहा हनुमान सर गरुड़ समाना सुरपत नर पत नहीं गुण जाना चार बेद अर सिमरत पुराना कमला पत कबला नहीं जाना कह कबीर सो परमा नाही पग लग राम रह सर नाही दिन ते पैर पैर ते करिया आव कटै तन छीज आल अहेरी फिर बदक जो कहो कवन बिद की जय सोदन आवन लागा मात पिता भाई सुत बनता कहो कहु है का कर हाउ जब लग जोत काया मैं बरत आपा पशु न बुझे लालच कर जीवन पद कारण लोचन कछु न सूझ कहत कबीर सुनो रे प्राणी छोटो मन के परमा केवल नाम जपो रे प्राणी परो एक ही शरणा जो जन पाऊ भगत कर जाना ताको चर्ज का हो जो जल में जा पैस न निकसै जो जल जल में पैस न निकसै तो टुर मिले जो लाहो हर के लोगा मैं तो मत का पूरा जोतन कंसी तज कबीरा रमैय कहने हो रहा कहत कबीर सुन रे लोई परम न भूलो कोई क्या कंसी का उखर मगर राम हृदय जो होई इंद्र लोक शिव लोक है जैबो ओछे ताप कर बौहर ऐबो क्या मांगो किस तेर नाही राम नाम राख मन माहि रहो सोभा राज वे पै बडियाई अंत न काहू संग सहाई पुत्र कलत्र लक्ष्मी माया इन ते कहो कबने सुख पाया कहे तकबीर अवर नहीं कामा हमरा मन तन राम को नामा राम सिमर राम सिमर राम सिमर पाई राम नाम सिमरन बिन बूढ़ ते अधिकाई रहा सन बनता सुत दे ग्रह संपत सुखदाई इन मैं कछ नाही तेरो काल अवध आई अजामल गज गन का पतत कर्म कीने त्यो उत्तर पार परे राम नाम लीने सूकर जू कूकर सूकर कूकर जोन प्रमे तव लाज ना आई राम नाम छाड़ अमृत काहे वेख खाई ताज परम करम बिद नखेद राम नाम लेही गुर प्रसाद जन कबीर राम कर स्नेही तनासरी बाणी भगत नाम देव जी की एक ओंकार सतगुर प्रसाद गहरी करके नीम खुदाई ऊपर मंडप छाए मार कंडे ते को अधिकाई जिन त्रिन तार मुंड बलाए अमरो करता राम स्नेही काहे रे नर गर्व करत हो बिन सजाए झूठी देही रहाओ मेरी मेरी कैरों करते दुर्योधन से पहाई बारह योजन छतर चला था देही गिरजन खाई सर्व स्वन की लंका होती रावण से अधिकाई कहा पय दर बांधे हाथी खिन में पई पराई दुर्वासा से करत ठगौरी जादव ए फल पाए कृपा करीजन अपने ऊपर नाम देव हर गुण गाए दस वे रागर मोह बस कीनी पंचो का मिट नावो सत्तर दुए परे अमृत सार बिहको मार कढ़ावो पाछे बौर न आवन पावो अमृत बाणी घटते उचरो आत्म को समझावो रहाओ बजर कुठार मोहे है छीना कर मिन्नत लग पावो संतन के हम उल्टे सेवक भगतन ते डर पावो इस संसार ते तब ही छूटो जो माया नह लपटावो माया नाम गर्भ जोन का ते ताज दर्शन पावो इत कर भगत कर हे जो जान तिन पौ सगल चुकाइए कैस नाम दे बाहर क्या परमो ए संजम हर पाइये मार वाड़ जैसे नीर बालहा बेल बालहा करह ला जो क्रंक नितनाद बालहा त्यो मेरे मन रमैया तेरो नाम तेरा नाम रूड़ो रूप रूड़ो
अत रंग रूडो मेरु रमैया रहा उज धरणी को इंद्र बालहा कुसुम बास जैसे पबरला जो कोकल को अंब बालहा जो मेरे मन रमैया चकवी को जैसे सुर बालहा मान सरोवर हंसला जो तरनी को कंत बालहा त्यो मेरे मन रमैया पार को जैसे खीर बालहा चात्रक मुख जैसे जल तरा मछली को जैसे नीर बालहा त्यो मेरे मन रमैया साधक सिद्ध सगल मुन चाह बिरले काहू टीठला सगल पवन तेरो नाम बालहा त्यो नामे मन बीठला पहल पुरिये पुंडरक बना ताचे हंसा सगले जना कृष्णा ते जानऊ हर हर ना चंती नाचना पहल पुर साबरा अथोन पुर साद मरा असगा अस उसगा हर का बागरा नाच पिंदी मैं सागरा रहा ना चंती गोपी जन्ना निया ते बैरे कन्ना तरकना चा भ्रमिया चा केसवा बचौनी अये मये एक आन जियो पिंदी उबकले संसारा प्राम प्रम आए तुम छे द्वारा तू कुन रे मैं जी नामा हो जी आला ते निवारना जम कारना पतद पावन नाम तेर नाम पतद पावन माधो बिरद तेरा तन ते वह मुन जन जिन त्यायो हर प्रभ मेरा मेरा माथा लागी ले तूर गोबिंद चरणन की सुर नर मुन जन तिनहु ते दूर रहाओ दीन का दयाल माधो गर्भ परहारी चरण सरन नामा बाल तेहारी तनासरी भगत रविदास जी की एको अंकार सतगुर प्रसाद हम सर दीन दयाल ना तुम सर अब पतियार क्या कीज बचनी तोर मोर मन मन जन को पूरन दीज हों बल बल जाऊं रमैया कारण कारण कवन अबोल रहाओ बहुत जन्म बिशरे थे माधव ए जन्म तुम्हारे लेखे कह रविदास आस लग जीवो चिर भयो दर्शन देखे चित सिमरन करो नैन अवलोकनो श्रवण बाणी सुजस पूर राखो मनसो मधुकुर करो चरण हृदय थरो रसन अमृत राम नाम पखो मेरी प्रीत गोबिंद सुजन कटा मैं तो मोल महंगी लई जी सटा रहाओ साध संगत बिना भाव नहीं उपजा भाव बिन भगत नहीं हुए तेरी कह रविदास एक बेनती हर सो पहज राखो राजा राम मेरी नाम तेरो आरती मज्जन मुरारे हर के नाम बिन झूठे सगल पसारे रहाओ नाम तेरो आसनो नाम तेरो उरसा नाम तेरा केसरो ले छिटकारे नाम तेरा अम्बला नाम तेरो चंदनो कस जपे नाम ले तुझ कौचारे नाम तेरा दीवा नाम तेरो बाती नाम तेरो तेल ले माहे पसारे नाम तेरे की जोत लगाई पयो उजियारो पवन सगलारे नाम तेरो तागा नाम फूल माला पारे अठारह सगल जुठारे तेरो किया तुझे क्या अर्पो नाम तेरा तो ही चबर ठोलहारे दस अठा अठ सठे चारे खानी यह वर्तन है सगल संसारे कह रविदास नाम तेरो आरती सत नाम है हर भोग तुहारे तनासरी बाणी भगतां की त्रिलोचन एको अंकार सतगुर प्रसाद नारायण निंदस काए भूली गवारी दुकृत सुकृत थारो करमरी रहाओ संकरा मस्तक बस्ता सुर श्री इसनान रे कुल जन मध्य मिल्यो सारंग पान रे कर्म कर कलंक मफिट श्री विश्व का दीपक स्वामी ताचे रे स्वार्थी पंखी राय गरुड़ ताचे बादवा कर्म कर अरुण पिंगलारी अनक पातक हरता त्रिपवन नाथरी तीर तीर्थ प्रमता लह न पारी कर्म कर कपाल मफिट श्री अमृत ससी तेन लक्ष्मी कल्पतर शिखर सुनागर नदी चे नाथं कर्म कर खार मफिट श्री दस दी ले लंका गाढ़ उपाड़ी ले रावण बाण सल बिसल आन तो खिले हरी कर्म कर कछौटी मफिट श्री पूर्वलो कृत कर्म ना मिटे री कर गेहन ताचे मोह जापी अले राम चे नाम बद त्रिलोचन राम जी श्री सैन तूप दीप कृत साज आरती बारन जाओ कमला पति मंगला हर मंगला नित मंगल राजा राम राय को रहाओ उत्तम दियरा निर्मल बाती तुहि निरंजन कमला पाती रामा भगत रामानंद जाना है पूर्ण परमानंद बखाना
ਮਦਨ ਮੂਰਤ ਪਏ ਤਾਰ ਗੋਬਿੰਦੇ, ਸਹਿਨ ਭਨਾ ਪਜ ਪਰਮਾਨੰਦੇ ਪੀਪਾ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਿਵੇਦਾ, ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ। ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ ਰਹਾਓ। ਜੋ ਪ੍ਰਹਿ ਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਪੀਪਾ ਪਰ ਨਵੈ ਪਰਮ ਤਤ ਹੈ, ਸਤਿਗੁਰੁ ਹੇ ਲਿਖਾਵੈ ਤੰਨਾ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿਨਕੇ ਕਾਜ ਸਵਾਰਤਾ ਰਹਾਓ। ਦਾਲ ਸੀਧਾ ਮਾਂਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਣੀਆ ਛਾਦਨ ਨੀਕਾ, ਅਨਾਜ ਮੰਗੋ ਸੱਸੀ ਕਾ। ਪਉ ਗਊ ਪੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਕਰ ਕੀ ਗੀ ਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਜੈ ਸ੍ਰੀ ਮਹਲਾ ਚੌਥਾ, ਕਰ ਪਹਿਲਾ ਚੌਪਦੇ ਏਕੋ ਅੰਕਾਰ ਸਤਿਗੁਰ ਪ੍ਰਸਾਦ। ਮੇਰਾ ਹੀਰ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰੈ ਹਰ ਨਾਮ ਦ੍ਰਿੜਾਇਆ। ਬਿਨ ਨਾਵੈ ਜੀਵਨ ਬਿਰਥਾ ਰਹਾਓ, ਬਿਨ ਗੁਰ ਮੂੜ ਪਏ ਹੈ ਮਾਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿਨ ਸਭ ਜਨਮੇ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲ ਮਾਰਗ ਪੰਥਾ। ਹਮ ਅੰਧਲੇ ਕਉ ਗੁਰ ਅੰਚਰ ਦੀਜੈ, ਜਿਨ ਨਾਨਕ ਚੱਲਹਿ ਮਿਲਨ ਥਾ। ਜੈ ਸ੍ਰੀ ਮਹੱਲਾ ਚੌਥਾ, ਹੀਰਾ ਲਾਲ ਅਮੋਲਕ ਹੈ ਪਾਰੀ। ਬਿਨ ਗਾਹਕ ਮੀਕਾ ਕਾਖਾ, ਰਤਨ ਗਾਹਕ ਗੁਰ ਸਾਧੂ ਦੇਖਿਓ। ਤਬ ਰਤਨ ਬਿਕਾਨੋ ਲਾਖਾ, ਮੇਰਾ ਮਨ ਗੁਪਤ ਹੀਰ ਹਰ ਰਾਖਾ। ਦੀਨ ਦਿਆਲ ਮਿਲਾਇਓ ਗੁਰ ਸਾਧੂ, ਗੁਰ ਮਿਲਿਆ ਹੀਰ ਪਰਾਖਾ ਰਹਾਓ। ਮਨਮੁਖ ਕੋਠੀ ਅਗਿਆਨ ਅੰਧੇਰਾ, ਤਿੰਨ ਘਰ ਰਤਨ ਨ ਲਾਖਾ। ਤੇ ਉੱਜੜ ਭਰਮ ਹੋਏ ਗਾਵਾਰੀ, ਮਾਇਆ ਭੁਅੰਗ ਬੇਖ ਚਾਖਾ। ਹਰ ਹਰ ਸਾਧ ਮੇਲੋ ਚਨ ਨੀਕੇ, ਹਰ ਸਾਧੂ ਸਰਨ ਹਮ ਰਾਖਾ। ਹਰ ਅੰਗੀਕਾਰ ਕਰੋ ਪ੍ਰਭ ਸੁਆਮੀ, ਹਮ ਪਰੇ ਭਾਗ ਤੁਮ ਪਾਖਾ। ਜਿਹਵਾ ਕਿਆ ਗੁਣ ਤੇ ਆਖ ਵਖਾਣਾ, ਤੂੰ ਵੱਡ ਅਗਮ ਵੱਡ ਪੁਰਖਾ। ਜਨ ਨਾਨਕ ਹਰ ਕਿਰਪਾ ਤਹਾਰੀ, ਪਾਖਾਨ ਡੁਬਤ ਹਰ ਰਾਖਾ। ਜਿਤ ਸ੍ਰੀ ਮਹੱਲਾ ਚੌਥਾ, ਹਮ ਬਾਰ ਕਛੁ ਨ ਜਾਣਾ, ਗਤ ਮਿਤ ਤੇਰੇ ਮੂਰਖ ਮੁਗਦ ਏਆਨਾ। ਹਰ ਕਿਰਪਾ ਧਾਰ ਦੀਜੈ ਮਾਤੂਤਮ, ਕਰ ਲੀਜੈ ਮੁਗਦ ਸਿਆਣਾ। ਮੇਰਾ ਮਾਨ ਆਲਸੀਆ ਉਗਲਹਨਾ, ਹਰ ਹਰ ਆਨ ਮਿਲਾਇਓ ਗੁਰ ਸਾਧੂ। ਮਿਲ ਸਾਧੂ ਕਪਾਟ ਖੁਲਾਨਾ ਰਹਾਉ। ਗੁਰ ਖਿਨ ਖਿਨ ਪ੍ਰੀਤ ਲਗਾ ਬਹੁ ਮੇਰੇ ਹੀਰ, ਮੇਰੇ ਪ੍ਰੀਤਮ ਨਾਮ ਪਰਾਨਾ। ਬਿਨ ਨਾਵੈ ਮਰ ਜਾਈਏ ਮੇਰੇ ਠਾਕੁਰ, ਜੋ ਅਮਲੀ ਅਮਲ ਲੁਭਾਨਾ। ਜਿਨ ਮਨ ਪ੍ਰੀਤ ਲੱਗੀ ਹਰ ਕੇਰੀ, ਤਿਨ ਤੁਰ ਭਾਗ ਪੁਰਾਨਾ। ਤਿਨ ਹਮ ਚਰਨ ਸਰੇ ਵੈ ਖਿਨ ਖਿਨ, ਜਿਨ ਹਰ ਮੀਠ ਲਗਾਨਾ। ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ, ਜਨ ਬਿਛੜਿਆ ਚਰੀ ਮਿਲਾਨਾ। ਤਨ ਤਨ ਸਤਿਗੁਰ ਜਿਨ ਨਾਮ ਦਰੜਾਇਆ, ਜਨ ਨਾਨਕ ਤੇਸ ਕੁਰਬਾਨਾ। ਜਿਤ ਸ੍ਰੀ ਮਹੱਲਾ ਚੌਥਾ, ਸਤਿਗੁਰ ਸਾਜਨ ਪੁਰਖ ਵੱਡ ਪਾਇਆ। ਹਰ ਰਸਕ ਰਸਕ ਫਲ ਲਾਗਬਾ, ਮਾਇਆ ਭੁਯੰਗ ਗ੍ਰਸਤਿਓ ਹੈ ਪ੍ਰਾਣੀ। ਗੁਰ ਬਚਨੀ ਬਿਸ ਹਰ ਕਾਢਬਾ, ਮੇਰਾ ਮਾਣ ਰਾਮ ਨਾਮ ਰਸ ਲਾਗਬਾ। ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ, ਹਰ ਨਾਮੈ ਹਰ ਰਸ ਚਖਬਾ ਰਹਾਉ। ਤਨ ਤਨ ਵੱਡ ਭਾਗ ਮਿਲਿਓ ਗੁਰ ਸਾਧੂ, ਮਿਲ ਸਾਧੂ ਲਿਵ ਉਨਮਨ ਲਾਗਬਾ। ਸਿਸਨਾ ਅਗਨ ਬੁਝੀ ਸਾਂਤ ਪਾਈ, ਹਰ ਨਿਰਮਲ ਨਿਰਮਲ ਗੁਣ ਗਾਏਬਾ। ਤਿਨਕੇ ਭਾਗ ਖੀਨ ਤੁਰ ਪਾਏ, ਜਿਨ ਸਤਿਗੁਰ ਦਰਸਨ ਪਾਏਬਾ। ਤੇ ਦੂਜੇ ਭਾਏ ਪਵੈ ਗ੍ਰਹਿ ਬਜੋਨੀ, ਸਭ ਬਿਰਥਾ ਜਨਮ ਤਿਨ ਜਾਹੇਵਾ। ਹਰ ਦੇਹੁ ਬਿਮਲ ਮਤ ਗੁਰ ਸਾਧ ਪਗ ਸੇਵੈ, ਹਮ ਹਰ ਮੀਠ ਲਗਾਏਬਾ। ਜਨ ਨਾਨਕ ਰੇਨ ਸਾਧ ਪਗ ਮੰਗੈ, ਹਰ ਹੋਏ ਦਇਆਲ ਦਿਵਾਏਬਾ। ਜਿਤ ਸ੍ਰੀ ਮਹੱਲਾ ਚੌਥਾ, ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਨੀ ਦੇ ਫਿਰੈ ਬਿਨ ਨਾਵੈ, ਕੋਈ ਖਪਕਾ ਮੋਏ ਕਰਾਂਝਾ। ਮੇਰੇ ਮਾਨ ਜਾਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਥਾਰੀ। ਗੁਰ ਗਿਆਨ ਦਿਓ ਮਨ ਸਮਝਾ ਰਹਾਉ, ਹਰ ਕੀਰਤ ਕਾਲਯੁਗ ਪਾਦ ਉਤਮ। ਹਰ ਪਾਈਐ ਸਤਿਗੁਰ ਮਾਝਾ, ਹਉਂ ਬਲਿਹਾਰੀ ਸਤਿਗੁਰ ਅਪਣੇ। ਜਿਨ ਗੁਪਤ ਨਾਮ ਪਰ ਗਾਜਾ, ਦਰਸ਼ਨ ਸਾਧ ਮਿਲਿਓ ਵੱਡ ਭਾਗੀ। ਸਭ ਕਿਲ ਵਿਖ ਗਏ ਗਵਾਜਾ,
ਸਤਿਗੁਰ ਸ਼ਾਹ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਹੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਤ ਸ੍ਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵੱਡ ਪਹੱਗੀ ਮਨ ਚਲ ਤੋ ਭਇਓ ਅਰੂੜਾ ਅਨਹਤ ਧੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਚਪੀੜਾ ਆਰਾ ਹਾਉ ਸਾਖਤ ਬੰਧ ਭਏ ਹੈ ਮਾਇਆ ਬਿਖ ਸੰਚੈ ਲਾਏ ਜਕੀੜਾ ਹਰ ਕੈ ਅਰਥ ਖਰਚ ਨਹਿ ਸਾਕਾ ਜਮ ਕਾਲ ਸਾਹ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸ਼ਰਧਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੁਭ ਪਾਵਾ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ ਪਾਖਾਨ ਹਰਿਓ ਮਨ ਮੂੜਾ ਜਿਤ ਸ੍ਰੀ ਮਹੱਲਾ ਚੌਥਾ ਘਰ ਦੂਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰ ਹੁਕਮੇ ਪਾਰਾ ਜਿਸ ਸਿਮਰਤ ਦੁਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰਧਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਫਸੂਦਨ ਹਰ ਮਾਧੋ ਪ੍ਰਾਨਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜਿਤ ਸ੍ਰੀ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹਾ ਗੁਰਮੁਖ ਨਾਮ ਸਦਾ ਲੈ ਲਾਹਾ ਹਰ ਹਰ ਹਰ ਹਰ ਭਗਤ ਦ੍ਰਿੜਾ ਬਹੁ ਹਰ ਹਰ ਨਾਮ ਉਮਾਹਾ ਰਾਮ ਹਰ ਹਰ ਨਾਮ ਦਇਆਲ ਧਿਆਹਾ ਹਰ ਕੈ ਰੰਗ ਸਦਾ ਗੁਣ ਗਾਹਾ ਹਰ ਹਰ ਹਰ ਜਸ ਕੂਮਰ ਪਾਵੋ ਮਿਲ ਸਤਸੰਗ ਉਮਾਹਾ ਰਾਮ ਆਵ ਸਖੀ ਹਰ ਮੇਲ ਮਿਲਾਹਾ ਸੁਨ ਹਰ ਕਥਾ ਨਾਮ ਲੈ ਲਾਹਾ ਹਰ ਹਰ ਕਿਰਪਾ ਧਾਰ ਗੁਰ ਮੇਲੋ ਗੁਰ ਮਿਲਿਆ ਹਰ ਉਮਾਹਾ ਰਾਮ ਕਰ ਕੀਰਤ ਜਸ ਅਗਮੇ ਥਾਹਾ ਖਿਨ ਖਿਨ ਰਾਮ ਨਾਮ ਗਾਵਾਹਾ ਮੂਕੋ ਧਾਰ ਕਿਰਪਾ ਮਿਲੀਐ ਗੁਰਦਾਤੇ ਹਰ ਨਾਨਕ ਭਗਤ ਉਮਾਹਾ ਰਾਮ ਜਿਤ ਸ੍ਰੀ ਮਹੱਲਾ ਚੌਥਾ ਰਸ ਰਸ ਰਾਮ ਰਸਲ ਸਲਾਹਾ ਮਨ ਰਾਮ ਨਾਮ ਪੀਨਾ ਲੈ ਲਾਹਾ ਖਿਨ ਖਿਨ ਭਗਤ ਕਰੈ ਦਿਨ ਰਾਤੀ ਗੁਰਮਤਿ ਭਗਤ ਉਮਾਹਾ ਰਾਮ ਹਰ ਹਰ ਗੁਣ ਗੋਬਿੰਦ ਤਿਪਾਹਾ ਮਨ ਤਨ ਜੀਤ ਸ਼ਬਦ ਲੈ ਲਾਹਾ ਗੁਰਮਤਿ ਪੰਚ ਦੂਤ ਵਸਿਆ ਵੈ ਮਨ ਤਨ ਹਰ ਉਮਾਹਾ ਰਾਮ ਨਾਮ ਰਤਨ ਹਰ ਨਾਮ ਜਪਾਹਾ ਹਰ ਗੁਣ ਗਾਏ ਸਦਾ ਲੈ ਲਾਹਾ ਦੀਨ ਦਇਆਲ ਕਿਰਪਾ ਕਰ ਮਾਧੋ ਹਰ ਹਰ ਨਾਮ ਉਮਾਹਾ ਰਾਮ ਜਪ ਜਗਦੀਸ਼ ਜਪੋ ਮਨ ਮਾਹਾ ਹਰ ਹਰ ਜਗਨਨਾਥ ਜਗ ਲਾਹਾ ਤਨ ਤਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਉਮਾਹਾ ਰਾਮ ਜਿਤ ਸ੍ਰੀ ਮਹੱਲਾ ਚੌਥਾ ਆਪੇ ਜੋਗੀ ਜੁਗਤ ਜੁਗਾਹਾ ਆਪੇ ਨਿਰਭਉ ਤਾੜੀ ਲਾਹਾ ਆਪੇ ਹੀ ਆਪ ਵਰਤਾ ਆਪੇ ਨਾਮ ਉਮਾਹਾ ਰਾਮ ਆਪੇ ਦੀਪ ਲੋ ਦੀਪਾਹਾ ਆਪੇ ਸਤਿਗੁਰ ਸਮੁੰਦ ਮਥਾਹਾ ਆਪੇ ਮਥ ਮਥ ਤਤ ਕਢਾਏ ਜਪ ਨਾਮ ਰਤਨ ਉਮਾਹਾ ਰਾਮ ਸਖੀ ਮਿਲੋ ਮਿਲ ਗੁਣ ਗਵਾਹਾ ਗੁਰਮੁਖ ਨਾਮ ਜਪੋ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਨ ਭਾਈ ਹਰ ਹਰ ਨਾਮ ਉਮਾਹਾ ਰਾਮ ਆਪੇ ਵੱਡ ਦਾਨਾ ਵੱਡ ਸਾਹਾ ਗੁਰਮੁਖ ਪੂੰਜੀ ਨਾਮ ਵਿਸਾਹਾ ਹਰ ਹਰ ਦਾਤ ਕਰੋ ਪ੍ਰਭ ਭਵੈ ਗੁਣ ਨਾਨਕ ਨਾਮ ਉਮਾਹਾ ਰਾਮ ਜਿਤ ਸ੍ਰੀ ਮਹੱਲਾ ਚੌਥਾ ਮਿਲ ਸਤਸੰਗਤ ਸੰਗ ਗੁਰਾਹਾ ਪੂੰਜੀ ਨਾਮ ਗੁਰਮੁਖ ਵਿਸਾਹਾ ਹਰ ਹਰ ਕਿਰਪਾ ਧਾਰ ਮਸੂਦਨ ਮਿਲ ਸਤਸੰਗ ਉਮਾਹਾ ਰਾਮ ਹਰ ਗੁਣ ਗਾਣੀ ਸ਼ਰਵਣ ਸੁਨਾਹਾ ਕਰ ਕਿਰਪਾ ਸਤਿਗੁਰੂ ਮਿਲਾਹਾ ਗੁਣ ਗਾਵੈ ਗੁਣ ਬੋਲਹਿ ਬਾਣੀ ਹਰ ਗੁਣ ਜਪ ਮਹਾ ਰਾਮ ਸਭ ਤੀਰਥ ਵਰਤ ਜਗ ਪੁੰਨ ਤੁਲਾਹਾ ਹਰ ਹਰ ਨਾਮ ਨ ਪੁਜੈ ਪੁਜਾਹਾ ਹਰ ਹਰ ਅਤੁਲ ਤੁਲ ਅਤ ਭਾਰੀ ਗੁਰਮਤਿ ਜਾਪ ਮਹਾ ਰਾਮ ਸਭ ਕਰਮ ਧਰਮ ਹਰ ਨਾਮ ਜਪਾਹਾ ਕਿਲ ਵਿਖ ਮੈਲ ਪਾਪ ਤੁਵਾਹਾ ਦੀਨ ਦਇਆਲ ਹੋ ਜਨ ਉਪਰ ਦਿਹੁ ਨਾਨਕ ਨਾਮ ਉਮਾਹਾ ਰਾਮ ਜਿਤ ਸ੍ਰੀ ਮਹੱਲਾ ਪੰਜਵਾ ਘਰ ਤੀਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਇ ਕਿਰਪਾਲ ਸੋਈ ਬੇਦ ਬੂਜਾ ਤਾਂ ਕਿ ਨਿਰਮਲ ਰੀਤ ਰਹਾਉ
ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਬ ਜਨਮ ਜਨਮ ਕੇ ਮਿਲੇ ਸੰਜੋਗੀ ਅੰਤਹ ਕੂਰਾਂ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਬਦ ਤਮ ਸੰਤੋਖ ਨ ਪਾਇਆ ਹਸਤ ਰਥ ਅਸਵ ਪਵਨ ਤੇਜ ਧਨੀ ਭੂਮਨ ਚਤੁਰਾਂਗਾ ਸੰਗ ਨ ਚਾਲਿਓ ਇਨ ਮੈਂ ਕਛੂਆ ਊਟ ਸਧਾਇਓ ਨਾਂਗਾ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਐ ਨਾਨਕੀਆ ਸੁਖ ਆਗੈ ਮਖੂਜਲ ਸੰਗ ਸੰਤਨ ਕੈ ਪਾਈਐ ਜਤ ਸ੍ਰੀ ਮਹਲਾ ਪੰਜਵਾ ਘਰ ਤੀਜਾ ਦੋ ਪਦੇ ਏਕੋ ਅੰਕਾਰ ਸਤਿਗੁਰ ਪ੍ਰਸਾਦ ਦੇਹੁ ਸੰਦੇਸਰੋ ਕਹੀਓ ਪ੍ਰਿਯ ਕਹੀਓ ਬਿਸਮ ਭਈ ਮੈਂ ਬਹੁ ਬਿਦ ਸੁਨਤੇ ਕਹੋ ਸੁਹਾਗਨ ਸਹੀਓ ਰਹਾਉ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਹੀਓ ਵਰਨ ਨ ਦਿਸੈ ਚਿੰਨ ਨ ਲਖੀਐ ਸੁਹਾਗਨ ਸਾਂਤ ਬੁਜਹੀਓ ਸਰਬ ਨਿਵਾਸੀ ਖਟਖੜ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੁਬ ਸਹੀਓ ਜੈ ਸ੍ਰੀ ਮਹਲਾ ਪੰਜਵਾ ਧੀਰੋ ਸੋਨਾ ਧੀਰੋ ਪ੍ਰਭ ਕੋ ਰਹਾਉ ਜੀ ਪ੍ਰਾਣ ਮਨ ਤਨ ਸਭ ਅਰਪੋ ਨੀਰੋ ਪੇਖ ਪ੍ਰਭ ਕੋ ਨੀਰੋ ਬੇਸ਼ੁਮਾਰ ਬੇਅੰਤ ਵਡਦਾਤਾ ਮਨੈ ਗਹੀਰੋ ਪੇਖ ਪ੍ਰਭ ਕੋ ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨਸਾ ਪੂਰੋ ਜਪ ਪ੍ਰਭ ਕਉ ਗੁਰਪ੍ਰਸਾਦ ਨਾਨਕ ਮਨ ਵਸਿਆ ਦੁਖ ਨ ਕਬਹੂ ਝੂਰੋ ਬੁਝ ਪ੍ਰਭ ਕਉ ਜੈ ਸ੍ਰੀ ਮਹਲਾ ਪੰਜਵਾ ਲੋੜਿੰਦੜਾ ਸਾਜਨ ਮੇਰਾ ਘਰ ਘਰ ਮੰਗਲ ਗਾਵੋ ਨੀਕੇ ਘੜ ਘੜ ਤਿਸਬ ਸੇਰਾ ਰਹਾਉ ਸੁਖ ਅਰਾਧਨ ਦੁਖ ਅਰਾਧਨ ਬਿਸਰੈ ਨਾ ਕਾਹੂ ਬੇਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨਸੈ ਭਰਮ ਅੰਧੇਰਾ ਥਾਨ ਥਨੰਤਰ ਸੁਪਨੀ ਜਾਈ ਜੋ ਦੀਸੈ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਤਿਸ ਬਹੁਰ ਨਾ ਹੋਈ ਹੈ ਫੇਰਾ ਜੈ ਸ੍ਰੀ ਮਹਲਾ ਪੰਜਵਾ ਕਰ ਚੌਥਾ ਦੋ ਪਦੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗੈ ਤਜੀ ਸਿਆਣਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗੈ ਰਹਾਉ ਜੋ ਦੇਖੋ ਤੋ ਸਗਲ ਮੋਹਿ ਮੋਹੀਓ ਤੋ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤੋ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਪਾਵਕ ਕਉ ਜੋ ਸੰਤ ਭੇਟੇ ਵਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗ ਜੈ ਸ੍ਰੀ ਮਹਲਾ ਪੰਜਵਾ ਮਨ ਮੈਂ ਸਤਿਗੁਰ ਧਿਆਨ ਤਰਾ ਦ੍ਰਿੜਿਓ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਓ ਮਯਾ ਕਰਾ ਰਾਹਾਉ ਕਾਲ ਜਾਲ ਅਰ ਮਹਾਂ ਜੰਜਾਲਾ ਛੁਟਕਹਿ ਜਮਹਿ ਡਰਾ ਆਯੋ ਦੁਖ ਹਰਨ ਸਰਨ ਕਰੁਣਾ ਪਤ ਗਹਿਓ ਚਰਨ ਆਸਰਾ ਨਾਵ ਰੂਪਿਓ ਸਤਸੰਗ ਭਵਨਿਧ ਪਾਰ ਪਰਾ ਅਪਿਓ ਪਿਓ ਗਥਿਓ ਪਰਮਾ ਕਹੁ ਨਾਨਕੈ ਜਰ ਜਰਾ ਜਿਤ ਸ੍ਰੀ ਮਹਲਾ ਪੰਜਵਾ ਜਾਕੋ ਪੈ ਗੋਬਿੰਦ ਸੁਹਾਈ ਸੂਖ ਸਹਿਜ ਆਨੰਦ ਸਗਲ ਸਿਉ ਵਾਕੋ ਵਿਆਦ ਨਾ ਕਾਈ ਰਹਾਉ ਦਿਸੈ ਸਭ ਸੰਗ੍ਰਹ ਅਲੇਪਾ ਨਹਿ ਵਿਆਪਾ ਉਨਮਾਈ ਏਕ ਰੰਗ ਤਤ ਕੇ ਬੇਤੇ ਸਤਿਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸਹੀ ਸੰਸੁਪਹਾਈ ਤਿਨਕੈ ਸੰਗ ਨਾਨਕ ਨਿਸਤਰੀਐ ਜਿਨ ਰਾਸ ਰਸ ਹਰਗੁਣ ਗਾਈ ਜਿਤ ਸ੍ਰੀ ਮਹਲਾ ਪੰਜਵਾ ਜੀ ਗੋਬਿੰਦ ਜੀਵਨ ਪ੍ਰਾਣ ਤਨ ਰੂਪ ਮਹਾਂ ਅਗਿਆਨ ਮੋਹ ਮਗਨ ਮਹਾਂਪ੍ਰਾਣੀ ਅੰਧਿਆਰੇ ਮੈਂ ਦੀਪ ਰਹਾਉ ਸਫਲ ਦਰਸ਼ਨ ਤੁਮਰਾ ਪ੍ਰਪੀਤਮ ਚਰਨ ਕਮਲ ਅਨੂਪ ਅਣਕ ਬਾਰ ਕਰੋ ਤੇ ਬੰਧਨ ਮਨਹ ਚਰਾਵੋ ਧੂਪ ਹਾਰ ਹਾਰ ਪਰਿਓ ਤੁਮਰੇ ਪ੍ਰਭ ਦੁਆਰਾ ਦ੍ਰਿੜ ਕਰ ਗਹੀ ਤੁਮਾਰੀ ਲੂਕ ਕੱਢ ਲਿਹੁ ਨਾਨਕ ਆਪਣੇ ਕਉ ਸੰਸਾਰ ਪਾਵਕ ਕੇ ਕੂਪ ਜਿਤ ਸ੍ਰੀ ਮਹਲਾ ਪੰਜਵਾ ਕੋਈ ਜਨ ਹਰ ਸੁਦੇਵੈ ਜੋਰ ਚਰਨ ਗਹੁ ਬਕੋ ਸੁਬਰਸਨਾ ਦੀਜਹਿ ਪ੍ਰਾਣ ਕੋ ਰਹਾਉ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਦਾ ਸੰਜੋਰ ਯਾਰ ਰਸਮ ਮਗਨ ਹੋਤ ਕਿਰਪਾ ਤੇ ਮਹਾਂ ਬਿਖਿਆ ਤੇ ਤੋਰ ਆਯੋ ਸਰਨ ਦੀਨ ਦੁਖ ਭੰਜਨ ਚਿਤਵ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਜਿਤ ਸ੍ਰੀ ਮਹਲਾ ਪੰਜਵਾ ਚਾਤੁਰਕ ਚਿਤਵਤ ਵਰਸਤ ਮੇ ਕਿਰਪਾ ਸਿੰਧ ਕਰੁਣਾ ਪ੍ਰਭ ਧਾਰੂ ਪੂਰਮ ਭਗਤ ਕੋ ਨੇਹ ਰਹਾਉ ਅਣਖ ਸੁਖ ਚੱਕ ਵੀ ਨਹੀਂ ਚਾਹਤ ਆਨੰਦ ਪੂਰਨ ਪੇਖ ਦੇਹ ਆਣ ਉਪਾਵਨਾ ਜੀਵਤ ਮੀਨਾ ਬਿਨ ਜਲ ਮਰਨਾ ਤੇ ਹਮ ਅਨਾਥ ਨਾਥ ਹਰ ਸਰਨੀ ਆਪਣੀ ਕਿਰਪਾ ਕਰੇ ਚਰਨ ਕਮਲ ਨਾਨਕ ਆਰਾਧ ਤਿਸ ਬਿਨ ਆਨਾ ਕੇ ਜਿਤ ਸ੍ਰੀ ਮਹਲਾ ਪੰਜਵਾ ਮਨ ਤਨ ਵਸ ਰਹੇ ਮੇਰੇ ਪ੍ਰਾਣ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾਉ
ਪ੍ਰੀਮਠ ਗੌਰੀ ਜਿਨ ਕੋ ਪਾਈ ਤਿਨ ਰਸ ਪੀਓ ਪਹਾਰੀ ਤਾ ਕੀ ਕੀਮਤ ਕਹਿ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲੈ ਲੜ ਦਾਸ ਜਨ ਆਪਣੇ ਉਧਰੇ ਉਧਰਨ ਹਾਰੇ ਪ੍ਰਭ ਸਿਮਰ ਸਿਮਰਨ ਨਾ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜਿਤ ਸ੍ਰੀ ਮਹੱਲਾ ਪੰਜਵਾਂ ਆਏ ਅਣਖ ਜਨਮ ਭ੍ਰਮ ਸਰਨੀ ਉਧਰ ਦੇ ਅੰਧ ਕੂਪ ਤੇ ਲਾਵੋ ਆਪਣੀ ਚਰਨੀ ਰਹਾਓ ਗਿਆਨ ਧਿਆਨ ਕੇਸ਼ ਕਰਮ ਨ ਜਾਨਾ ਨਾ ਹਿਨ ਨਿਰਮਲ ਕਰਨੀ ਸਾ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਸੋਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮੈਂ ਤਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗੇ ਪਰਨੀ ਜੈ ਸ੍ਰੀ ਮਹੱਲਾ ਪੰਜਵਾਂ ਹਰ ਜਨ ਸਿਮਰੋ ਹਿਰਦੈ ਨਾਮ ਹਰ ਜਨ ਕੋ ਆਪਦਾ ਨਿਕਟ ਨਾ ਆਵੈ ਪੂਰਨ ਦਾਸ ਕੇ ਕਾਮ ਰਹਾਓ ਕੋਟ ਬਿਘਨ ਬਿਨਸੈ ਹਰ ਸੇਵਾ ਨਿਹਚਲ ਗੋਬਿੰਦ ਧਾਮ ਭਗਵੰਤ ਭਗਤ ਕੋ ਭਉ ਕਿਛੁ ਨਾਹੀ ਆਦਰ ਦੇਵਤ ਜਾਮ ਆਹਨ ਤਜ ਗੋਪਾਲ ਅਣ ਜੋ ਕਰਨੀ ਸੋਈ ਸੋਈ ਬਿਨਸਤ ਖਾਮ ਚਰਨ ਕਮਲ ਹਿਰਦੇ ਕਹੁ ਨਾਨਕ ਸੁਖ ਸਮੂਹ ਬਿਸਰਾਮ ਜਿਤ ਸ੍ਰੀ ਮਹੱਲਾ ਨੌਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਪੂਲਿਓ ਮਨ ਮਾਇਆ ਉਝਾਇਓ ਜੋ ਜੋ ਕਰਮ ਕੀਏ ਲਾਲਚ ਲੱਗ ਤੇਹ ਤੇ ਆਪ ਬੰਧਾਇਓ ਰਾਹਾਉ ਸਮਝ ਨਾ ਪਰੀ ਬਿਖੈ ਰਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋ ਥਾਇਓ ਰਤਨ ਰਾਮ ਘਟ ਹੀ ਕੇ ਭੀਤਰ ਤਾਂ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜਿਤ ਸ੍ਰੀ ਮਹੱਲਾ ਨੌਵਾਂ ਹਰ ਜੂ ਰਾਖ ਲਿਹੋ ਪਤ ਮੇਰੀ ਜਮਕੋ ਤ੍ਰਾਸ ਪਇਓ ਉਰ ਅੰਤਰ ਸਰਨ ਗਹੀ ਕਿਰਪਾ ਨਿਧ ਤੇਰੀ ਰਹਾਓ ਮਹਾਂ ਪਤਤ ਮੁਗਧ ਲੋਭੀ ਫੁਨ ਕਰਤ ਪਾਪ ਅਵਹਾਰਾ ਪੈ ਮਰਬੇ ਕੋ ਬਿਸਰਤ ਨਾਹਿਨ ਤੇ ਚਿੰਤਾ ਤਨ ਜਰਾ ਕੀਓ ਪਾਪ ਮੁਕਤ ਕੇ ਕਾਰਨ ਤਾਂ ਦਸਕੋ ਉਠਤ ਹਯਾ ਘਟ ਹੀ ਪੀਤਰ ਬਸ ਨਿਰੰਜਨ ਤਾਂ ਕੋ ਮਰਮ ਨ ਪਾਇਆ ਨਾਹਿਨ ਗੁਣ ਨਾਹਿਨ ਕਸ ਜਾਪ ਤਪ ਕੌਣ ਕਰਮ ਅਬ ਕੀਜ ਨਾਨਕ ਹਾਰ ਪਰਸਰਨਾਗਤ ਅਭੈ ਦਾਨ ਪ੍ਰਭ ਦੀਜ ਜਿਤ ਸ੍ਰੀ ਮਹੱਲਾ ਨੌਵਾਂ ਮਨ ਰੇ ਸਾਚਾ ਗਹੋ ਵਿਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਸ ਸੰਸਾਰਾ ਰਹਾਓ ਜਾ ਕੋ ਜੋਗੀ ਖੋਜ ਤਹਾਰੇ ਪਾਇਓ ਨਾਹੇ ਤੇ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾਹੇ ਸੰਭਾਰਾ ਨਾਨਕ ਸ਼ਰਨ ਭਰਿਓ ਜਗ ਬੰਧਨ ਰਾਖੋ ਬਿਰਦ ਤੁਹਾਰਾ ਜਿਤ ਸ੍ਰੀ ਮਹੱਲਾ ਪੰਜਵਾ ਸ਼ੰਤ ਕਰ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਣਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇਹ ਕਰੋ ਬੇਨੰਤੀ ਆ ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੁਜੰਤੀ ਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੂਰੀ ਦਰਸ਼ਨ ਦੀਜਾ ਨੈਨ ਹਮਾਰੇ ਪ੍ਰੇ ਰੰਗ ਰੰਗਾਰੇ ਇੱਕ ਤਿਲ ਪੀਨਾ ਤੀਰੀਜਾ ਪ੍ਰਭ ਸਿਉ ਮਨ ਲੀਨਾ ਜੋ ਜਲ ਮੀਨਾ ਚਾਤਰਕ ਜਵੈ ਤਸੰਤੀ ਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀ ਆ ਯਾਰ ਵੇ ਪ੍ਰੇ ਹੱਬੇ ਸਖੀਆਂ ਮੂੰਹ ਕਹੀ ਨਾ ਜੇਹੀ ਆ ਯਾਰ ਵੇ ਹਿਕ ਡੂ ਹਿਕ ਚਾੜ ਹਉ ਕੇ ਸਚ ਤੇਹੀ ਆ ਹਿਕ ਦੂ ਹਿਕ ਚਾੜੇ ਅਣਖ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਾਸਾ ਜਿਨੀ ਮੈਂਟਾ ਲਾਲ ਰਜਾਇਆ ਹਉ ਤਿਸ ਆਗੇ ਮਨ ਦੇਹੀ ਆ ਨਾਨਕ ਕਹੇ ਸੁਣ ਬਿਨੋ ਸੁਹਾਗਨ ਮੂੰਹ ਦਸ ਦਿਖਾ ਫਿਰ ਕੇਹੀ ਆ ਫਿਰ ਆਪਣ ਯਾਰ ਵੇ ਫਿਰ ਆਪਣ ਪਹਾਣਾ ਕੇ ਸ਼ਨੀਸੀ ਛੰਦਾ ਯਾਰ ਵੇ ਤੈਂ ਰਾਵੇ ਲਾਲਨ ਮੂੰਹ ਦਸ ਦਸੰਦਾ ਲਾਲਨ ਤੇ ਪਾਇਆ ਆਪ ਗਵਾਇਆ ਜੈ ਤਨ ਪਗ ਮੱਥਾ ਨੇ ਬਾਂਹ ਪਕੜ ਠਾਕੁਰ ਹੋਂ ਕਿੱਦੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੈਂ ਪਾਇਆ ਰੰਗ ਲਾਲ ਬਨਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾਹ ਮੈਂ ਪਾਈ ਵਰ ਲੋੜੀਂਦਾ ਆਇਆ ਬੱਜੀ ਵਧਾਈ ਮਹਾ ਮੰਗਲ ਰਹਿ ਸਥੀਆ ਫਿਰ ਦਿਆਲ ਸਦ ਨਵ ਰੰਗੀਆ ਵਟ ਭਾਗ ਪਾਇਆ ਗੁਰ ਮਿਲਾਇਆ ਸਾਧਕੈ ਸਤਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾਹ ਮੈਂ ਗੁਰ ਮਿਲ ਪਾਈ
ਜਤ ਸ੍ਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਅਗਾਰ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕਉ ਸਮਰੱਥ ਸ਼ੰਤ ਜੋ ਜਾਨੋ ਤੋ ਰਾਖ ਹਰ ਪ੍ਰਭ ਤੇਰਿਆ ਕੇਤੇ ਗਣੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਤ ਭੂਦੀ ਹੈ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੂਲੀ ਹੈ ਲੂ ਕਰਤ ਵਿਕਾਰ ਬਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਸਲੋਕ ਨਿਰਤ ਨ ਪਵੈ ਅਸੰਖ ਗੁਣ ਉੱਚਾ ਪ੍ਰਭ ਕਰ ਨਾਉ ਨਾਨਕ ਕੀ ਬੇਨੰਤੀਆ ਮਿਲਣ ਥਾਵ ਹਿਤ ਥਾਉ ਸ਼ੰਤ ਦੂਸਰ ਨਾਹੀ ਠਾਉ ਕਾ ਪਹਿ ਜਾਈਐ ਆਠ ਪੈਰ ਕਰ ਜੋੜ ਸੋ ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਨਿਰਮਲ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਚਿੰਦਿਆ ਪਾਈਐ ਤਜ ਮਾਣ ਮੋਹ ਵਿਕਾਰ ਦੂਜਾ ਏਕ ਸੋਨ ਲਿਵ ਲਾਈਐ ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਧਾਰ ਕਿਰਪਾ ਸਾਜ ਨਾਮ ਸਮਾਈਐ ਸਲੋਕ ਰੇ ਮਨ ਤਾਕੋ ਧਿਆਈਐ ਸਭ ਵਿਦ ਜਾ ਕੈ ਹਾਥ ਰਾਮ ਨਾਮ ਤਨ ਸੰਚੀਐ ਨਾਨਕ ਨਿਭੈ ਸਾਥ ਸ਼ੰਤ ਸਾਥੀ ਅੜਾ ਪ੍ਰਵੇਕ ਦੂਸਰ ਨਾਹੀ ਕੋਏ ਥਾਨ ਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਅਲ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕੇ ਕਿਆ ਗਣੀ ਭਜ ਸਰਨ ਸੁਆਮੀ ਸੁਖ ਹਗਾਮੀ ਤਿਸ ਬਿਨਾ ਅਣ ਨਾਹੀ ਕੋਏ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਭਜ ਸਰਨ ਸੁਆਮੀ ਸੁਖ ਹਗਾਮੀ ਤਿਸ ਬਿਨਾ ਅਣ ਨਾਹੀ ਕੋਏ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀਓ, ਆਪ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਸ਼ਬਦ ਚੌਂਕੀ ਸੋਹਦਾਰ ਜੀ ਦਾ, ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ ਸੋਹਣਾ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕਿਉਂ ਵਡਿਆਈਆ ਤੁਧ ਬਿਨ ਸਿੱਧੀ ਕਿਰਨ ਨਾ ਪਾਈਆ ਕਰਮ ਮਿਲੇ ਨਾ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਹਤੀ ਪਰੇ ਤੇਰੇ ਭੰਡਾਰਾ ਜੇ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊਂ ਆਖਣੇ ਔਖਾ ਸਾਚਾ ਨਾਉ ਸਾਜ ਨਾਮ ਕੀ ਲਾਗੇ ਭੂਖ ਉਤ ਭੁਖੇ ਕਾ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਹੀ ਰਹਾਉ ਸਾਜ ਨਾਮ ਕੀ ਤਿਲ ਵਡਿਆਈ ਆਖ ਥਕੇ ਕੀ ਮਨ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਝੁਕੇ ਭੋਗ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰਹੇ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਾਰਾ ਗੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਡਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰਜਨ ਗੇਵੜ ਭਾਵ ਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਨਾਮ ਨਾ ਪਾਇਆ ਤੇ ਪਾ ਗਿਣ ਜਮ ਪਾਸ ਜੋ ਸਤਿਗੁਰ ਸੰਸੰਗਿ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾਸਨ ਜਿਤਾ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੀ ਮਹਲਾ ਪੰਜਵਾਂ ਕਾਹਿਰੇ ਮਨ ਚਿਤੋਂ ਉਦਮ ਜਾਂ ਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾ ਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਹਰਿਆ ਰਹਾਉ ਜਨਨ ਪਿਤਾ ਲੋ ਸੁਤ ਬੰਤਾ ਕੋਹੇ ਨਾ ਕਿਸਕੀ ਤਰਿਆ ਸਿਰ ਸਿਰ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜਾ ਵੇ ਸੈ ਕੋਸਾਂ ਤੇ ਪਾਸੇ ਬਰੇ ਸਰਿਆ ਤਿਨ ਕਵਣ ਖਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਸਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕਿਉ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਜਣਾ ਪੁਨਣ ਗਮਾ ਗਮ ਪਾਰਾ ਸਭ ਤਿਆਵੇਂ ਤੋਜੀ
हर सचे सृजनहारा। सब जी तुम्हारे जी, तू जिया का दातारा। हर दया वो संतो जी, सब दू वसारनहारा। हरे आपे ठाकुर, हरे आपे सेवक जी, क्या नानक जंत विचारा।